ਸਮਝਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕਹੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਅਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਗੇਵੜ ਭਾਵ ਵਡੇਰੇ ਜਿਨ ਹਰਾ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਾ ਸਨਾਮ ਨ ਪਾਇਆ ਤੇ ਭਾਗਣ ਜਮ ਪਾਸ ਜੋ ਸਤਿਗੁਰ ਸੰਸੰਗਨ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਾਸਮ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਉਦਮ ਜਾਂ ਯਾਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਰਿਆ ਰਹਾਉ ਜਨਨ ਪਿਤਾ ਲੋ ਸੋਤ ਬੰਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵਿਸੈ ਕੋਸਾ ਤਿਸ ਪਾਸੇ ਬਹਿਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਮਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁੰਨਣ ਗਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸੱਚੇ ਸਿਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾਦ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੂਬ ਸਾਰਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਿੰਦਰ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਨ ਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵੈ ਤੋ ਜੀ ਜਨ ਨਾਨਕ ਤਿਨ ਕਰਬਾਣਾ ਹਰ ਧਿਆਵਿਰ ਧਿਆਵੇ ਤੋ ਜੀ ਸੇ ਜਨ ਯੁਗ ਮੈਂ ਸੁਹਵਾਸੀ ਸੇ ਮੂਹ ਸੇ ਮੂਤ ਭੈ ਜਿਨ ਹਰ ਧਿਆਇਆ ਜੀ ਤੈਂ ਤੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਸ ਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇ ਕਰੇ ਹਰ ਪੂਜਾ ਜੀ ਤਬ ਤਾਪੇ ਜਗ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰੂ ਪਰੰਪਰ ਕਰਤਾ ਜੀ ਤੋ ਜੇ ਵੜਾਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ
ਤੁਹਾਡੇ ਆਪੇ ਸਿੱਸਾ ਬੋ ਪਾਈ ਜੀ, ਤੁਹਾਡੇ ਆਪੇ ਸਿੱਸਾ ਗੋਈ, ਜਾ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣੋਈ ਆਸਾ। ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਵੀ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਹਲਾ ਦਾ ਮਨਮੋਹ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਜੀ ਮਾਏ, ਤੁਝ ਬਿਨ ਦੂਜਾ ਕੋਈ ਨਾਏ। ਜੇ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਵ ਖਾਣੇ। ਜਿਨ ਹਰ ਸਿਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ। ਮਹਲਾ ਪਹਿਲਾ, ਤਿਤ ਸਰਵ ਲੈ ਫੈਲੇ ਨਿਵਾਸਾ, ਪਾਣੀ ਭਾਵ ਤਿੰਨੇ ਕੀਆ, ਪੰਗਜ ਮੋਹ ਪਾਗ ਨਹੀਂ ਚਾਲੇ, ਆਮ ਦੇਖਾ ਤੈਨ ਡੂਬੀ ਅਲੇ। ਮਨ ਏਗ ਨਾ ਚੇ ਸਮੂੜ ਮੰਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਸ ਤੂੰ ਨਾਹੀ ਵਿੱਚ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਵੰਦਾ। ਸਰਨ ਜਾਮ ਲਾ ਪਉਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਆਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਾਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸਵੇ ਤੁਮ ਕਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਖੀ ਵਸੇ ਮੋਰੋ ਪਰਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਐਨ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਵਰ ਚਾਹੁ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੇ ਮੁਝੇ ਅਬਰੀਐ, ਮਰਨ ਕਾਲ ਕਾ ਤ੍ਰਾਸ ਨ ਵਰੀਐ। ਪੂਜ ਉਸਦਾ ਹਮਾਰੇ ਪੱਛਾ, ਸਿਰਿਆ ਤੁਜੋ ਕਰੀਓ ਰੱਛਾ, ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦੁਸ਼ਟ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਮ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦਾ ਜਸ਼ਨ ਅਪਜਾਇਓ, ਆਦਿ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ,
ਸਗਲ ਪ੍ਰਜਾ ਜਿਨੇ ਆਪ ਸਵਾਰੀ

ਅਰਦਾਸ ਪੋਚੋ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪਟਾਵਾਂ ਰਸਤਾਂ ਤੇ ਅਦਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਅਤੇ ਸਾਵਣ ਮਹੀਨੇ ਦੀ ਆਰੰਭਤਾ ਵਿੱਚ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਦਾਤਾ ਜੀ ਦੇਗਾਂ ਵਾਸਤੇ ਮਾਇਆ ਰਸਤਾਂ ਹਾਜ਼ਰ ਹੋਈਆਂ ਸਭ ਦੀ ਦਾਤਾ ਜੀ ਸੇਵਾ ਦਰ ਪ੍ਰਵਾਨ ਵਿੱਚ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਸਰਬੱਤ ਦੇ ਕਾਰਜ ਅਰਦਾਸ ਕਰਨੇ ਤੇ ਸਾਵਣ ਦਾ ਮਹੀਨਾ ਜੋ ਆਰੰਭ ਹੋਇਆ ਮਿਹਰ ਕਰਨੀ, ਸਰਬੱਤ ਸੰਗਤਾਂ ਦਾ ਸਮੁੱਚੇ ਸੰਸਾਰ ਦਾ ਸੁੱਖ ਨੰਦਾ ਬਤੀਤ ਕਰਾਉਣਾ, ਬਖਸ਼ਿਆ ਵਧੇ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸਾਉਣ ਆਉਣ ਵਾਲੇ ਸਮੇਂ ਦਾਤਾ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਮੱਖਣ ਸਿੰਘ ਸਮੂਹ ਪਰਿਵਾਰ ਨੂੰ ਦਾਤੇ ਦੇ ਨਵੇਂ ਟਰੱਕ ਬਖਸ਼ਿਸ਼ ਕੀਤੇ ਨੇ, ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਮਿਹਰ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਨੂੰ ਟਰੱਕ ਸਵੰਡਣੇ ਕਰਾਉਣ, ਰਾਹ ਪੈਂਡੇ ਹਰ ਪ੍ਰਕਾਰ ਦੀ ਰੱਖਿਆ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਚੜ੍ਹਦੀਆਂ ਕਲਾ ਕਿਰਤ ਕਮਾਈ ਬਰਕਤਾਂ ਬਖਸ਼ਣੀਆਂ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅਤੋਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ, ਇਸ ਵਿੱਚ ਦੀਵਾਨ ਸਾਜਰੇ ਨੇ ਮਿਹਰ ਭਰਿਆ ਹੱਥ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ, ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮਾ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡਾਉਤ ਵੰਦਨ ਕੋ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਫਤ ਸੰਬੰਧੀ ਨੂਰੇ ਅਰਸੋਂ ਗੁਰਸੋਂ ਝਟੀਐ ਤੁਧ ਰਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਧੰਨ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮ ਰਹਿ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ੁਭ ਚੌਂਕੇ ਚ ਕੀਰਤਨ, ਸੋਧੜਿਆ ਸਭ ਦੇ ਪਾਠ, ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ, ਪਵਿੱਤਰ ਹੁਕਮ ਨਾਮ ਇਸ ਗੁਣੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਸਾਵਣ ਦਾ ਮਹੀਨਾ ਆਰੰਭ ਹੁੰਦਾ ਹੈ। ਗੁਰੂ ਕਿਰਪਾ ਕਰੇ ਸਭ ਦਾ ਇਹ ਮਹੀਨਾ ਸੁੱਖ ਆਨੰਦ ਦਾ ਬਤੀਤ ਹੋਵੇ। ਤੋ ਸਤਿਗੁਰ ਨੇ ਜੋ ਆਪਣੀ ਬਾਣੀ ਰਾਹੀਂ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ, ਆਓ ਬੜੇ ਪਿਆਰ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਪਾਵਨ ਪਵਿੱਤਰ ਉਪਦੇਸ਼ ਤੋਂ ਸ਼ਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਣ ਸਭੈ ਸ਼ਾਰ, ਹਰਿ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਣ ਹਾਰ। ਵਣ ਤ੍ਰਿਣ ਪ੍ਰਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਰਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਦ ਬਲਹਾਰ, ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਾਰ। ਸਾਵਣ ਤਿਨ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ, ਸਾਵਣ ਤਿਨ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਹੁਣ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਸਿਰ ਦਰਬਾਰ ਸਾਹਿਬ ਵਾਲੇ ਹਜ਼ੂਰ ਰਾਗੀ ਜਾਥੇ ਪਾਸੋਂ ਸ਼ਰਵਣ ਕਰੀਏ ਕੀਰਤਨ ਦਰਬਾਰ। ਖਿਮਾ ਕਰਨਾ ਭਾਈ ਦਿਲਬਾਗ ਸਿੰਘ ਜੀ ਦੇ ਜਥੇ ਪਾਸੋਂ ਸ਼ਰਵਣ ਕਰੀਏ ਕੀਰਤਨ। ਇਹ ਜਥਾ ਅੱਜ ਤਕਰੀਬਨ 16 ਤਰੀਕ ਹੋ ਗਈ, 4 ਦਿਨ ਇਹਨਾਂ ਦੇ ਸਾਡੇ ਪਾਸ ਬਾਕੀ ਨੇ। ਇਹਨਾਂ ਨੇ ਵਾਪਸ ਆਪਣੇ ਦੇਸ਼ ਪਰਤ ਜਾਣਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜਥੇ ਦਾ ਬਹੁਤ ਬਹੁਤ ਧੰਨਵਾਦ, ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਜਥੇ ਦਾ ਮਾਣ ਸਤਿਕਾਰ ਕੀਤਾ। ਆਉਣ ਵਾਲੇ ਸਮੇਂ 'ਚ ਵੀ ਬੇਨਤੀ ਹੈ ਕਿ ਆਪਾਂ ਬੜੇ ਪਿਆਰ ਨਾਲ ਵਿਦਾਇਗੀ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਸਾਡੇ ਪ੍ਰੋਗਰਾਮ ਬਣੇ ਰਹਿਣ। ਸਾਵਣ ਦਾ ਮਹੀਨਾ ਆਰੰਭ ਹੁੰਦਾ, ਸਰਬੱਤ ਸੰਗਤਾਂ ਦਾ ਸਤਿਗੁਰ ਸੁੱਖ ਆਨੰਦ ਦਾ ਬਤੀਤ ਕਰੇ, ਬਖਸ਼ਿਆ ਆਪਦੇ ਸਿਰ ਦੇ ਵਿੱਚ ਵਸੇ। ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਹੋਵੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਕੀਰਤਨ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰ ਜੋ ਸਤਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਜੀ। ਇਹ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਅਲਾਹੀ ਬਾਣੀ ਦੇ ਮਨੋ ਕੀਰਤ ਸਰਵਨ ਕਰਾਏ ਨੇ। ਐਤਵਾਰ ਤੱਕ ਇਹਨਾਂ ਦਾ ਸਾਡੇ ਪਾਸ ਇਸ ਫੇਰੀ ਦਾ ਆਖਰੀ ਦੀਵਾਨ ਹੈ। ਉਸ ਤੋਂ ਬਾਅਦ ਵੀਰਵਾਰ ਸੋਮਵਾਰ ਨੂੰ ਇਹਨਾਂ ਨੇ ਵਾਪਸ ਆਪਣੇ ਦੇਸ਼ ਪਰਤ ਜਾਣਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਨ ਕਰਾਉਣਗੇ। ਅੱਜ ਸਾਵਣ ਦਾ ਮਹੀਨਾ ਆਰੰਭ ਹੁੰਦਾ ਹੈ। ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਤੋ ਜੋ ਉਪਦੇਸ਼ ਸਤਿਗੁਰ ਨੇ ਆਪਣੀ ਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ, ਆਓ ਬੜੇ ਪਿਆਰ ਦੇ ਨਾਲ ਆਪਾਂ ਇਸ ਨੂੰ ਸਮਝਣ ਦਾ ਯਤਨ ਕਰੀਏ। ਸੋ ਸਰਵਨ ਕਰੀਏ ਅੱਜ ਦੇ ਮਹੀਨੇ ਦੀ ਕਥਾ ਵਿਚਾਰ ਭਾਈ ਸਾਹਿਬ ਹੁਣ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ,

दया करो किश मेरी।

ਜੀੜਾ ਅਗਨ ਬਰਾਬਰ ਤਪੈ। ਪੀਤਰ ਵਗੈ ਕਾਤੀ, ਪ੍ਰਾਣਵਾਤ ਨਾਨਕ ਹੁਕਮ ਪਛਾਣੈ। ਸੁਖ ਹੋ

ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਤਿਨਾ ਸੁਹਾਗਣੀ

ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤਵਾਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਅੱਜ ਸਾਵਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਵਾਕ, ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਆਓ ਯਤਨ ਕਰੀਏ ਕੁਝ ਕੁ ਸਮੇਂ ਲਈ ਇਸ ਪਾਵਨ ਪਵਿੱਤਰ ਉਪਦੇਸ਼ ਵਿੱਚ ਸਤਿਗੁਰ ਨੇ ਸਾਨੂੰ ਕੀ ਮੱਤ ਦਿੱਤੀ ਹੈ, ਇਸ ਦੇ ਨਾਲ ਜੁੜਨ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸੀ ਮਹੀਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਮੱਤ ਬਖਸ਼ਣ ਲਈ, ਇਹਨਾਂ ਮਹੀਨਿਆਂ ਵਿੱਚ ਜਿਹੜੀ ਬਾਹਰੀ ਤਬਦੀਲੀ ਕੁਦਰਤ ਦੇ ਵਿੱਚ ਵਾਪਰ ਰਹੀ ਹੈ, ਉਹਦੇ ਰਾਹੀਂ ਸਾਡੇ ਅੰਦਰ ਦੀ ਅਵਸਥਾ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ। ਹੁਣ ਇੱਕ ਸੌਣ ਹੈ ਜਿਹੜਾ ਬਾਹਰ ਚੜ੍ਹਦਾ ਹੈ, ਇੱਕ ਸੌਣ ਹੈ ਜਿਹੜਾ ਸਾਡੇ ਅੰਦਰ ਚੜ੍ਹਨਾ ਹੈ। ਜਦੋਂ ਵੀ ਮਹੀਨਾ ਬਦਲਦਾ ਹੈ ਤੇ ਕੁਦਰਤ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਵਾਪਰਦੀ ਹੈ, ਗਰਮੀ ਤੋਂ ਠੰਡ ਵਾਲੇ ਬੰਨੇ ਤੁਰਦੀ ਹੈ, ਠੰਡ ਤੋਂ ਗਰਮੀ ਵਾਲੇ ਬੰਨੇ ਕੁਦਰਤ ਤੁਰਦੀ ਹੈ। ਤੇ ਆਪਾਂ ਜਾਣਦੇ ਹਾਂ ਕਿ ਕੁਦਰਤ ਦੇ ਵਿੱਚ ਜਿਹੜੇ ਮੌਸਮ ਨੇ ਉਹ ਸੂਰਜ ਦੇ ਫਿਰਨ ਨਾਲ ਸੰਬੰਧਿਤ ਨੇ। ਜਿੱਦਾਂ ਜਿੱਦਾਂ ਸੂਰਜ ਦਾ ਰੱਥ ਤੁਰਦਾ ਹੈ, ਉਦਾਂ ਉਦਾਂ ਧਰਤੀ ਦੇ ਵਿੱਚ ਮੌਸਮ ਦੀ ਤਬਦੀਲੀ ਆਉਂਦੀ ਹੈ। ਤੋ ਭਾਰਤੀ ਖਿੱਤੇ ਵਿੱਚ 12 ਮਹੀਨੇ 12 ਮਾਹ ਆਮ ਗਾਏ ਜਾਂਦੇ ਸੀ ਵੀ ਜਦੋਂ ਵੀ ਕੋਈ ਸਾਉਣ ਦਾ ਮਹੀਨਾ ਹੈ, ਭਾਦੋਂ ਦਾ ਮਹੀਨਾ ਹੈ ਜਾਂ ਪਹਿਲਾਂ ਚੇਤ ਤੋਂ ਗੱਲ ਆਰੰਭ ਹੁੰਦੀ ਹੈ, ਤੋ ਉਹਨਾਂ ਮਹੀਨਿਆਂ ਦੇ ਵਿੱਚ ਕੁਝ ਮਹੀਨੇ ਜਿਹੜੇ ਸੀ ਉਹ ਬੜੇ ਅਹਿਮ ਮੰਨੇ ਜਾਂਦੇ ਸੀ। ਜਿਵੇਂ ਵਿਸਾਖ ਦਾ ਮਹੀਨਾ ਹੈ, ਕਿਉਂਕਿ ਵਿਸਾਖ ਦੇ ਮਹੀਨੇ ਵਿੱਚ ਕਿਸਾਨ ਦੀ ਕਣਕ ਪੱਕਦੀ ਸੀ, ਉਹ ਵਿਹਲਾ ਹੁੰਦਾ ਸੀ, ਇਸ ਕਰਕੇ ਲੋਕ ਮੇਲੇ ਲੱਗਦੇ ਸਨ, ਲੋਕ ਕੱਟਰ ਵੀ ਹੁੰਦੇ ਸਨ, ਇੱਕ ਥਾਂ ਉੱਤੇ ਇਕੱਠੇ ਵੀ ਹੁੰਦੇ ਸਨ। ਤੋ ਮਹਾਰਾਜ ਨੇ ਉਹਦੀ ਵੀ ਉਦਾਹਰਨ ਬਾਣੀ ਵਿੱਚ ਵਰਤੀ ਵੀ ਕਿਵੇਂ ਕਿਸਾਨ ਨੂੰ ਵਿਸਾਖ ਮਹੀਨੇ ਵਿੱਚ ਚਾਹ ਚੜ੍ਹਦਾ, ਫਿਰ ਜਦੋਂ ਕੱਤਕ ਦਾ ਮਹੀਨਾ ਆਉਂਦਾ ਹੈ ਉਹ ਵੀ ਮੌਸਮੀ ਫਸਲ ਉਦੋਂ ਜਿਹੜੀ ਹੈ ਉਹ ਵੀ ਸੰਪੂਰਨ ਹੁੰਦੀ ਹੈ, ਉਹਨੂੰ ਕਿੱਦਾਂ ਚਾਹ ਚੜ੍ਹਦਾ। ਤੋ ਉਹ ਆਪਣੀ ਖੁਸ਼ੀ ਨੂੰ ਪ੍ਰਗਟ ਕਰਦਾ ਹੈ ਮੇਲਿਆਂ ਦੇ ਰੂਪ ਵਿੱਚ ਜਾਂ ਹੋਰ ਤਰੀਕਿਆਂ ਦੇ ਨਾਲ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 2 12 ਮਾਹ ਮਹਾਰਾਜ ਨੇ ਰਚੇ ਨੇ। ਇੱਕ 12 ਮਾਹ ਹੈ ਜਿਹੜਾ ਮਾਝ ਰਾਗ ਵਿੱਚ ਹੈ, ਜਿਹਦਾ ਹਰ ਗੁਰਦੁਆਰਾ ਸਾਹਿਬ ਵਿੱਚ ਜਦੋਂ ਵੀ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਸਾਡੇ ਗ੍ਰੰਥੀ ਸਿੰਘ ਜਿਹਦਾ ਵਾਕ ਲੈ ਕੇ ਸੰਗਤ ਨੂੰ ਸਰਵਣ ਕਰਾਉਂਦੇ ਨੇ। ਇੱਕ 12 ਮਾਹ ਗੁਰੂ ਨਾਨਕ ਸਾਹਿਬ ਦਾ ਹੈ, ਉਹ ਤੁਖਾਰੀ ਰਾਗ ਵਿੱਚ ਹੈ, ਉਹਦੀ ਥੋੜੀ ਸ਼ਬਦਾਵਲੀ ਡਿਫੀਕਲਟ ਹੈ, ਥੋੜਾ ਜਿਹਾ ਮਹਿੰਗਾ ਹੈ। ਤੋ ਪ੍ਰਚਲਿਤ ਜਿਹੜਾ ਹੈ ਉਹ 12 ਮਾਹ ਜਿਹੜਾ ਹੈ ਉਹ ਮਾਝ ਰਾਗ ਦਾ ਹੋਇਆ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਤਵਾਰ ਦਾ ਉਪਦੇਸ਼ ਵੀ ਹੈ, ਸੋਮਵਾਰ ਦਾ ਵੀ ਹੈ, ਮੰਗਲਵਾਰ ਦਾ ਵੀ ਹੈ, ਬੁੱਧਵਾਰ ਦਾ ਵੀ ਹੈ। ਐਤਵਾਰ ਦੀ ਜਿਹੜੀ ਬਾਣੀ ਹੈ, ਮਹਾਰਾਜ ਨੇ ਆਖਿਆ ਆਦਿਤ ਕਰੇ ਭਗਤ ਆਰੰਭ, ਆਦਿਤ ਐਤਵਾਰ ਨੂੰ ਕਿਹਾ ਜਾਂਦਾ, ਸ਼ੁਰੂਆਤੀ ਵਾਰ, ਵੈਸੇ ਇੱਥੇ ਵੀਕਐਂਡ ਕਿਹਾ ਜਾਂਦਾ ਉਹਨੂੰ, ਪਰ ਉਸ ਖਿੱਤੇ ਵਿੱਚ ਐਤਵਾਰ ਪਹਿਲਾ ਵਾਰ ਹੈ, ਇੱਥੇ ਵੀਕਐਂਡ ਹੈ। ਇਹਦਾ ਵੀ ਇੱਕ ਜਿਹੜਾ ਕਾਰਨ ਹੈ, ਰੀਜ਼ਨ ਹੈ ਵੀ ਇੱਥੇ ਵੀਕਐਂਡ ਕਿਉਂ ਹੈ ਉਹ, ਕਿਉਂਕਿ ਈਸਾਈ ਮਤ ਜਾਂ ਜਿਹੜੇ ਇਬਰਾਨੀ ਮਤ ਨੇ, ਜਿਹੜਾ ਮੁਸਲਮਾਨ ਹੋ ਗਏ, ਯਹੂਦੀ ਹੋ ਗਏ, ਈਸਾਈ ਹੋ ਗਏ, ਇਹਨਾਂ ਦਾ ਵੱਡਾ ਵਡੇਰਾ ਇੱਕੋ ਹੀ ਸੀ, ਇੱਕੋ ਹੀ ਬਾਪ ਦੀ ਕਹਿ ਲਓ, ਇਹ ਇੱਕੋ ਪੜਦਾਦਿਆਂ ਦੀ ਔਲਾਦ ਨੇ, ਮੁਸਲਮਾਨ ਵੀ, ਯਹੂਦੀ ਵੀ ਤੇ ਈਸਾਈ ਵੀ। ਤੋ ਇਹਨਾਂ ਦੀਆਂ ਕੁਝ ਚੀਜ਼ਾਂ ਜ਼ਰੂਰ ਵੱਖਰੀਆਂ ਨੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਮੁਸਲਮਾਨਾਂ ਦਾ ਗ੍ਰੰਥ

ਕੁਰਾਨ ਹੈ। ਇੱਦਾਂ ਹੀ ਜਿਹੜੇ ਈਸਾਈ ਨੇ ਉਹਨਾਂ ਦਾ ਬਾਈਬਲ ਹੈ। ਤੋ ਯਹੂਦੀਆਂ ਦੇ ਜਿਹੜੇ ਗ੍ਰੰਥ ਨੇ ਉਹ ਵੱਖਰੇ ਨੇ, ਉਹਨੂੰ ਤੁਰੇਤ ਕਿਹਾ ਜਾਂਦਾ, ਜੰਬੂਰ। ਪਰ ਜਦੋਂ ਇਹਨਾਂ ਦੇ ਪਿਛੋਕੜ ਵਿੱਚ ਜਾਓਗੇ ਤੇ ਇਹਨਾਂ ਦਾ ਵਡੇਰਾ ਇੱਕੋ ਹੀ ਹੈ, ਇਹ ਸਾਰੇ ਇੱਕੋ ਬਾਪ ਦਾਦੇ ਦੀ ਔਲਾਦ ਨੇ। ਅੱਗੇ ਜਾ ਕੇ ਹੁਣ ਇਹਨਾਂ 'ਚ ਇੰਨਾ ਵੱਡਾ ਫਰਕ ਹੈ ਕਿ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਵੀ ਬਣੇ ਨੇ। ਬੜੀਆਂ ਲੜਾਈਆਂ ਹੋਈਆਂ ਨੇ ਸਲੀਬੀਆਂ ਦੀਆਂ ਤੇ ਇਸਲਾਮੀਆਂ ਦੀਆਂ, ਬਹੁਤ ਜ਼ਿਆਦੀਆਂ। ਤੋ ਉਹਨਾਂ ਦੇ ਵਿੱਚ ਇੱਕ ਮਨੌਤ ਹੈ, ਇੱਕ ਵਿਚਾਰ ਹੈ ਉਹਨਾਂ ਦੀ, ਉਹ ਇਹ ਹੈ ਵੀ ਰੱਬ ਨੇ ਇੱਕ ਦਿਨ ਧਰਤੀ ਨੂੰ ਸਾਜਿਆ, ਇੱਕ ਦਿਨ ਜੀਵ ਬਣਾਏ, ਇੱਕ ਦਿਨ ਉਹਨੇ ਰੁੱਖ ਬਣਾਏ, ਏਦਾਂ ਕਰ ਕਰਕੇ ਉਹਨੂੰ ਕੁੱਲ 5-6 ਦਿਨ ਲੱਗ ਗਏ ਤੇ ਇੱਕ ਦਿਨ ਰੱਬ ਨੇ ਆਰਾਮ ਕੀਤਾ। ਜਿਵੇਂ ਕੋਈ ਬੰਦਾ ਕੰਮ ਕਰਦਾ ਕਰਦਾ ਥੱਕ ਜਾਵੇ ਤੇ ਫਿਰ ਉਹਨੂੰ ਆਰਾਮ ਦੀ ਜ਼ਰੂਰਤ ਪੈਂਦੀ ਹੈ, ਤੇ ਫਿਰ ਉਹਨੇ ਜਿਹੜੇ ਦਿਨ ਆਰਾਮ ਕੀਤਾ ਉਹ ਦਿਨ ਅਖੀਰਲਾ ਹੋ ਗਿਆ। ਪਰ ਗੁਰਮਤ ਦਾ ਇਹ ਸਿਧਾਂਤ ਨਹੀਂ ਹੈ, ਚੇਤਾ ਰੱਖ ਲਓ। ਸਤਿਗੁਰੂ ਮਹਾਰਾਜ ਨੇ ਆਖਿਆ ਨਹੀਂ, ਏਦਾਂ ਨਹੀਂ ਹੈ ਵੀ ਰੱਬ ਨੇ ਇੱਕ ਦਿਨ ਆਹ ਬਣਾ ਦਿੱਤਾ, ਦੂਜੇ ਦਿਨ ਆਹ ਕੁਝ ਬਣਾ ਦਿੱਤਾ, ਤੀਜੇ ਦਿਨ ਏਦਾਂ ਬਣਾਇਆ, ਚੌਥੇ ਦਿਨ ਇਹ ਬਣਾਇਆ। ਨਹੀਂ ਨਹੀਂ, ਬੜੀ ਸਪਸ਼ਟ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੁਸੀਂ ਪੜ੍ਹਦੇ ਹੋ, ਕੀਤਾ ਪਸਾਓ ਇੱਕੋ ਕਵਾਓ, ਕਵਾਓ ਦਾ ਅਰਥ ਹੁੰਦਾ ਇੱਕੋ ਹੁਕਮ ਦੇ ਨਾਲ ਸਾਰਾ ਹੀ ਪਸਾਰਾ ਹੋ ਗਿਆ। ਤੋ ਰੱਬ ਨੂੰ ਜਿਹੜਾ ਹੈ ਉਹ ਕਿਸੇ ਮਨੁੱਖ, ਕਿਸੇ ਭਗਵਾਨ, ਕਿਸੇ ਪੈਗੰਬਰ ਦੇ ਰੂਪ ਵਿੱਚ ਫੋਰਮ ਨਹੀਂ ਕੀਤਾ ਗੁਰਮਤਿ ਨੇ। ਜਿਵੇਂ ਕੋਈ ਬੰਦਾ ਕੋਈ ਫੈਕਟਰੀ ਲਾਉਂਦਾ ਹੈ, ਇੱਕ ਦਿਨ ਉਹ ਆਰਡਰ ਦੇਣ ਜਾਂਦਾ ਹੈ ਮਾਲ ਦਾ, ਦੂਜੇ ਦਿਨ ਮਾਲ ਆਉਂਦਾ ਹੈ, ਤੀਜੇ ਦਿਨ ਉਹ ਲੇਬਰ ਲਾ ਕੇ ਉਹਦਾ ਕੋਈ ਕੱਪੜਾ ਤਿਆਰ ਕਰਦਾ ਹੈ, ਚੌਥੇ ਦਿਨ ਉਹ ਡਿਸਟ੍ਰੀਬਿਊਟਰ ਸਾਧਦਾ ਹੈ, ਵੱਖ ਵੱਖ ਇਲਾਕਿਆਂ ਵਿੱਚ ਮਾਲ ਪਹੁੰਚਾਉਂਦਾ ਹੈ। ਰੱਬ ਦੀ ਖੇਡ ਐਸੀ ਨਹੀਂ ਹੈ। ਤੋ ਇਹ ਗੁਰਮਤ ਦਾ ਇੱਕ ਨਜ਼ਰੀਆ ਜਿਹੜਾ ਸਾਰਿਆਂ ਨਾਲੋਂ ਬਿਲਕੁਲ ਵੱਖਰਾ ਹੈ ਵੀ ਅਕਾਲ ਪੁਰਖ ਵਾਹਿਗੁਰੂ ਕੁਦਰਤ ਦਾ ਸਿਰਜਣਹਾਰ ਹੈ। ਇਹ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਇਹ ਸਾਰਾ ਕੁਝ ਇੱਕੋ ਪਰਮੇਸ਼ਰ, ਇੱਕੋ ਖੁਦਾ ਨੇ, ਇੱਕੋ ਰੱਬ ਨੇ, ਇੱਕੋ ਅੱਲਾ ਨੇ ਪੈਦਾ ਕੀਤਾ। ਤੋ ਖੈਰ ਮੈਂ ਬੇਨਤੀ ਕਰਨ ਲੱਗਾ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਐਤਵਾਰ ਦਾ ਉਪਦੇਸ਼ ਵੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸੋਮਵਾਰ ਦਾ ਉਪਦੇਸ਼ ਵੀ ਹੈ, ਮੰਗਲਵਾਰ ਦਾ ਵੀ ਹੈ, ਬੁੱਧਵਾਰ ਦਾ ਵੀ ਹੈ। ਆਦਤ ਕਰੇ ਭਗਤ ਰੰਭ ਕਾਇਆ ਮੰਦਰ ਮਨਸਾ ਥੰਭ, ਸੰਖੇਪ ਜੇ ਪੜ੍ਹ ਦੇਣਾ, ਸੋਮਵਾਰ ਸਾ ਸਮਰਤ ਚਰੈ, ਮੰਗਲਵਾਰੇ ਲੇ ਮਹੀਤ, ਬੁੱਧਵਾਰ ਬੁੱਧ ਕਰੇ ਪ੍ਰਗਾਸ਼, ਵੀਰਵਾਰ ਵੀਰ ਭਰਮ ਭੁਲਾਏ। ਅੱਜ ਜਿਹੜਾ ਅੱਜ ਵੀਰਵਾਰ ਹੈ ਨਾ, ਅੱਜ ਤੋਂ ਮਹਾਰਾਜ ਨੇ ਵੀਰਵਾਰ ਦਾ ਉਪਦੇਸ਼ ਵੀ ਦਿੱਤਾ, ਕਿਉਂਕਿ ਵੀਰਵਾਰ ਨੂੰ ਲੋਕੀ ਭੂਤਾਂ ਪ੍ਰੇਤਾਂ ਵਿੱਚ ਬੜਾ ਵਿਸ਼ਵਾਸ ਰੱਖਦੇ ਨੇ। ਤੋਂ ਮਹਾਰਾਜ ਨੇ ਕਿਹਾ ਵੀਰਵਾਰ ਵੀਰ ਭਰਮ ਭੁਲਾਏ। ਤੋ ਇਹ ਸੁਕ੍ਰਿਤ ਸਹਾਰਾ, ਸੋ ਬ੍ਰਤ ਚੜ੍ਹੇ, ਸ਼ੁੱਕਰਵਾਰ ਦਾ ਉਪਦੇਸ਼ ਵੀ ਹੈ। ਤੋ ਸਾਰੇ ਉਪਦੇਸ਼ ਇਕੱਲੇ ਇਕੱਲੇ ਦਿਨ ਨੂੰ ਲੈ ਕੇ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਜੀਵਨ ਜਿਉਣ ਦਾ ਤਰੀਕਾ ਦੱਸਿਆ ਹੈ। ਹੁਣ ਅੱਜ ਸਾਉਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਬੰਦੇ ਨੇ ਬਣਾਏ ਨੇ ਜੀ ਸਾਰੇ, ਰੱਬ ਨੇ ਕੋਈ ਸਮੇਂ ਵਿੱਚ ਵੰਡ ਨਹੀਂ ਕੀਤੀ, ਸਾਰੇ ਸਮੇਂ ਇੱਕੋ ਜਿਹੇ ਨੇ। ਤੇ ਬਾਣੀ ਨੂੰ ਪੁੱਛ ਕੇ ਵੇਖੋ, ਮਹਾਰਾਜ ਨੇ ਆਖਿਆ ਦਿਨ ਕਿਹੜਾ ਚੰਗਾ ਹੁੰਦਾ ਹੈ, ਆਖਿਆ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੈ ਚਿੱਤ, ਉਹੋ ਹੀ ਦਿਨ ਚੰਗਾ ਏ ਜਦੋਂ ਤੁਹਾਡੇ ਅੰਦਰ ਰੱਬੀ ਗੁਣ ਹਨ, ਤੁਹਾਨੂੰ ਰੱਬ ਚੇਤੇ ਆ ਰਿਹਾ ਹੈ। ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ, ਜਿਸ ਦਿਨ ਤੁਹਾਨੂੰ ਕਰਤਾ ਪੁਰਖ ਪਰਮੇਸ਼ਰ ਭੁੱਲ ਜਾਵੇ ਉਹ ਰੁੱਤ ਮਾੜੀ ਹੁੰਦੀ ਹੈ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਜਿਸ ਦਿਨ ਵੀ ਵਿਸਰ ਜਾਵੇ, ਜਿਸ ਦਿਨ ਵੀ ਤੁਸੀਂ, ਜਿਸ ਵੇਲੇ ਵੀ ਤੁਹਾਡੀ ਸੁਰਤ ਵਿੱਚੋਂ ਗੁਰੂ ਦਾ ਉਪਦੇਸ਼ ਵਿਸਰ ਜਾਂਦਾ ਹੈ, ਤੁਸੀਂ ਇੱਕ ਬਚਨ ਪੜ੍ਹ ਦਿਓ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਵੀ ਗੁਰੂ ਸਾਹਿਬ ਤੇਰਾ ਉਪਦੇਸ਼ ਭੁੱਲੇ ਨਾ ਮੈਨੂੰ ਤੇ ਮੇਰੇ ਲਈ ਉਹ ਸਮਾਂ ਕਿਹੜਾ ਹੈ, ਕਲਯੁਗ ਦਾ ਸਮਾਂ ਹੈ ਜਿਹੜਾ ਮੇਰੇ ਅੰਦਰ ਵਾਪਰ ਰਿਹਾ, ਅੰਦਰ ਹੀ, ਕਲਯੁਗ ਵੀ ਅੰਦਰ ਹੀ ਹੈ, ਸਤਯੁਗ ਵੀ ਅੰਦਰ ਵੀ ਹੈ, ਦੁਆਪਰ ਵੀ ਅੰਦਰ ਹੈ, ਤ੍ਰੇਤਾ ਵੀ ਅੰਦਰ ਹੈ, ਬਾਹਰ ਤੇ ਆਈ ਕੁਝ ਨਹੀਂ, ਸਾਰੀ ਖੇਡ ਕਿੱਥੋਂ ਦੀ ਹੈ, ਬੰਦੇ ਦੇ ਅੰਦਰ ਦੀ। ਮੈਂ ਸਵੇਰੇ ਵੀ ਇੱਕ ਬੇਨਤੀ ਕੀਤੀ ਸੀ, ਹੁਣ ਬਾਹਰ ਦਾ ਸਾਵਣ ਆਉਣਾ ਹੈ,
ਇੱਥੇ ਤਾਂ ਚਲੋ ਖੈਰ ਉਹਨਾਂ ਨਹੀਂ, ਪਰ ਇੰਡੀਆ ਦੇ ਵਿੱਚ ਪੂਰਾ ਮੌਸਮ ਸਾਉਣ ਦੇ ਮਹੀਨੇ ਵਿੱਚ ਬਦਲ ਜਾਂਦਾ। ਇੱਥੇ ਤਾਂ ਅੱਗੋਂ ਪਿੱਛੋਂ ਵੀ ਮੀਂਹ ਪੈਂਦੇ ਰਹਿੰਦੇ ਨੇ। ਹੁਣ ਬਾਹਰ ਦਾ ਸਾਵਣ ਜਦੋਂ ਵਰਸਦਾ ਹੈ ਤੇ ਸਾਡੀ ਬਾਡੀ ਉੱਤੇ ਇਕੁਅਲ ਅਸਰ ਕਰਦਾ। ਮੰਨ ਲਓ ਮੀਂਹ ਪੈ ਰਿਹਾ ਹੈ, ਮੈਂ ਵੀ ਭਿੱਜਾਂਗਾ ਤੇ ਤੁਸੀਂ ਵੀ ਭਿੱਜੋਗੇ, ਇੱਦਾਂ ਹੀ ਹੈ ਨਾ। ਪਰ ਸਾਡੇ ਰਿਐਕਸ਼ਨ ਵਿੱਚ ਫਰਕ ਹੋਵੇਗਾ। ਜਦੋਂ ਮੀਂਹ ਨਾਲ ਮੈਂ ਜਾਂ ਤੁਸੀਂ ਆਪਾਂ ਭਿੱਜਾਂਗੇ ਨਾ, ਤੇ ਇੱਕ ਬੰਦੇ ਦਾ ਰਿਐਕਸ਼ਨ ਵੱਖਰਾ ਹੋਵੇਗਾ, ਦੂਜੇ ਦਾ ਵੱਖਰਾ ਹੋਵੇਗਾ। ਮਹਾਰਾਜ ਨੇ ਬਾਣੀ ਚ ਉਦਾਹਰਨ ਦਿੱਤੀ, ਆਪਾਂ ਸਮਝ ਲੈਂਦੇ ਗੱਲ ਨੂੰ। ਗੁਰਦੇਵ ਮਹਾਰਾਜ ਕਹਿੰਦੇ, ਨਾਨਕ ਸਾਵਣ ਜੇ ਵਸੈ। ਹੇ ਨਾਨਕ, ਜਦੋਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ, ਚੌ ਮਹਾ ਹੋਏ, ਚਾਰ ਜੀਵ ਨੇ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਆ। ਚੌ ਜਾਣਿਆਂ ਨੂੰ ਖੁਸ਼ੀ ਹੁੰਦੀ ਹੈ ਤੇ ਚੌ ਜਾਣਿਆਂ ਨੂੰ ਦੁੱਖ ਹੁੰਦਾ। ਹੁਣ ਇਹ ਚਾਰ ਜਾਣੇ ਹੈ ਕਿਹੜੇ?

0: ਆ ਚਾਰ ਜਾਣੇ ਨੇ ਜਿਹੜੇ ਸੌਣ ਦੇ ਮਹੀਨੇ ਦੇ ਵਰਨ ਤੇ ਬੜੇ ਖੁਸ਼ ਹੁੰਦੇ ਨੇ। ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਆਖਿਆ ਪਹਿਲੇ ਨਾਗ ਸੱਪ ਜਿਹਨੂੰ ਕਹਿੰਦੇ ਆਪਾਂ, ਕਿਉਂਕਿ ਸੱਪ ਵਿਚਾਰੇ ਗਰਮੀ ਦੇ ਸਤਾਏ ਹੁੰਦੇ ਨੇ, ਜ਼ਹਿਰ ਉਹਨਾਂ ਦੇ ਅੰਦਰ ਹੁੰਦਾ ਹੈ, ਅਸਾੜ ਨੇ ਉਹਨਾਂ ਨੂੰ ਤਪਾਇਆ ਹੁੰਦਾ। ਜਦੋਂ ਮੀਂਹ ਪੈਂਦਾ ਏ ਤੇ ਠੰਡੇ ਹੋ ਜਾਂਦੇ ਨੇ, ਮੀਂਹ ਪੈਂਦਾ ਏ ਉਹਨਾਂ ਨੂੰ ਟਿਕਾਣੇ ਵੀ ਲੱਭਦੇ ਨੇ, ਕਿਉਂਕਿ ਸੱਪ ਆਪਣੀ ਖੁੱਡ ਤੇ ਬਣਾਉਂਦਾ ਨਹੀਂ, ਵੜਦਾ ਤੇ ਚੂਹਿਆਂ ਦੀਆਂ ਖੁੱਡਾਂ ਚ। ਤੇ ਜਦੋਂ ਮੀਂਹ ਪਿਆ, ਖੁੱਡਾਂ ਚ ਪਾਣੀ ਗਿਆ, ਚੂਹੇ ਵੀ ਬਾਹਰ ਨਿਕਲੇ, ਉਹਨੂੰ ਖਾਣ ਲਈ ਚੂਹੇ ਵੀ ਮਿਲ ਗਏ, ਉਹਨੂੰ ਰਹਿਣ ਲਈ ਖੁੱਡਾਂ ਵੀ ਮਿਲ ਗਈਆਂ, ਖੁਸ਼ ਹੋ ਗਿਆ ਨਾ ਉਹਨੂੰ ਕੁਝ ਪ੍ਰਾਪਤੀ ਹੋਈ। ਗੁਰਦੇਵ ਮਹਾਰਾਜ ਕਹਿੰਦੇ ਨਾਗਾਂ ਮਿਰਗਾਂ, ਮਿਰਗ ਕਹਿੰਦੇ ਨੇ ਜੀ ਹਿਰਨਾਂ ਨੂੰ, ਉਹਨਾਂ ਨੂੰ ਵੀ ਬੜਾ ਚਾਅ ਚੜ੍ਹਦਾ, ਜਿਹੜੇ ਜੰਗਲੀ ਜਾਨਵਰ ਹੁੰਦੇ ਨੇ ਜਦੋਂ ਮੀਂਹ ਪੈਂਦਾ ਭੱਜੇ ਫਿਰਦੇ ਨੇ ਉਹ। ਮਿਰਗਾਂ ਮੱਛੀਆਂ, ਮੱਛੀਆਂ ਨੂੰ, ਕਿਉਂਕਿ ਜੇ ਮੀਂਹ ਨਾ ਪੈਂਦਾ ਸਰੋਵਰ ਸੁੱਕ ਜਾਂਦਾ, ਟੋਭੇ ਸੁੱਕ ਜਾਂਦੇ ਤੇ ਉਹਨਾਂ ਦੀ ਮੌਤ ਹੋ ਜਾਣੀ ਸੀ। ਹੁਣ ਮੀਂਹ ਪੈਣ ਲੱਗ ਪਿਆ, ਪਾਣੀ ਆ ਗਿਆ, ਉਹਨਾਂ ਨੂੰ ਚਾਹ ਚੜ੍ਹ ਗਿਆ, ਪਾਣੀ ਜਿਹੜਾ ਸੁੱਕਾ ਹੋਇਆ ਸੀ ਉਹ ਪੂਰਾ ਹੋ ਗਿਆ। ਤੇ ਸਤਿਗੁਰ ਨੇ ਅਗਲੀ ਆਖੀ, ਚੌਥਾ ਉਹ ਹੈ ਉਹਨੂੰ ਕਿਹਾ ਰਸੀਏ। ਰਸੀਏ ਕਹਿੰਦੇ ਨੇ ਜਿਹੜੇ ਰਸ ਭੋਗਣਾ ਚਾਹੁੰਦੇ ਨੇ, ਜਿਵੇਂ ਕੋਈ ਬੰਦਾ ਜਿਹਦੇ ਘਰ ਵਿੱਚ ਧਨ ਹੈ, ਰਸੀਆਂ ਘਰ ਧਨ ਹੋਏ, ਜਿਹਨਾਂ ਦੇ ਘਰੇ ਧਨ ਹੈ ਉਹ ਪਤਾ ਕੀ ਕਰਦੇ, ਜਦੋਂ ਮੀਂਹ ਪੈਂਦਾ ਨਾ ਘਰਦੀ ਨੂੰ ਕਹਿੰਦਾ ਫਿਰ ਅੱਜ ਪਕੌੜੇ ਹੀ ਬਣਾ ਲਾ, ਮੌਸਮ ਬਦਲਿਆ। ਨੌਕਰ ਨੂੰ ਆਵਾਜ਼ ਮਾਰਦਾ, ਕਹਿੰਦਾ ਜਾ ਬਾਜ਼ਾਰੋਂ ਫਲਾਨੀ ਚੀਜ਼ ਫੜ ਕੇ ਲਿਆ ਭੱਜ ਕੇ, ਅੱਜ ਤੇ ਘਰੇ ਬਹਿ ਕੇ ਇੰਜੋਏ ਕਰਦੇ, ਹੁੰਦਾ ਨਾ ਏਦਾਂ। ਆਖਿਆ ਉਹਨਾਂ ਨੂੰ ਐਨ ਮੌਜਾਂ ਲੱਗ ਜਾਂਦੀਆਂ ਨੇ ਜਿਨ੍ਹਾਂ ਦੇ ਘਰੇ ਧਨ ਹੈ ਉਹਨਾਂ ਨੂੰ। ਹੁਣ ਅਗਲੇ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਨੇ ਆਖਿਆ, ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਤੇ ਚਾਰ ਜਾਣਿਆਂ ਨੂੰ ਦੁੱਖ ਲੱਗਦਾ, ਚੌਂ ਨੂੰ ਖੁਸ਼ੀ ਹੁੰਦੀ ਤੇ ਚੌਂ ਨੂੰ ਦੁੱਖ ਲੱਗਦਾ। ਮਹਾਰਾਜ ਉਹ ਚਾਰ ਕਿਹੜੇ ਨੇ? ਆਖਿਆ ਗਾਈ ਪੁੱਤੀ, ਗਾਵਾਂ ਦੇ ਪੁੱਤ, ਆ ਜਿਹੜੇ ਵਛੜੂ ਕਟੜੂ ਹੁੰਦੇ ਨੇ ਇਹਨਾਂ ਨੂੰ ਦੁੱਖ ਲੱਗਦਾ। ਗਾਈ ਪੁੱਤਾਂ ਨਿਰਧਨਾ, ਜਿਹਨਾਂ ਕੋਲ ਧਨ ਨਹੀਂ ਉਹਨੂੰ ਵੀ ਵਿਚਾਰੇ ਨੂੰ ਦੁੱਖ ਲੱਗਦਾ। ਉਹ ਕਹਿੰਦਾ ਕਾਹਦਾ ਮੀਂਹ ਪੈ ਗਿਆ, ਮੇਰੀ ਤੇ ਦਿਹਾੜੀ ਟੁੱਟ ਗਈ, ਮੀਂਹ ਉਹਨੂੰ ਖੁਸ਼ੀ ਥੋੜਾ ਦਿੰਦਾ। ਹੁਣ ਵੇਖੋ ਰੱਬ ਦੀ ਕੁਦਰਤ ਵਿੱਚ ਮੀਂਹ ਪੈਣਾ ਹੈ, ਇਹ ਉਹਦਾ ਅਟਲ ਨਿਯਮ ਹੈ। ਅਸੀਂ ਕਈ ਵਾਰ ਵੈਸੇ ਨਾ ਕੁਦਰਤ ਦੇ ਸੁਭਾਅ ਤੋਂ ਭਗੌੜੇ ਹੋ ਕੇ ਰੱਬ ਨੂੰ ਮਿਹਣੇ ਮਾਰਦੇ ਹਾਂ, ਰੱਬ ਨੂੰ ਮਿਹਣੇ ਮਾਰਦੇ ਹਾਂ। ਤੋ ਜੇ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ, ਆਪਾਂ ਕਹਿੰਦੇ ਜੀ ਹੁਣ ਠੀਕ ਹੈ, ਜੇ ਕੋਈ ਚੀਜ਼ ਸਾਡੇ ਕੋਲ ਚਲੀ ਜਾਂਦੀ ਹੈ ਤੇ ਆਪਾਂ ਉਸ ਗੱਲ ਨੂੰ ਪ੍ਰਵਾਨ ਨਹੀਂ ਕਰ। ਜਿਹੜਾ ਸਿੱਖ ਹੁੰਦਾ ਨਾ ਜੀ, ਇਹ ਚੇਤੇ ਰੱਖੋ, ਉਹ ਪਤਾ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਉਂਦਾ, ਉਹ ਏਦਾਂ ਜਿਉਂਦਾ ਵੀ ਉਹ ਮੰਗਦਾ ਆਪਣੇ ਰੱਬ ਕੋਲੋਂ ਹੀ ਹੈ। ਜੇ ਤੇ ਰੱਬ ਉਹਦੇ ਉੱਤੇ ਬਖਸ਼ਿਸ਼ ਕਰ ਦੇਵੇ ਤੇ ਕਹਿੰਦਾ ਵਾਹ ਭਲੀ, ਤੇ ਜੇ ਨਾ ਮਿਲੇ ਤੇ ਉਹ ਸਮਝਦਾ ਹੈ ਵੀ ਮੇਰਾ ਰੱਬ ਮੇਰੇ ਨਾਲੋਂ ਬਹੁਤ ਸਿਆਣਾ ਹੈ। ਜਿਵੇਂ ਇੱਕ ਮਾਂ ਤੇ ਇੱਕ ਪਿਤਾ ਆਪਣੇ ਬੱਚੇ ਦੀ ਲੋੜ ਪੂਰੀ ਨਹੀਂ ਕਰਦੇ ਕਿਸੇ ਵੇਲੇ, ਜਦੋਂ ਉਹ ਜਾਣਦੇ ਨੇ ਵੀ ਇਹਨੂੰ ਇਹ ਚੀਜ਼ ਲੈ ਕੇ ਨਹੀਂ ਦੇਣੀ ਤੇ ਉਹਦੇ ਭਲੇ ਵਾਸਤੇ ਹੁੰਦਾ ਹੈ, ਉਹਦੇ ਭਲੇ ਵਾਸਤੇ ਹੈ। ਉਹ ਕਹਿੰਦਾ ਜੇ ਮੇਰੇ ਰੱਬ ਨੇ ਮੈਨੂੰ ਕੁਝ ਵੀ ਨਹੀਂ ਨਾ ਦਿੱਤਾ ਤੇ ਤਾਂ ਵੀ ਇਹਦੇ ਵਿੱਚ ਮੇਰਾ ਕੀ ਹੈ, ਭਲਾ ਹੀ ਹੈ। ਮੈਂ ਭਾਈ ਵੀਰ ਸਿੰਘ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਉਹਨਾਂ ਦੀ ਕਿਤਾਬ ਦੇ ਵਿੱਚ ਇੱਕ ਗੱਲ ਲਿਖੀ ਸੀ। ਉਹ ਕਹਿੰਦਾ ਵੀ ਇੱਕ ਬੰਦਾ ਭਾਈ ਵੀਰ ਸਿੰਘ ਨੂੰ ਖਾਤ ਲਿਖਦਾ, ਕਹਿੰਦਾ ਜੀ ਮੈਂ ਪੜ੍ਹਿਆ ਸੀ ਵੀ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਕਹਿੰਦਾ ਮੈਂ ਇੱਕ ਪੇਪਰ ਦਿੱਤਾ, ਉਹ ਪੇਪਰ ਕਾਹਦਾ ਸੀ, ਪੇਪਰ ਸੀ ਵੀ ਉਹਨੇ ਕਮਿਸ਼ਨਰ ਲੱਗਣਾ ਸੀ, ਕਮਿਸ਼ਨਰ, ਤੇ ਉਹ ਉਹਦੇ ਵਿੱਚੋਂ ਪਾਸ ਨਾ ਹੋਇਆ ਕਿਸੇ ਕਾਰਨ ਕਰਕੇ, ਜਾਂ ਪਾਸ ਹੋ ਗਿਆ ਮਤਲਬ ਮੈਰਿਟ ਵਿੱਚ ਉਹ ਨਾ ਆਇਆ। ਕਹਿੰਦਾ ਮੇਰੇ ਮਨ 'ਚ ਬੜਾ ਰੰਜ ਜਿਹਾ ਆਇਆ, ਕਹਿੰਦਾ ਪਰ ਹੁਣ ਮੈਂ ਕੀ ਲੱਗਾ ਹੋਇਆ, ਕਹਿੰਦਾ ਵੀ ਮੈਂ ਲੱਗਾ ਹਾਂ ਜੱਜ। ਕਹਿੰਦਾ ਵੀ ਸ਼ੁਕਰ ਹੈ ਰੱਬ ਨੇ ਮੇਰੀ ਉਹ ਇੱਛਾ ਪੂਰੀ ਨਹੀਂ ਕੀਤੀ, ਜੇ ਮੇਰੀ ਉਹ ਇੱਛਾ ਪੂਰੀ ਕਰ ਦਿੰਦਾ ਤੇ ਮੈਂ ਕਮਿਸ਼ਨਰ ਹੀ ਰਹਿ ਜਾਣਾ ਸੀ, ਜੱਜ ਕਿੱਥੋਂ ਬਣਨਾ ਸੀ ਮੈਂ। ਤੂੰ ਕਹਿਣ ਦਾ ਸਿਰਫ ਭਾਵ ਇੰਨਾ ਹੈ ਵੀ ਕਈ ਵਾਰਾਂ ਜੇ ਕੁਦਰਤ ਰੱਬ ਅਕਾਲ ਪੁਰਖ ਸਾਡੀ ਇੱਛਾ ਪੂਰੀ ਨਹੀਂ ਨਾ ਕਰਦਾ ਤੇ ਇਹਦੇ ਪਿੱਛੇ ਵੀ ਕੋਈ ਚੰਗੀ ਕਾਰਨ, ਚੰਗਾ ਰੀਜ਼ਨ ਤੇ ਚੰਗੀ ਵਿਹਲੀ ਹੁੰਦੀ ਹੈ, ਚੰਗੀ ਇੱਛਾ ਹੀ ਹੁੰਦੀ ਹੈ। ਤੂੰ ਘਬਰਾਉਣਾ ਨਹੀਂ ਚਾਹੀਦਾ। ਤੋ ਸਤਿਗੁਰੂ ਮਹਾਰਾਜ ਦਾ ਮੈਂ ਬਚਨ ਪੜ੍ਹ ਲਿਆ ਸੀ, ਮਹਾਰਾਜ ਨੇ ਆਖਿਆ ਜਦੋਂ ਸੌਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੈ ਤੇ ਚਾਰ ਜਾਣੇ ਦੁਖੀ ਹੁੰਦੇ ਨੇ। ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਗਾਈ ਪੁੱਤੀ ਨਿਰਤਨਾ, ਜਿਹਦੇ ਕੋਲ ਧਨ ਨਹੀਂ ਕਿਉਂਕਿ ਉਹਦੀ ਦਿਹਾੜੀ ਟੁੱਟ ਗਈ, ਉਹਨੂੰ ਦੁੱਖ ਲੱਗਾ ਸੌਣ ਦਾ। ਪੰਥੀ, ਪੰਥੀ ਦਾ ਮਤਲਬ ਹੈ ਜਿਹੜਾ ਰਾਹ ਤੇ ਚੱਲਣ ਵਾਲਾ ਹੁੰਦਾ, ਕਿਉਂਕਿ ਉਹ ਚੱਲ ਰਿਹਾ ਸੀ, ਮੀਂਹ ਪੈ ਗਿਆ, ਭਿੱਜ ਗਿਆ, ਸਾਧਨ ਨਹੀਂ ਸੀ ਉਹਦੇ ਕੋਲ ਕੋਈ ਹੈਗਾ, ਉਹਨੂੰ ਦੁੱਖ ਲੱਗਾ। ਉਹ ਕਹਿੰਦਾ ਕਾਹਦਾ, ਆਪਾਂ ਆਮ ਨਹੀਂ ਵੇਖਿਆ ਘਰੇ ਬੰਦਾ ਤੁਰ ਕੇ ਜਾ ਰਿਹਾ ਹੋਵੇ ਤੇ ਕਹਿੰਦਾ 5 ਮਿੰਟ ਮੀਂਹ ਨਾ ਪਵੇ ਇੱਕਰਾ ਮੈਂ ਘਰੇ ਪਹੁੰਚ ਜਾ ਫਿਰ ਭਾਵੇਂ ਪੈ ਜਾਵੇ। ਅਸਲ ਚ ਹਰ ਬੰਦਾ ਹੀ ਆਪਣਾ ਸੁੱਖ ਚਾਹੁੰਦਾ ਨਾ। ਹੋ ਸਕਦਾ ਹੈ ਵੀ ਜਿਸ ਵਕਤ ਤੂੰ ਕਹਿ ਰਿਹਾ ਹੋਵੇ ਵੀ 5 ਮਿੰਟ ਮੀਂਹ ਨਾ ਪਵੇ, ਉਸ ਵਕਤ ਕਿਸੇ ਜੀ ਨੂੰ ਮੀਂਹ ਦੀ ਕਿੰਨੀ ਲੋੜ ਹੋਵੇ। ਕਿਉਂਕਿ ਅਸੀਂ ਤੇ ਵੇਖੋ ਜਦੋਂ ਅਸੀਂ ਸੋਚਦੇ ਆ ਨਾ, ਅਸੀਂ ਆਪਣੇ ਨਿੱਜ ਨੂੰ ਅੱਗੇ ਰੱਖ ਕੇ ਸੋਚਦੇ, ਭਾਵੇਂ ਕਿ ਬੰਦਾ ਕਹਿੰਦਾ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਜਦੋਂ ਬੰਦਾ ਸੋਚਦਾ ਹੈ ਕਿਹੜੀ ਚੀਜ਼ ਨੂੰ ਅੱਗੇ ਰੱਖ ਕੇ ਹਰ ਚੀਜ਼ ਸੋਚਦਾ ਵੀ ਮੇਰਾ ਭਲਾ ਹੋਣਾ ਚਾਹੀਦਾ, ਮੇਰਾ ਨਿੱਜ ਅੱਗੇ ਆ ਜਾਂਦਾ। ਤੇ ਇੱਥੇ ਅਰਦਾਸ ਵਿੱਚ ਆਪਾਂ ਕਹਿ ਕੇ ਜਾਂਦੇ ਹਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ, ਵੀ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਪੰਥੀ ਚਾਕਰ ਸੋਏ, ਇੱਕ ਚਾਕਰਾਂ ਨੂੰ ਦੁੱਖ ਲੱਗਦਾ। ਚਾਕਰ ਕਹਿੰਦੇ ਨੇ ਨੌਕਰ ਨੂੰ, ਨੌਕਰ ਨੂੰ ਕਿਉਂ ਦੁੱਖ ਲੱਗਦਾ? ਕਿਉਂਕਿ ਮਾਲਕ ਆਪ ਤੇ ਘਰੇ ਬੈਠਾ ਤੇ ਸਾਰੀ ਦਿਹਾੜੀ ਨੌਕਰ ਨੂੰ ਭਜਾਈ ਫਿਰਦਾ, ਚੱਲ ਉੱਧਰ, ਚੱਲ ਉੱਧਰ, ਚੱਲ ਉੱਧਰ। ਉਹ ਕਹਿੰਦਾ ਚੰਗਾ ਮੀਂਹ ਪੈ ਗਿਆ, ਆਪ ਇਹ ਘਰੇ ਬਹਿ ਗਿਆ ਤੇ ਮੈਨੂੰ ਭਜਾਈ ਫਿਰਦਾ। ਹੁਣ ਇਹ ਗੱਲ ਕਹਿਣ ਦਾ ਮਨੋਰਥ ਕੀ ਹੈ ਗੁਰੂ ਸਾਹਿਬ ਦਾ, ਆਪਾਂ ਇਹਨੂੰ ਸਮਝ ਲਈਏ। ਉਹਨਾਂ ਨੇ ਆਖਿਆ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਗੁਰੂ ਦੀ ਵਿਚਾਰ ਦਾ ਮੀਂਹ ਵਰਸਦਾ ਹੈ, ਕੁਝ ਲੋਕ ਦੁਖੀ ਹੁੰਦੇ ਨੇ ਤੇ ਕੁਝ ਸੁਖੀ ਹੁੰਦੇ ਨੇ। ਇੱਦਾਂ ਹੀ ਜਦੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਆਪਣੀ ਬਖਸ਼ਿਸ਼ ਕਰਦਾ ਹੈ ਤੇ ਕੁਝ ਲੋਕ ਸੁਖੀ ਹੁੰਦੇ ਨੇ ਤੇ ਕੁਝ ਦੁਖੀ ਹੁੰਦੇ ਨੇ। ਇਹ ਸਮਾਜ ਦੀ ਇੱਕ ਸੋਚ ਹੈ, ਬੰਦਾ ਇੱਦਾਂ ਸੋਚਦਾ। ਤੋ ਸਾਵਣ ਦਾ ਮਹੀਨਾ ਪ੍ਰਤੀਕ ਕਾਹਦਾ ਹੈ ਗੁਰਮਤਿ ਵਿੱਚ? ਸਾਵਣ ਦਾ ਮਹੀਨਾ ਪ੍ਰਤੀਕ ਹੈ ਗੁਰੂ ਦੀ ਵਿਚਾਰ ਦੇ ਵਰਸਨ ਦਾ। ਮੈਂ ਜਿੱਥੋਂ ਗੱਲ ਆਰੰਭ ਕੀਤੀ ਸੀ ਆਪਾਂ ਉੱਥੇ ਆਈਏ ਵੀ ਸੌਣ ਦੇ ਮਹੀਨੇ ਵਿੱਚ ਮੀਂਹ ਪਿਆ, ਦੋ ਬੰਦੇ ਤੁਰੇ ਜਾ ਰਹੇ ਸੀ, ਦੋਵੇਂ ਭਿੱਜੇ। ਇੱਕ ਕਹਿੰਦਾ ਚਲੋ ਕੋਈ ਗੱਲ ਨਹੀਂ, ਭਲਾ ਹੀ ਹੈ, ਇੱਕ ਨੂੰ ਦੁੱਖ ਲੱਗਾ, ਅਫਸੋਸ ਹੋਇਆ। ਬਾਹਰੀ ਇਨਵਾਇਰਮੈਂਟ ਸਾਡੇ ਲਈ ਸਾਰਿਆਂ ਲਈ ਇੱਕੋ ਜਿਹਾ ਰਹਿਣਾ, ਦੁਨੀਆਂ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ, ਸਾਰਾ ਕੁਝ ਹੀ ਹੈ। ਜਿੰਨਾ ਚਿਰ ਬੰਦਾ ਦੀ ਸਾਹ ਪ੍ਰਾਣ ਚੱਲਦੇ ਨੇ ਨਾ, ਦੁੱਖ ਵੀ ਆਉਣੇ ਨੇ ਤੇ ਸੁੱਖ ਵੀ ਆਉਣੇ ਨੇ, ਪਰ ਅੰਦਰ ਦਾ ਇਨਵਾਇਰਮੈਂਟ ਬਦਲਿਆ ਜਾ ਸਕਦਾ। ਬਾਹਰ ਦੇ ਇਨਵਾਇਰਮੈਂਟ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਪਰ ਅੰਦਰ ਦਾ ਜਿਹੜਾ ਮਾਹੌਲ ਹੈ, ਜਿਹੜਾ ਅੰਦਰ ਦਾ ਵੈਦਰ ਹੈ, ਉਹਨੂੰ ਚੇਂਜ ਕੀਤਾ ਜਾ ਸਕਦਾ। ਬਾਣੀ ਪੜ੍ਹ ਲਓ ਮਹਾਰਾਜ ਦੀ, ਆਖਿਆ ਜੀਉ ਤਪਤ ਹੈ ਬਾਰੋ ਬਾਰ। ਬੰਦੇ ਦੀ ਕੀ ਤਪਦੀ ਹੈ ਜੀ? ਜਿੰਦ ਤਪਦੀ, ਜਿੰਦ ਅੰਦਰੋਂ। ਹੁਣ ਅੰਦਰੋਂ ਤੇ ਬੰਦਾ ਠੰਡਾ ਹੋ ਹੀ ਸਕਦਾ ਨਾ, ਬਾਹਰੋਂ, ਬਾਹਰ ਦੀ ਤਪਸ਼ ਥੋੜਾ ਮਿਟ ਸਕਦੀ। ਅੱਜ ਜਿਵੇਂ ਨਾ ਆਪਾਂ ਇੱਕ ਬਚਨ ਪੜ੍ਹਦੇ, ਉਹ ਆਪਾਂ ਕਹਿੰਦੇ ਜੀ ਤਾਤੀ ਵਾ ਉਹਨਾਂ ਲੱਗੇ ਪਾਰ ਬ੍ਰਹਮ ਸ਼ਰਨਾਈ। ਤੁਸੀਂ ਇਮਾਨਦਾਰੀ ਨਾਲ ਸੋਚਿਓ ਕਿ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਉੱਤੇ ਸੇਕ ਨਹੀਂ ਲੱਗਾ? ਸੇਕ ਲੱਗਾ ਤੇ ਸ਼ਹਾਦਤ ਹੋਈ ਹੈ ਨਾ। ਕੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਉਬਲਦੀ ਦੇਗ ਵਿੱਚ ਸੇਕ ਨਹੀਂ ਲੱਗਾ? ਸੇਕ ਲੱਗਾ ਹੈ ਤੇ ਕੁਰਬਾਨੀ ਹੋਈ ਹੈ ਨਾ। ਕੀ ਸਾਹਿਬਜ਼ਾਦਿਆਂ ਨੂੰ ਤੱਤੀ ਵਾਹ ਨਹੀਂ ਲੱਗੀ? ਲੱਗੀ ਹੈ ਨਾ। ਫਿਰ ਇਹਦਾ ਅਰਥ ਕੀ ਹੈ ਵੀ ਤਾਤੀ ਵਾਹ ਉਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ? ਤੱਤੀ ਵਾਹ ਹੁੰਦੀ ਕਿਹੜੀ ਹੈ ਪਹਿਲਾਂ ਇਹ ਤੇ ਸਮਝ ਲਈਏ। ਹੁਣ ਮੰਨ ਲਓ ਗਰਮੀ ਹੋ ਜਾਵੇ ਤੇ ਤੁਹਾਨੂੰ ਏਸੀ ਦੀ ਲੋੜ ਪੈਣੀ, ਤੁਹਾਨੂੰ ਪੱਖਿਆਂ ਦੀ ਲੋੜ ਪੈਣੀ ਹੈ, ਤੱਤੀ ਵਾਹ ਤੇ ਲੱਗਣੀ ਹੈ। ਆਪਾਂ ਆਖੀਏ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੋਹ 'ਚ ਬੈਠੇ, ਸਾਨੂੰ ਤੇ ਤੱਤੀ ਵਾਹ ਨਹੀਂ ਲੱਗਦੀ। ਨਹੀਂ, ਬਾਹਰ ਦੀ ਤੱਤੀ ਵਾਹ ਸਾਨੂੰ ਲੱਗਣੀ ਹੈ। ਇੱਥੇ ਤੱਤੀ ਵਾਹ ਪਤਾ ਕਿਹੜੀ ਹੁੰਦੀ ਹੈ? ਈਰਖਾ ਦੀ ਵਾਹ, ਹੰਕਾਰ ਦੀ ਹਵਾ। ਇਹ ਸਾਰੀਆਂ ਹਵਾਵਾਂ ਕਿਹੜੀਆਂ ਨੇ? ਤੱਤੀਆਂ ਨੇ। ਲੋਭ ਦੀ ਹਵਾ, ਇਹ ਬੜੀ ਤੱਤੀ ਹੈ। ਆਖਿਆ ਜਦੋਂ ਦਾ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਹੁਣ ਮੇਰੇ ਮਨ ਨੂੰ ਤੱਤੀਆਂ ਹਵਾਵਾਂ ਨਹੀਂ ਲੱਗਦੀਆਂ। ਹੁਣ ਮੈਂ ਕਿਸੇ ਵੱਲ ਵੇਖ ਕੇ ਸੜਦਾ ਨਹੀਂ, ਕਿਸੇ ਵੱਲ ਵੇਖ ਕੇ ਈਰਖਾ ਨਹੀਂ ਕਰਦਾ, ਮੇਰੇ ਮਨ 'ਚ ਕਿਸੇ ਨੂੰ ਵੇਖ ਕੇ ਕੋਈ ਡਿਸਕ੍ਰਿਮੀਨੇਸ਼ਨ, ਕੋਈ ਵਿਤਕਰੇ ਦੀ ਭਾਵਨਾ ਹੀ ਪੈਦਾ ਨਹੀਂ ਹੁੰਦੀ। ਜਦੋਂ ਦਾ ਮੈਂ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਗਿਆ। ਤੇ ਜੇ ਇਹਨੂੰ ਕਈ ਵਾਰ ਜਦੋਂ ਬਾਬੇ ਜਾਂ ਸੰਪਰਦਾਇ ਲੋਕ ਕਈ ਗੱਲਾਂ ਨੂੰ ਪ੍ਰਚਾਰਦੇ ਨੇ, ਮੈਂ ਖਿਮਾ ਚਾਹੁੰਦਾ, ਉਹ ਅਸੀਂ ਬੈਠੇ ਸਾਖੀਆਂ ਤੇ ਕਹਾਣੀਆਂ ਸੁਣੀ ਜਾਂਦੇ ਹਾਂ ਤੇ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਵੀ ਸਰੀਰਾਂ ਦੇ ਤੇ ਫਿਜ਼ੀਕਲ ਦੁੱਖ ਗੁਰੂ ਸਾਹਿਬ ਨੂੰ ਵੀ ਆਏ ਨੇ। ਜੇ ਨਹੀਂ ਆਏ ਤਾਂ ਤੁਸੀਂ ਦੱਸ ਦਿਓ। ਸਰੀਰਕ ਦੁੱਖ ਉਹਨਾਂ ਨੂੰ ਵੀ ਆਏ ਨੇ, ਬਾਣੀ ਨੇ ਤੇ ਸਪਸ਼ਟ ਲਿਖਿਆ ਹੈ ਵੀ ਸੁੱਖ ਦੁੱਖ ਦੋਏ ਦਰ ਕੱਪਰੇ ਪਹਿਰੇ ਜਾਏ ਮਨੁੱਖ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪਰੇ ਪਹਿਰੇ ਜਾਏ ਮਨੁੱਖ। ਸਰੀਰਾਂ ਦੇ ਦੁੱਖ ਤੇ ਗੁਰੂ ਸਾਹਿਬ ਨੂੰ ਵੀ ਆਏ ਆਉਂਦੇ ਨੇ, ਕੁਦਰਤ ਵਿੱਚ ਕਿਹਨੂੰ ਨਹੀਂ ਆਏ। ਪਰ ਉਹਨਾਂ ਨੂੰ ਕਿਹੜਾ ਦੁੱਖ ਨਾ ਆਇਆ, ਕਿਹੜਾ ਦੁੱਖ ਹੈ ਜਿਹੜਾ ਗੁਰੂ ਸਾਹਿਬ ਨੂੰ ਨਹੀਂ ਆਇਆ? ਉਹਨਾਂ ਦੇ ਅੰਦਰ ਕਦੀ ਲੋਭ ਦਾ ਦੁੱਖ ਨਹੀਂ ਆਇਆ। ਪੰਚ ਦੋਖ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਆਹ ਦੁੱਖ ਨਹੀਂ ਆਏ। ਗੁਰੂ ਨੂੰ ਕ੍ਰੋਧ ਦਾ ਦੁੱਖ ਨਹੀਂ ਆਇਆ, ਗੁਰੂ ਨੂੰ ਲੋਭ ਦਾ ਦੁੱਖ ਨਹੀਂ ਆਇਆ, ਗੁਰੂ ਨੂੰ ਹੰਕਾਰ ਦਾ ਦੁੱਖ ਨਹੀਂ ਆਇਆ। ਤੇ ਜਿਨ੍ਹਾਂ ਦੁਕਾਨਦਾਰੀਆਂ ਕਰਨੀਆਂ ਸੀ ਗੁਰੂ ਦੇ ਨਾਂ ਤੇ ਉਹਨਾਂ ਨੇ ਸਾਨੂੰ ਫਿਰ ਉਲਝਾ ਲਿਆ। ਹੁਣ ਘਰ ਵਿੱਚ ਤਲਾਕ ਦੀ ਨੌਬਤ ਆਈ ਸਾਡੇ ਇੱਕ ਦੂਜੇ ਦੀ ਜ਼ੁਬਾਨ ਦੀ ਵਜ੍ਹਾ ਕਰਕੇ, ਨੌਬਤ ਤੇ ਤਾਂ ਆਈ, ਘਰ ਵਿੱਚ ਝਗੜੇ ਦਾ ਮੁੱਢ ਸੀ ਮੇਰੀ ਜ਼ੁਬਾਨ, ਕਿਉਂਕਿ ਮੇਰੇ ਅੰਦਰ ਸਹਿਣਸ਼ੀਲਤਾ ਨਹੀਂ ਸੀ ਹੈਗੀ, ਮੇਰੇ ਅੰਦਰ ਕਿਸੇ ਦੀ ਗੱਲ ਨੂੰ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਸੀ ਹੋ ਗਿਆ ਹੈਗਾ। ਤੇ ਮੈਂ ਫੋਨ ਲਾ ਦਿੱਤਾ ਕਿਸੇ ਬਾਬੇ ਨੂੰ ਵੀ ਬਾਬਾ ਜੀ ਦੁਖੀ ਬੜੇ ਰਹਿੰਦੇ ਆ, ਬੜੀ ਮੁਸ਼ਕਲ ਹੈ। ਉਹ ਕਹਿੰਦਾ ਆਹ ਸ਼ਬਦ ਹੀ ਨਹੀਂ, ਯਾਰਾਂ ਪੜ੍ਹ ਲਓ ਤੁਸੀਂ ਸੁਖੀ ਹੋ ਜਾਓਗੇ। ਇੱਥੇ ਗੁੜ ਕੇ ਚੁੱਕ ਕੇ ਵੇਖ ਲਓ ਬਾਬਿਆਂ ਦੇ, ਇਹੋ ਕੁਝ ਹੀ ਹੈ। ਜੇ ਤੁਹਾਡੇ ਤੇ ਮੁਕੱਦਮਾ ਚੱਲਦਾ ਆਹ ਸ਼ਬਦ ਇੰਨੀ ਯਾਰਾਂ ਪੜ੍ਹ ਲਓ ਤੇ ਤੁਸੀਂ ਮੁਕੱਦਮੇ ਚੋਂ ਬਰੀ ਹੋ ਜਾਓਗੇ। ਤੇ ਮੈਂ ਤਾਂ ਪਿਛਲੇ ਦਿਨ ਇੱਥੇ ਕਿਸੇ ਦੇ ਘਰੇ ਗਿਆ ਸੀ, ਕਿਸੇ ਵੀਰ ਦੇ, ਉਹਨਾਂ ਦੇ ਘਰੇ ਸੁਖਮਣੀ ਸਾਹਿਬ ਦਾ ਪਾਠ ਸੀ, ਉਹਨਾਂ ਨੇ ਕਿਤੇ ਇੱਦਾਂ ਗੱਲਬਾਤ ਕਰ ਲਈ। ਮੈਂ ਕਿਹਾ ਜੀ ਮੈਨੂੰ ਇਹ ਸਮਝਾਓ ਵੀ ਜੇ ਦੋ ਜਾਣਿਆਂ 'ਚ ਮੁਕੱਦਮਾ ਚੱਲਦਾ ਹੋਵੇ ਤੇ ਦੋਵੇਂ ਜਾਣੇ ਸ਼ਬਦ ਪੜ੍ਹਨ ਲੱਗ ਪੈਣ, ਤੇ ਫਿਰ ਵੀ ਜਿਨ੍ਹਾਂ ਨੇ ਆਪਣੇ ਗੁੜਕਿਆਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਵੀ ਜੇ ਤੁਹਾਡੇ 'ਤੇ ਮੁਕੱਦਮਾ ਚੱਲਦਾ, ਤੇ ਮੈਂ ਤਾਂ ਇਹ ਵੀ ਕਹਿਣਾ ਵੀ ਜੇ ਇੱਦਾਂ ਸ਼ਬਦ ਪੜ੍ਹ ਕੇ ਕਿਸੇ ਨੇ ਮੁਕੱਦਮੇ 'ਚੋਂ ਬਰੀ ਹੋਣਾ ਤੇ ਭਾਈ ਜਗਤਾਰ ਸਿੰਘ ਵਾਰੇ ਨੂੰ ਕਰਾ ਦਿਓ। ਜਿੰਨੇ ਅਸੀਂ ਬੰਦੀ ਸਿੰਘਾਂ ਦਾ ਫਿਰ ਧਰਨੇ ਲਾਉਣ ਦੀ ਕੀ ਲੋੜ ਹੈ, ਫਿਰ ਇੰਨਾ ਰੋਸ ਪ੍ਰਗਟ ਕਰਨ ਦੀ ਕੀ ਲੋੜ ਹੈ, ਇੰਨੀ ਐਨਰਜੀ ਉੱਧਰ ਲਾਉਣ ਦੀ ਕੀ ਲੋੜ ਹੈ? ਭਾਈ ਕਿੰਨੇ ਸਾਡੇ ਸਿੰਘ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਬੰਦੀ ਸਿੰਘ ਨੇ, ਤੇ ਤੁਹਾਡੇ ਬਾਬਿਆਂ ਦੇ ਗੁੜਕਿਆਂ 'ਚ ਚੀਜ਼ਾਂ ਛਪੀਆਂ, ਪਰ ਅਸੀਂ ਕੀ ਕਹਿੰਦੇ ਨਾ ਜੀ ਬਾਬਿਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਝੂਠ ਨਿੰਦਿਆ ਤੇ ਉਹਨਾਂ ਨੇ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ। ਤੋ ਔਖੀ ਘੜੀ ਨਾ ਦੇਖਣ ਦੇਈ, ਕਿਹਨੂੰ ਆਉਣੀ ਔਖੀ ਘੜੀ? ਮੇਰੇ ਮਨ ਨੂੰ। ਜਦੋਂ ਮੈਂ ਕਿਸੇ ਦਾ ਚੰਗਾ ਵੇਖਦਾ ਸੜ ਕੇ ਕੋਲਾ ਹੋ ਜਾਂਦਾ, ਮੇਰੇ ਮਨ ਨੂੰ ਔਖੀ ਘੜੀ ਆਉਂਦੀ ਆ, ਮਨ ਨੂੰ ਔਖੀ ਘੜੀ ਆਉਂਦੀ। ਤੱਤੀ ਵਾਹ ਕਿਹਨੂੰ ਲੱਗਣੀ ਹੈ? ਮੇਰੇ ਮਨ ਨੂੰ। ਤੇ ਜੇ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ ਹੋਇਆ ਤੇ ਬਾਹਰ ਜਿੰਨਾ ਮਰਜ਼ੀ ਝੱਖੜ ਝੁੱਲ ਜਾਵੇ, ਜਿੰਨੀਆਂ ਮਰਜ਼ੀ ਹਵਾਵਾਂ ਤੱਤੀਆਂ ਲੱਗ ਜਾਣ, ਫਿਰ ਤੇ ਭਾਈ ਤਾਰੂ ਸਿੰਘ ਵਾਂਗੂ ਖੋਪਰ ਵੀ ਲੈ ਜਾਵੇ ਤੇ ਕੋਈ ਪਰਵਾਹ ਨਹੀਂ ਹੈ। ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ। ਧੰਨ ਭਾਈ ਤਾਰੂ ਸਿੰਘ, ਉਹ ਸਿੱਖ ਜਿਹਦਾ ਖੋਪਰ। ਪਰ ਇੱਕ ਬੇਨਤੀ ਹੋਰ ਕਰਾਂ, ਬੁਰਾ ਨਾ ਮਨਾਇਓ। ਆਪਾਂ ਜਿੰਨੇ ਆਏ ਹਾਂ, ਸ਼ਾਇਦ ਤੁਹਾਡੇ ਵਿੱਚੋਂ ਅੰਦਾਜ਼ਾ ਲਾ ਕੇ ਵੇਖ ਲਿਓ ਵੀ ਸਾਡੀ ਸੁਰਤ ਵਿੱਚ ਸੰਗਰਾਂਦ ਤੇ ਅਗਲਿਆਂ ਨੇ ਭਰ ਦਿੱਤੀ, ਪਰ ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੈ, ਇਹ ਸ਼ਾਇਦ ਕਿਸੇ ਨੂੰ ਵੀ ਨਾ ਪਤਾ ਹੋਵੇ। ਇਹੋ ਤੇ ਸਾਰੀ ਖੇਡ ਇੱਥੇ ਤੇ ਵਿਗੜੀ ਹੈ, ਇੱਥੋਂ ਹੀ ਕਹਾਣੀਆਂ ਖਰਾਬ ਹੋਈਆਂ। ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੋਵੇਗਾ, ਪਰ ਪੁੰਨਿਆ ਕਿੱਦਣ ਹੈ, ਮੱਸਿਆ ਕਿੱਦਣ ਹੈ, ਕੈਲੰਡਰਾਂ ਦੇ ਉੱਤੇ ਅਗਲਿਆਂ ਨੇ ਲਾਇਆ, ਚੌਦੇ ਕਿੱਦਣ ਹੈ, ਪਤਾ ਹੈ ਵੀ ਇੱਦਣ ਥੋੜੇ ਜਿਹੇ ਲੋਕ ਸੰਗਤ ਵੱਧ ਆਵੇਗੀ ਇਹਨਾਂ ਚੀਜ਼ਾਂ ਦੇ ਨਾਂ ਤੇ। ਜਿਹੜੀਆਂ ਅਸਲੀ ਚੀਜ਼ਾਂ ਸੀ ਸਾਡੀ ਸੁਰਤ ਵਿੱਚੋਂ ਅਗਲਿਆਂ ਨੇ ਕੱਢ ਦਿੱਤੀਆਂ। ਹੁਣ ਭਾਈ ਤਾਰੂ ਸਿੰਘ ਦਾ ਜੀਵਨ ਤੇ ਪੜ੍ਹ ਕੇ ਵੇਖੋ ਵੀ ਉਹ ਭਾਈ ਤਾਰੂ ਸਿੰਘ, ਉਹ ਪੂਲੋ ਪਿੰਡ ਇੱਕ ਮਾਝੇ ਇਹੀ ਤਾਰੂ ਸਿੰਘ ਵੈ ਖੇਤੀ ਕਰੇ, ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ 'ਚ ਲਿਖਿਆ। ਕਹਿੰਦਾ ਹੈ ਉਸਕੇ ਇੱਕ ਭੈਣ ਰਮਾਈ ਪੀ ਸਕੂਟ ਮੈਂ ਕਰਿਆ ਕਮਾਈ। ਇੱਕ ਘਰ ਵਿੱਚ ਭੈਣ ਹੈ ਇੱਕ ਮਾਂ ਹੈ, ਆਪਦੀ ਕਿਰਤ ਕਰਦੇ ਨੇ, ਪੀ ਕੁੱਟ ਕੇ ਕਮਾਈ ਕਰਦੇ ਨੇ, ਆਪ ਖਾਏ ਮੈਂ ਰੁੱਖੀ ਮਿੱਸੀ, ਰੁੱਖੀ ਮਿੱਸੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ, ਜਿਹੜਾ ਕੋਈ ਲੋੜਵੰਦ ਆਉਂਦਾ ਇਹ ਘਰ ਦੇ ਵਿੱਚ ਉਹਦੀ ਮਦਦ ਕਰਦੇ ਨੇ, ਕੋਈ ਲੋੜਵੰਦ ਆਵੇ। ਇਹ ਉਹਨਾਂ ਦਾ ਜੀਵਨ ਕਿਰਦਾਰ ਸੀ। ਭਾਈ ਤਾਰੂ ਸਿੰਘ ਦੀ ਭੈਣ ਸੀ ਬੀਬੀ ਤਾਰੂ, ਇੱਕ ਉਹਦੇ ਘਰ ਦੇ ਵਿੱਚ ਉਹਦੀ ਮਾਂ ਹੈ, ਤੇ ਭਾਈ ਤਾਰੂ ਸਿੰਘ ਦੀ ਉਮਰ ਪਤਾ ਕਿੰਨੀ ਸੀ? ਆ ਜਦੋਂ ਤਸਵੀਰਾਂ ਬਣਾਉਣ ਵਾਲਿਆਂ ਨੇ ਉਹਨਾਂ ਨੂੰ ਬੁੱਢਾ ਬਣਾ ਦਿੱਤਾ ਵੀ ਜਿਵੇਂ ਬੜੀ ਉਮਰ ਸੀ ਉਹਨਾਂ ਦੀ, ਬਜ਼ੁਰਗੀ ਅਵਸਥਾ ਸੀ। ਨਹੀਂ, ਭਾਈ ਤਾਰੂ ਸਿੰਘ 24 ਸਾਲਾਂ ਦਾ ਨੌਜਵਾਨ ਸੀ ਜਿਹਦਾ ਖੋਪਰ ਉਤਾਰ ਕੇ ਲਾਹੌਰ ਦੇ ਵਿੱਚ ਉਹਨੂੰ ਸ਼ਹਾਦਤ ਦਾ ਜਾਮ ਪਿਆਇਆ ਗਿਆ, ਤੇ ਉਹਦੇ ਬਾਰੇ ਆਪਾਂ ਕਹਿੰਦੇ ਜਿਹਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਉਹ ਭਾਈ ਤਾਰੂ ਸਿੰਘ ਹੈ, ਉਹਦਾ ਅੱਜ ਸ਼ਹੀਦੀ ਦਿਹਾੜਾ। ਤੋ ਅਸੀਂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਗੁਰੂ ਦੀ ਵਿਚਾਰ ਨਾਲ ਜੁੜੀਏ, ਛੱਡੀਏ ਇਹਨਾਂ ਚੀਜ਼ਾਂ ਨੂੰ ਵੀ ਭੈਣ ਜੀ ਅੱਜ ਮੱਸਿਆ ਹੈ, ਚੱਲੀਏ ਕਿਸੇ ਬੰਨੇ, ਸੰਗਰਾਂਦ ਹੈ ਕਿਸੇ ਬੰਨੇ, ਕਿਸੇ ਦਿਨ ਜਦੋਂ ਤੁਸੀਂ ਗੁਰੂ ਕੀ ਸੰਗਤ ਕਰ ਲਈ ਨਾ ਜੀ, ਉਹੀ ਦਿਨ ਚੰਗਾ। ਜਿਹੜੇ ਵੇਲੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਚਲੋ ਇਹ ਚੰਗੀ ਗੱਲ ਹੈ ਵੀ ਆਪਾਂ ਆਏ ਹਾਂ ਸਾਉਣ ਦੇ ਮਹੀਨੇ ਦੀ, ਪਰ ਕੁਝ ਸ਼ਬਦ ਕੈਰੀ ਕਰਕੇ ਗੁਰੂ ਸਾਹਿਬ ਦਾ ਜਾਈਏ, ਕੋਈ ਉਪਦੇਸ਼ ਕੈਰੀ ਕਰਕੇ ਜਾਈਏ ਜਿਹਦੇ ਨਾਲ ਮੇਰਾ ਜੀਵਨ ਸੁਖੱਲਾ ਹੋਵੇ। ਤੋ ਬਾਬੇ ਨੇ ਅੱਜ ਬਖਸ਼ਿਸ਼ ਬੜੀ ਪਿਆਰੀ ਕੀਤੀ, ਉਹਨਾਂ ਆਖਿਆ ਸਾਵਣ ਸਰਸੀ ਕਾਮਣੀ। ਸਰਸੀ ਦਾ ਅਰਥ ਹੁੰਦਾ, ਇਹਨੂੰ ਮੈਂ ਸਰਸੀ ਪੜ੍ਹ ਰਿਹਾ, ਸਰਸੀ ਨਹੀਂ ਪੜ੍ਹ ਰਿਹਾ, ਸੰਧੀ ਛੇਦ ਕਰਕੇ ਸ ਰਸੀ, ਰਸੀ ਮਤਲਬ ਰਸ ਨਾਲ ਭਰੀ ਹੋਈ, ਸਾ ਰਸੀ ਕਹਿੰਦੇ ਨੇ ਪੂਰਨ ਰੂਪ ਵਿੱਚ ਜਿਹੜਾ ਰਸ ਨਾਲ ਭਰ ਗਿਆ। ਮਹਾਰਾਜ ਨੇ ਆਖਿਆ ਸਾਵਣ, ਜਿਵੇਂ ਸਾਉਣ ਦੇ ਮਹੀਨੇ ਵਿੱਚ ਮੀਂਹ ਪਿਆ ਤੇ ਬੂਟੇ ਰਸ ਨਾਲ ਭਰ ਗਏ, ਇੱਦਾਂ ਹੀ ਗੁਰੂ ਦੀ ਬਖਸ਼ਿਸ਼ ਦਾ ਮੀਂਹ ਪਿਆ ਤੇ ਮੈਂ ਵੀ ਕਾਹਦੇ ਨਾਲ ਭਰ ਗਿਆ, ਰਸ ਨਾਲ ਭਰ ਗਿਆ, ਜੀਵਨ 'ਚ ਰਸ ਆ ਗਿਆ। ਕਿਹੜਾ? ਨਾਮ ਦਾ ਰਸ, ਗੁਰੂ ਦੀ ਵਿਚਾਰ ਦਾ ਰਸ। ਇੱਥੇ ਦੁਨੀਆਂ ਦੇ ਰਸਤੇ ਬਥੇਰੇ ਹੈਗੇ ਨੇ, ਕਿਸੇ ਨੂੰ ਮਿੱਠਾ ਖਾਣ ਦਾ ਰਸ ਹੁੰਦਾ, ਕਿਸੇ ਨੂੰ ਕੌੜੇ ਦਾ ਰਸ ਹੁੰਦਾ, ਰਸਤੇ ਬਥੇਰੇ ਨੇ, ਕਿਸੇ ਨੂੰ ਸੋਨਾ ਪਾਉਣ ਦਾ ਹੁੰਦਾ, ਕਿਸੇ ਨੂੰ ਔਰਤ ਦਾ ਹੈ, ਕਿਸੇ ਨੂੰ ਸੁੰਦਰ ਸੇਜ ਦਾ ਹੈ, ਥੋੜੇ ਰਸ ਨੇ ਕਿਤੇ। ਬਾਬੇ ਨੇ ਕਿਹਾ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਸਰੀਰਾਂ ਦੇ ਰਸ ਤੇ ਸਾਰਿਆਂ ਨੂੰ ਨੇ, ਠੀਕ ਹੈ ਉਹ ਵੀ ਜ਼ਰੂਰੀ ਨੇ, ਪਰ ਨਾਮ ਦਾ ਰਸ ਵੀ ਤੇ ਹੋਵੇ ਨਾ, ਗੁਰੂ ਦੀ ਵਿਚਾਰ ਦਾ ਰਸ ਵੀ ਹੋਵੇ। ਹੁਣ ਸਾਉਣ ਦੇ ਮਹੀਨੇ ਵਿੱਚ ਹੋਇਆ ਕੀ? ਇੱਕ ਬਚਨ ਆਪਾਂ ਬਾਣੀ ਦਾ ਪੜ੍ਹੀਏ, ਉੱਥੇ ਮਹਾਰਾਜ ਕਹਿੰਦੇ ਤੇਰੇ ਹੁਕਮ ਹੈ ਸਾਵਣ ਆਇਆ। ਹੇ ਰੱਬ ਜੀ, ਤੇਰੇ ਹੁਕਮ ਦੇ ਵਿੱਚ ਹੁਣ ਸਾਉਣ ਦਾ ਮਹੀਨਾ ਆ ਗਿਆ। ਕਿੱਥੇ ਆਇਆ? ਬਾਹਰ ਨਹੀਂ ਆਇਆ, ਆਸਟ੍ਰੇਲੀਆ ਵਿੱਚ ਨਹੀਂ ਆਵੇਗਾ ਇਹ ਮਹੀਨਾ, ਜਦੋਂ ਪੂਰੀ ਦੁਨੀਆਂ 'ਚ ਮੌਸਮ ਹੋਰ ਹੁੰਦਾ ਉਦੋਂ ਉੱਥੇ ਹੋਰ ਹੁੰਦਾ, ਉੱਥੇ ਸਾਰਾ ਕੁਝ ਉਲਟ ਚੱਲਦਾ, ਤੁਸੀਂ ਸਰਚ ਕਰਕੇ ਵੇਖ ਲਿਓ। ਜਦੋਂ ਸਾਰੀ ਦੁਨੀਆਂ 'ਚ ਗਰਮੀ ਪੈਣ ਡਈ ਹੁੰਦੀ ਉੱਥੇ ਕੀ ਪੈਂਦੀ ਹੁੰਦੀ? ਠੰਡ। ਤੇ ਜਦੋਂ ਸਾਰੀ ਦੁਨੀਆਂ 'ਚ ਠੰਡ ਪੈਂਦੀ ਉੱਥੇ ਕੀ ਪੈਂਦੀ ਹੈ? ਗਰਮੀ। ਇਹਦਾ ਮਤਲਬ ਫਿਰ ਇਸ ਮਹੀਨੇ ਦਾ ਉਹਦੇ ਨਾਲ ਕੀ ਸੰਬੰਧ ਹੋਇਆ? ਸਮਝੋ ਨਾ ਬੇਨਤੀ ਨੂੰ। ਪਰ ਇੱਕ ਜਗ੍ਹਾ ਹੈ ਜਿੱਥੇ ਸਾਰੀ ਦੁਨੀਆਂ ਦੇ ਅੰਦਰ ਹੀ ਗਰਮੀ ਹੈ, ਉਹ ਕਿੱਥੇ? ਆ ਅੰਦਰ, ਇੱਥੇ ਤੇ ਆਸਟ੍ਰੇਲੀਆ 'ਚ ਬੈਠਾ ਬੰਦਾ ਵੀ ਤੱਤਾ, ਇੰਡੀਆ 'ਚ ਬੈਠਾ ਵੀ ਤੱਤਾ, ਤੇ ਕੈਨੇਡਾ 'ਚ ਬੈਠਾ ਵੀ ਤੱਤਾ, ਇੱਥੇ ਜਿਹੜਾ PR ਹੋ ਗਿਆ ਉਹ ਵੀ ਤੱਤਾ, ਜਿਹੜਾ ਵਰਕ ਪਰਮਿਟ ਤੇ ਉਹ ਵੀ ਤੱਤਾ, ਜਿਹੜਾ ਉੱਦਾਂ ਤੁਰਿਆ ਫਿਰਦਾ ਉਹ ਵੀ ਤੱਤਾ, ਉਹ ਮੌਸਮ ਤੇ ਸਾਡਾ ਸਾਰਿਆਂ ਦਾ ਇੱਕੋ ਜਿਹਾ। ਤੋ ਬਾਬੇ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਤੇਰੇ ਹੁਕਮ ਹੈ ਸਾਵਣ ਆਇਆ। ਹੇ ਰੱਬ ਜੀ, ਤੇਰੇ ਹੁਕਮ ਵਿੱਚ ਹੁਣ ਮੇਰੇ ਅੰਦਰ ਸਾਵਣ ਆ ਗਿਆ, ਅੰਦਰ ਸਾਵਣ, ਮੀਂਹ ਪੈਣ ਲੱਗ ਪਿਆ। ਮੈਂ ਸੱਤ ਕਾ ਹਲ ਜੁਆਇਆ, ਤੇ ਜਿਵੇਂ ਕਿਸਾਨ ਹਲ ਜੋਂਦੇ ਨੇ ਨਾ, ਆਖਿਆ ਮੈਂ ਸੱਚਾਈ ਦਾ ਹਲ ਜੋ ਲਿਆ ਹੁਣ ਆਪਣੇ ਅੰਦਰ, ਸੱਚ ਨੂੰ ਜੀਵਨ ਵਿੱਚ ਧਾਰਨ ਕਰ ਲਿਆ। ਮੈਂ ਸੱਤ ਕਾ ਹਲ ਜੁਆਇਆ, ਨਾਉਂ ਬੀਜਣ ਲੱਗਾ। ਤੇ ਬੀਜਣਾ ਕੀ ਹੈ? ਤੇਰਾ ਨਾਮ। ਜਿਵੇਂ ਕਿਸਾਨ ਜ਼ਮੀਨ ਨੂੰ ਵਾਹ ਕੇ ਉਹਦੇ ਵਿੱਚ ਫਸਲ ਬੀਜਦਾ ਨਾ, ਆਖਿਆ ਮੈਂ ਅੰਦਰ ਦੀ ਜ਼ਮੀਨ ਜਿਹੜੀ ਬੰਜਰ ਹੋ ਚੁੱਕੀ ਸੀ, ਇਹਦੇ ਵਿੱਚ ਸੌਣ ਦਾ ਮਹੀਨਾ ਆਇਆ, ਇਹ ਸੌਫਟ ਹੋ ਗਈ, ਤੇ ਮੈਂ ਸੱਚਾਈ ਦਾ ਹਲ ਵਾਹ ਕੇ ਤੇ ਰੱਬ ਜੀ ਤੁਹਾਡੇ ਨਾਂ ਦਾ ਬੀਜ ਅੰਦਰ ਬੀਜ ਦਿੱਤਾ। ਨਾਉ ਬੀਜਣ ਲੱਗਾ ਆਸ ਕਰ, ਬੜੀ ਆਸ ਕਰਕੇ, ਹਰ ਬੋਹਲ ਬਖਸ਼ ਜਮਾਏ ਜੀਓ। ਤੇ ਮਹਾਰਾਜ ਕਰਾਂ ਵਾਰੇ ਨਿਆਰੇ ਕਰਦੇ, ਜਿਵੇਂ ਕਿਸਾਨ ਫਸਲ ਬੀਜਣ ਲੱਗਦਾ ਨਾ, ਕਹਿੰਦਾ ਵਾਹਿਗੁਰੂ ਜੀ ਕਿਰਪਾ ਕਰੋ, ਤੂੰ ਹੀ ਹੁਣ ਮੇਰੇ ਘਰ ਭਰਨੇ ਨੇ, ਇੱਥੇ ਵੀ ਇੱਦਾਂ ਹੋਵੇ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ ਅੱਜ ਗੁਰੂ ਅਰਜਨ ਸਾਹਿਬ ਨੇ, ਉਹਨਾਂ ਆਖਿਆ ਸਾਵਣ ਸਰਸੀ ਕਾਮਣੀ। चरण कमल स्यों प्यार, मन तन रत्ता सच रंग। मन ते तन सचाई विच रंगिया गया, सचा जीवन हो गया। हुण जीवन विच झूठ नहीं हैगा, फरेब नहीं हैगा। मन तन रत्ता सच रंग, इको नाम आधार। ते तेरा इको दा ही मैं आसरा लिया। ये थोड़ा है भी हुण किसे दा, कोई साईं दा भी आसरा चुकी फिरदा, किसे पीर दा भी, किसे फकीर दा भी, किसे फलाने बाबे दा भी आसरा चुकी फिरदा। नहीं, तेरा एक नाम तारे, संसार मैं एहा आस एहो आधार। अगला बोल है, बिखिया रंग कुड़ाविया दिसन सबे शार। हुण जिहड़े बिखिया दे रंग ने ना, बिखिया दे जहर दे रंग ने, ओ मैनूं हुण कूड़े लगन लग पए ने, है नहीं कख वी इन्हां रंगां विच। बिखिया चंगी लगती है दो चार दिन, पर मुड़के उहदा की नुकसान भुगतना पैंदा। हुण बिखिया दे रंग चंगे, बिखिया दा मतलब जहर, जिहड़ा पहिलां मेरा जहर नाल प्यार सी ना, आख्या महाराज उह टुट गया हुण। बिखिया रंग कुड़ाविया दिसन सबे शार, हर अमृत बूंद सुहावनी मिल साधु पीवन हार। तेरे नाम अमृत दी बूंद हुण मैनूं सोहणी लगन लग पई है। आ है सौण दा महीना, ते जे ओह चीजां सोहणियां नहीं लगियां ते फिर अजे भी साड़ ही चलन डिया, अजे भी हाड़ दा महीना ही चलन डिया, सौण नहीं आया। जे सौण ते उहदी बख्शिश नाल आउणा, सतगुर ने बख्शिश की। वण तिण प्रभ संग मौलिया समरथ पुरख अपार। वण कहिंदे ने जंगल नूं, वड्डे रुखां नूं। तिण कहिंदे ने घाह दे किणके नूं। आख्या मीह पिया ते घाह दे किणके तों लैके, इक छोटे जे किणके तों लैके पूरा जंगल हरिया भरिया हो गया। महाराज तेरी विचार दा मीह पिया, अंदरों सुक्का होया सी मैं, ते हुण मैं हरिया भरिया हो गया, अंदरों सुक्का होया सी। अखीरला बोल है, हर मिलने नू मन लोचदा कर्म मिलावन हार। जिनी सखिए प्रभ पाया हो तिन कै सद बलिहार, नानक हर जी मया कर शब्द सवारन हार। वाहिगुरु जी अपने शब्द द्वारा मैनू सवारो। गुरु दा शब्द ही साडे जीवन दी घाड़त घड़ेगा, शब्द तो बिना साडा पार उतारा नहीं होना। तो गुरु कृपा करे साडा भी मन रबी गुणा दे वल इच्छा रखे, भी मैं भी अपने जीवन नूं सवारना है। तो सारी संगत दा धन्नवाद, बड़ी एकाग्रता नाल तुसी विचार नूं सरवण कीता है। कथा विचारां भी रोज हुंदियां ने, गुरुद्वारा भी इहो रहना है, विचारां भी इहो ने, बाहर दा मौसम भी इहो ही है, कोई चीज़ विच फर्क नहीं पैना। जिद्दन फर्क पवेगा साडे अपने अंदर पैना, इथों शुरुआत होनी है। तो 6:20 तो लैके 7 बजे ताईं गुरमत विचारां हुंदियां ने। यतन करिया करो कि हर रोज ही आप इदा सोच के आईए भी अज भी सौण का महीना ही है, अज भी सौण का महीना ही है, हर रोज ही नवा साल है। तो जे इदा सोच के गुरुद्वारे आवांगे तो कोई समझ सानू पवेगी, कोई सोची सानू लगेगी। सो सारी संगत का धन्नवाद जी, भुलां चुकां दी खिमा। वाहिगुरु जी का खालसा, वाहिगुरु जी की फतेह।
1: धन्यवाद भाई साहब गुरशरण सिंह जी का, जिन्ह ने अज के सावण के महीने की जो कथा विचार साढ़े नाल सांझी कीती, ते कि सावण दे महीने किस दी गल कीती, आपां इह जरूर वेखणा। क्योंकि मौसम तां ठंडा है जे देखिया जावे, ते महीना किहड़ा सावण दा, असाड़ दा महीना। इंडिया दे विच, पंजाब दे विच तां अहीं समझ सकदे हां, पर जदों असीं कैनेडा ते बाहर आस्ट्रेलिया च जाइए फिर गल अंदर दी कीती है कि अंदर दे विच तुहाडी किन्नी क शांत आ, किन्ना क ठंडा। ये थोड़ा भी अज जे असी सुन ले ते घर जाके फिर वह साढ़े तपस होवे। सो आपां इन्हां चीज़ां नूं समझण दा चरण करिए कि सदा ही हरियावला, सदा ही सावण है। जे आपां गुरु दे दूध विच बह के गुरु दे बचन नूं सुन के अपने जीवन नूं उस नाम दे नाल सिंचिए, जिस नाम दे नाल अंदर दा जीवन जिहड़ा इहनूं कुछ प्राप्त होणा। गुरु कृपा करे सब नूं चढ़दियां कला बख्शन, ये महीना सुखनंद का बतीत होवे। हुण भाई साहब भाई बलबीर सिंह जी बिहारी पुरवाला ढाडी जथा ढाडी वाला इतिहास सरवण करेंगे। आओ बड़े प्यार नाल सरवण करो, गुरु के लंगरां दी सेवा हो रही है, शगन दी कृपालता करनी जी। सो आओ सरवण करिए ढाडी वाला इतिहास। वाहिगुरु जी का खालसा, वाहिगुरु जी की फतेह।
2: ਵਾਹਿਗੁਰੂ ਜੀ।

والی کل عالم، صاحب صحابہ حضور انور سرور کائنات فخر مجداد، دساں پادشاہیاں جی دے آتمک سروپ جوت موجودہ گرگدی دے مالک، حاضرہ حضور زہرا ظہور سرب کلا بھرپور جگو جگ اٹل شبد گرو روحانیت دے ساگر پریتاں دے پہرے دار، تن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو، آؤ اپنی رسناواں نو پوتر کریے، من نو چڑھدیاں کلا وچ لیا کے گج وج کے فتح بلائیے، آکھیے جی واہگرو جی کا خالصا واہگرو جی کی فتح۔ ستگران دی اپار بخشش ہوئی، شاماں دے دیوان سجے سجے ہوئے دیواناں دے وچ مائی بھائی ستگران دے درشن ددارے کرن واسطے آئے، اج سنگران دا دہاڑا، بھائی صاحب جی ہونی کتھا دے وچ کافی کچھ اج دے مہینے واسطے دس کے گئے، ستگر کرپا کرن جنیاں بھاوناواں نوں لے کے تسی آئے ہو انہاں بھاوناواں نوں سچے ستگر پھڑ لاؤن، اور ساڈا وشواس دھن گرو گرنتھ صاحب جی مہاراج جی دے اتے بنیا رہے، ایسیاں بھی ارداساں کریے کہ داتا جی اسی ہور دنیا دے جھوٹے گروواں ول نہ جائیے، ایسی بخشش کریو، ایسی رحمت ورتایو کہ ساڈا وشواس ساڈا یقین جڑا نا شبد گرو دھن گرو گرنتھ صاحب جی مہاراج جی دے اتے بنیا رہے۔ گرو گھر دے وچ آنے آ ساسنگ جی اپنے کیتے ہوئے جڑے پاپا دی بھل بخشاؤ واسطے، اسی واسطے بندہ آندا بھی مہاراج ساڈے کو گناہ ہوئے آ تے کرپا کرو، پر ایک گرو پیارو ایتھے وعدہ کرنا پیندا، داتا جی جڑے پچھلے گناہ ہو گئے اگے تو گناہ نہیں کرانگا، جے اپاں دوری چال کھیڈیے بھی اج گناواں دی پچھلیاں دی معافی مانگ چلیے تے گاں جا کے پھر کر لانگے، ادا سچ گر نہیں بخشتے۔ ہن گرو مہاراج دھن گرو نانک دیو جی مہاراج جدو سجن ٹھگ کول جاندے آ نا تے ساسنگ جی ہلے آپا تے ککھ وی نہیں گناہ کیتے ہونے جدا دے سجن نے کیتے آ، آپا تے کسی نہ دو چار سو پانچ سو دی ٹھگی ماری ہوئے گی، ود تو ود کوئی چھوٹیاں موٹیاں بے ایمانیاں کیتیاں ہون گیاں، جھوٹ جھاٹ ایدا اورا پرا جا کرن دا کر کے ماڑا موٹا جا جھوٹ بولیا ہوئے گا، پر جڑا سجن ٹھگ دھرم دا لباس پہن کے جو کچھ او کرتا سی گرو پیارے روح کمب جاندی ہے، رات کٹن واسطے رائیاں نے جانا تے پیارے او دیکھنی سو کڈنی یہ بندیا نے، سو کڈنی یہ کول ہے کنا کمال ہے، جے پتا لگا ایک واہ واہ مال ہے وہ واسطے وی آئی پی ٹریٹمنٹ دے دینی، وکھرے کمرے سیپریٹ کمرے بنے سی، لو بھائی تسی اینا کمریاں دے وچ ٹھہرو، اے عام لوکاں لئی آ، اور اتھے پہ بندہ عام نالو جدو دوسرے عام نالو سپیشل بن جاوے تے بندہ ہنکار دے وچ قدرتی آ جاندا بھی عام نالو میں ایک پاسے، میری جڑی ہے نا درجہ عام نالو اتے آ، خوش ہو کے انہاں کمریاں دے وچ چلے جانا تے گرو پیارے پھر رات نوں اے دے سجن گنڈاسے شویاں لے کے آدھے ہوں سی، جو کچھ ہونا نالے تے لٹ لینا تے نالے اونا لاشا نو رفا دفا کر دینا، گرو پیارو ایدوں وڈا پاپ ہو کی سکی ہو سکتا ہے۔ ہن سجن ٹھگ دے کول گردیو پاتشاہ جاندے نے تے گرو مہاراج او دی ہر طرح دی گل منن تو انکاری ہو جاندے نے، کئی پرشادا شکل نہیں کہندے آ، ویسے بہت زیادہ طور تے پرشادیاں دے وچ یہر پا دیندا ہوندا سی، مر جاندے سی تے ساتھ سنگ جی کئی وار پہ ہتھی وی پہ جاندے سی، گرو مہاراج جی نے ایدہ پرشادہ چکن تو انکار کرتا، پوچھا مہاراج تسی کا تو نہیں پرشادہ چک دے سڈا، گرو مہاراج کہندے میں تیری پاپ دی کمائی دے وچوں پرشادہ چک کے میں پاپا دا بھاگی نہیں بننا چاہتا، ہوں گرو پیارے کسی دے دل دی گل بجھ لی جاوے تے کیوں نہیں وہ کمبدا، کہندا آکھن لگا کہندا میری کا دی پاپ دی کمائی ہے، آ دیکھو میرا دورا بنایا مسیت بنائی آ سارے دھرما دے لوکاں دا میں ستکار کردا، کڈی ساری مالا وی گل دے وچ پائی پھردا چوڑا لمبا، دیکھن والے نو اوپرے بندے نو اے لگدا سی کہ بڑا سادھو ہے بڑا سنت ہے دھرمی ہے،
ਪਰ ਗੁਰੂ ਨਾਨਕ ਵਰਗੀ ਪਵਿੱਤਰ ਰੂਹ ਦੇ ਕੋਲੋਂ ਕਿੱਥੋਂ ਰਿਹਾ ਜਾ ਸਕਦਾ, ਇੱਥੋਂ ਥੋੜੋ ਛੁਪਾਇਆ ਜਾ ਸਕਦਾ ਕੁਛ। ਗੁਰੂ ਪਿਆਰਿਓ, ਦੁਨੀਆਂ ਤੋਂ ਅਸੀਂ ਪਾਪ ਛੁਕਾ ਸਕਦੇ ਹਾਂ, ਪਰ ਇਹ ਗੁਰਦੇਵ ਸਾਡੇ ਅੰਦਰਲੇ ਕੱਲੇ ਕੱਲੇ ਖੂਨ ਦੇ ਕਤਰੇ ਜਿਹੜੇ ਸਾਡੇ ਪਾਪਾਂ ਦੇ ਆ ਨਾ, ਗੁਰੂ ਸਾਡੇ ਉਹਨਾਂ ਦੇ ਕੱਲੇ ਕੱਲੇ ਬਾਰੇ ਜਾਣਦਾ ਹੈ। ਗੁਰੂ ਮਹਾਰਾਜ ਜੀ ਨੇ ਇਹਦਾ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ। ਆਖਰ ਸਿੱਧਾ ਹੀ ਹੋ ਗਿਆ, ਕਹਿੰਦਾ ਮਹਾਰਾਜ ਸਾਨੂੰ ਪਤਾ ਤੁਹਾਡੇ ਕੋਲ ਵਾਹਵਾ ਮਾਲ ਲੱਗਦਾ ਔਰ ਤੁਸੀਂ ਚੰਗੇ ਸਰਮਾਏਦਾਰ ਲਓ, ਰੱਖੋ ਕੱਢ ਕੇ, ਕਹਿੰਦਾ ਇੱਥੇ। ਸਤਿਗੁਰੂ ਕਹਿੰਦੇ ਦੇ ਦਿੰਦੇ ਹਾਂ, ਬਹਿ ਜਾ, ਦੋ ਤਿੰਨ ਦੋ ਮਿੰਟ ਗੱਲਾਂ ਕਰਦੇ ਹਾਂ, ਦੇ ਦਿੰਦੇ ਹਾਂ, ਕੋਈ ਗੱਲ ਨਹੀਂ। ਗੱਲਾਂ ਕਹਿੰਦੇ ਸਾਡੇ ਨਾਲ ਕੀ ਕਰਨੀਆਂ ਤੁਸੀਂ? ਕਹਿੰਦੇ ਠੀਕ ਹੈ, ਤੁਸੀਂ ਸਾਨੂੰ ਕਤਲ ਕਰਨਾ, ਅਸੀਂ ਮਰ ਜਾਣਾ ਆ, ਤੇ ਫਿਰ ਸਾਡੀਆਂ ਗੱਲਾਂ ਤੇ ਯਾਦ ਰੱਖੋਗੇ ਨਾ? ਐਦਾਂ ਬਹਿ ਗਿਆ, ਕਹਿੰਦਾ ਹਾਂ ਕਰੋ ਫਿਰ ਗੱਲਾਂ ਬਾਤਾਂ। ਤੇ ਸੱਚੇ ਸਤਿਗੁਰ ਭਾਈ ਮਰਦਾਨੇ ਜੀ ਨੂੰ ਕਹਿੰਦੇ ਆ, ਮਰਦਾਨੇ ਰਬਾਬ ਵਜਾ, ਹੁਣ ਸਮਾਂ ਆ ਗਿਆ ਈ। ਉਹ ਭਾਈ ਮਰਦਾਨਾ ਜੀ ਨੇ ਡਰਦੇ ਡਰਦੇ ਨੇ ਰਬਾਬ ਜੀ ਕੱਢੀ ਆ, ਸਤਸੰਗ ਜੀ ਹੁਣ ਇੱਕ ਪਾਸੇ ਮੌਤ ਦਿਸਦੀ ਆ, ਵੀ ਇਹ ਤੇ ਗੜਾਸੇ ਤਿੱਖੇ ਕਰੀ ਫਿਰਦੇ ਆ, ਇੱਥੋਂ ਹੁਣ ਬੁੱਝ ਕੇ ਜਾਣਾ ਬਹੁਤ ਮੁਸ਼ਕਲ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਖੇ ਲਾ ਕੇ ਭਾਈ ਮਰਦਾਨਾ ਜੀ ਨੇ ਰਬਾਬ ਕੱਢੀ, ਤੰਦਾਂ ਨੂੰ ਛੋਇਆ, ਗਜ ਫੇਰਿਆ, ਤੇ ਸੱਚੇ ਸਤਿਗੁਰਾਂ ਦੇ ਅਲਾਹੀ ਕੰਠ ਦੇ ਵਿੱਚੋਂ ਬਾਣੀ ਆਈ, ਸੂਹੀ ਮਹੱਲਾ ਪਹਿਲਾ, ਊਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਗੁਰੂ ਪਿਆਰਿਓ ਆਪਣੇ ਹਥਿਆਰ ਸਿੱਟ ਦਿੰਦਾ। ਹੁਣ ਸੱਜਣ ਨੇ ਇਹ ਨਹੀਂ ਆਖਿਆ ਬਾਬਾ ਮੈਨੂੰ ਮਾਫ਼ ਕਰ ਦੇ, ਚਲੋ ਠੀਕ ਹੈ, ਮੈਂ ਕੋਈ ਗੱਲ ਨਹੀਂ, ਅੱਜ ਮੈਂ ਪਿਛਲੀ ਭੁੱਲ ਬਖਸ਼ ਲੈਂਦਾ, ਪਰ ਕੱਲ ਤੋਂ ਮੈਂ ਫੇਰ ਕਰ ਲਿਆ ਕਰਾਂਗਾ। ਇੱਦਾਂ ਨਹੀਂ ਹੋਇਆ, ਅਸੀਂ ਗੁਰੂ ਘਰ ਦੇ, ਹਾਂ ਗੁਰੂ ਪਿਆਰਿਓ, ਸੱਜਣ ਠੱਗ ਆਪਣੇ ਹਥਿਆਰ ਸਿੱਟ ਦਿੰਦਾ ਤੇ ਸਿੱਖ ਧਰਮ ਦਾ ਪ੍ਰਚਾਰਕ ਬਣਦਾ ਹੈ। ਇਹਦੀ ਬੜੀ ਇਲਾਕੇ ਦੇ ਵਿੱਚ ਪਹੁੰਚ ਸੀ, ਇਹਨੂੰ ਸੰਤ ਸੰਤ ਕਰਕੇ ਲੋਕੀ ਪੂਜਦੇ ਹੁੰਦੇ ਸੀ। ਇਹਦੀ ਰਾਜਨੀਤਿਕ ਇਹੋ ਜਿਹਾ, ਗੁਰੂ ਪਿਆਰਿਓ ਜਿਹੜੇ ਇਹੋ ਜਿਹੇ ਬਦਮਾਸ਼ ਹੁੰਦੇ ਆ ਨਾ, ਇਹਨਾਂ ਦੀ ਰਾਜਨੀਤਿਕ ਵੀ ਪਹੁੰਚ ਵੀ ਬੜੀ ਹੁੰਦੀ ਆ। ਦੇਖਿਓ ਕਿਤੇ ਪੰਜਾਬ ਦੇ ਠੱਗਾਂ ਦੀ, ਉਹ ਜਿਹੜੇ ਚਿੱਟਿਆਂ ਕੱਪੜਿਆਂ ਵਾਲੇ ਆ, ਕਿਹੜੀਆਂ ਪਹੁੰਚਾਂ ਉਹਨਾਂ ਦੀਆਂ, ਆਲੀਸ਼ਾਨ ਜੀਵਨ ਜੀਂਦੇ ਉਹ ਜਿਹੜੇ ਸਾਧ ਹੈ ਨਾ, ਆਲੀਸ਼ਾਨ ਜੀਵਨ, ਵੀ ਆਈ ਪੀ ਟ੍ਰੀਟਮੈਂਟ ਉਹਨਾਂ ਨੂੰ ਮਿਲਦੀਆਂ, ਉਹਨਾਂ ਵਾਸਤੇ ਜੈੱਡ ਸੁਰੱਖਿਆ ਦਿੱਤੀਆਂ ਜਾਂਦੀਆਂ, ਵੀ ਤੁਸੀਂ ਆਪਣੀ ਕੌਮ ਦੇ ਬਰਖਲਾਫ ਬੋਲੋ ਤੇ ਸਹੀ, ਮਾੜਾ ਮੋਟਾ ਮੂੰਹ ਤੇ ਖੋਲੋ, ਜੋ ਮਰਜ਼ੀ ਬੋਲੋ, ਔਰ ਉਦਾਂ ਦਾ ਹੀ ਤੁਹਾਨੂੰ ਵਧੀਆ ਜਿਹੜੀ ਟ੍ਰੀਟਮੈਂਟ ਦਿੱਤੀ ਜਾਊਗੀ। ਔਰ ਇਹ ਹੈ ਜੋ ਆਪਾਂ ਹਾਲਾਤ ਦੇਖਦੇ ਹਾਂ, ਸੱਜਣ ਠੱਗ ਨੂੰ ਕਿਤੇ ਘੱਟ ਹੈ ਪੰਜਾਬ ਦੇ ਵਿੱਚ? ਔਰ ਠੀਕ ਹੈ ਵੀ ਉੱਥੇ ਦੇ ਲੋਕ ਹੁਣ ਜਾਗਰੂਕ ਹੋਏ ਆ, ਉੱਥੇ ਉਹਨਾਂ ਨੇ ਡਾਂਗ ਕੱਢੀ ਆ ਉਹਨਾਂ ਤੇ ਉਹਨਾਂ ਨੇ ਆ ਕੇ ਇੱਧਰ ਕੈਨੇਡਾ 'ਚ ਡੇਰੇ ਬਣਾ ਲਏ, ਇੱਥੇ ਆ ਗਏ ਉਹ, ਇੱਥੇ ਹੁਣ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਰ ਸਕਦੇ। ਬਸ ਇਹੀ ਕਰ ਸਕਦੇ ਆ ਵੀ ਉਹਨਾਂ ਦੇ ਡੇਰਿਆਂ ਦੇ ਉੱਤੇ ਆਪਣੇ ਆਪ ਨੂੰ ਲੁੱਟ ਹੋਣ ਵਾਸਤੇ ਨਾ ਲਿਜਾਈਏ। ਔਰ ਇਹ ਸੱਜਣ ਠੱਗ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਤੇ ਗੁਰੂ ਪਿਆਰਿਓ ਮਾਫੀ ਮੰਗੀ ਹੈ, ਮਹਾਰਾਜ ਮੇਰੇ ਸਾਰੇ ਗੁਨਾਹ ਮਾਫ਼ ਕਰ ਦੇ, ਮੈਨੂੰ ਅੱਗੇ ਤੋਂ ਸਮੱਤ ਬਖਸ਼, ਸੱਚੇ ਸਤਿਗੁਰਾਂ ਨੇ ਸਮੱਤ ਬਖਸ਼ ਦਿੱਤੀ ਹੈ ਅੱਗੇ ਵਾਸਤੇ, ਉਹਨੂੰ ਧਰਮ ਦੀ ਕਿਰਤ ਕਰਨ ਵਾਸਤੇ ਪ੍ਰੇਰਿਆ। ਤੇ ਸਤਸੰਗ ਜੀ ਅਸੀਂ ਵੀ ਇਹੀ ਸੋਚਣਾ ਕਿ ਅੱਜ ਜੇ ਰਿਸ਼ਵਤ ਕਿਸੇ ਕੋਲ ਲੈ ਕੇ ਆਏ ਆ ਨਾ, ਤੇ ਇੱਥੇ ਆ ਕੇ ਮੱਥਾ ਟੇਕ ਦਿੱਤਾ, ਮਹਾਰਾਜ ਚਲੋ ਮਾੜੀ ਮੋਟੀ ਭੁੱਲ ਹੋ ਗਈ ਆ, ਮਾਫ਼ ਕਰ ਦਿਓ, ਤੇ ਕੱਲ ਨੂੰ ਫੇਰ ਜਾ ਕੇ ਲਈਏ, ਗੁਰੂ ਮਾਫ਼ ਨਹੀਂ ਕਰੇਗਾ। ਸਤਿਗੁਰਾਂ ਦੇ ਸਿਧਾਂਤ ਨੇ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਕੁਕਰਮੀ ਬੰਦੇ ਸੀ ਨਾ, ਗੁਰੂ ਮਹਾਰਾਜ ਉਹਨਾਂ ਨੂੰ ਵੀ ਸੀਨੇ ਦੇ ਨਾਲ ਲਾ ਲੈਂਦਾ, ਪਰ ਅੱਗੇ ਤੋਂ ਤੋਬਾ ਕਰਨੀ ਪਵੇਗੀ, ਅੱਗੇ ਤੋਂ ਆਪਣੇ ਮਾਫ਼ੀ ਮੰਗਣੀ ਪਵੇਗੀ, ਦਾਦਾ ਜੀ ਮੈਂ ਅੱਗੇ ਤੋਂ ਗੁਨਾਹ ਨਹੀਂ ਕਰਾਂਗਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਗੁਰੂ ਘਰ ਦੇ ਵਿੱਚ ਆਇਓ, ਗੁਰੂ ਮਹਾਰਾਜ ਸਭ ਤੇ ਰਹਿਮਤਾਂ ਵਰਤਾਉਣ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਹੋਵੇ, ਸਤਿਗੁਰੂ ਕੱਲੇ ਕੱਲੇ ਨੂੰ ਪਰਿਵਾਰ ਨੂੰ ਤਰੱਕੀਆਂ ਬਖਸ਼ੇ, ਤੁਹਾਡੇ ਬੱਚੇ ਚੰਗੀ ਵਿੱਦਿਆ ਹਾਸਲ ਕਰਕੇ ਤੁਹਾਡਾ ਨਾਮ ਰੋਸ਼ਨ ਕਰਨ, ਪੰਜਾਬ ਵਿੱਚ ਬੈਠੇ ਉਹਨਾਂ ਦੇ ਦਾਦੇ ਪੜਦਾਦੇ ਮਾਣ ਕਰਨ ਕਿ ਸਾਡੇ ਬੱਚੇ ਕੈਨੇਡਾ ਦੇ ਵਿੱਚ ਬੈਠੇ ਆ ਔਰ ਬੜਾ ਨਾਮ ਕਮਾ ਰਹੇ। ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਹਾਂ ਪਿਆਰਿਓ। ਇਤਿਹਾਸ ਦੀ ਲੜੀ ਕੁਝ ਦਿਨਾਂ ਤੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਦੀ ਆਰੰਭ ਕੀਤੀ ਹੋਈ ਆ ਔਰ ਅੱਜ ਮੈਂ ਉਸ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂ। ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋ ਚੁੱਕੀ ਹੈ ਤੇ ਗੁਰੂ ਮਹਾਰਾਜ ਜੀ ਦਾ ਇੱਕ ਸੰਦੇਸ਼ਾ ਹਰ ਸਿੱਖ ਦੇ ਦਿਮਾਗ ਦੇ ਵਿੱਚ ਘੁੰਮਣ ਲੱਗ ਪਿਆ ਵੀ ਗੁਰੂ ਮਹਾਰਾਜ ਕਹਿੰਦੇ ਆ ਵੀ ਇੱਥੇ ਹੁਣ ਬਾਲੇ ਫੁੱਲ ਨਾ ਚੜਾਇਆ ਕਰੋ, ਇੱਥੇ ਬਾਲੇ ਵਸਤਰ ਲਿਆਉਣ ਦੀ ਲੋੜ ਨਹੀਂ ਹੈ, ਇੱਥੇ ਬਾਲੀ ਮਾਇਆ ਦੀ ਲੋੜ ਨਹੀਂ ਹੈ, ਇਸ ਦਰਬਾਰ ਦੇ ਵਾਸਤੇ ਚੰਗੇ ਚੰਗੇ ਸ਼ਾਸਤਰ, ਚੰਗੇ ਚੰਗੇ ਘੋੜੇ ਤੇ ਚੰਗੀਆਂ ਚੰਗੀਆਂ ਜਵਾਨੀਆਂ ਪੇਸ਼ ਕਰੋ, ਨੌਜਵਾਨ ਚਾਹੀਦੇ ਆ, ਸਤਿਗੁਰਾਂ ਨੇ ਮੈਨੂੰ ਆਖਿਆ। ਹੁਣ ਸਮਾਂ ਬਦਲ ਚੁੱਕਾ, ਹਕੂਮਤ
ਅਸੀਂ ਸੋਚਿਆ ਸੀ ਸੁਧਰ ਜਾਵੇਗੀ, ਪਰ ਇਹ ਹਲੇ ਸੁਧਰਦੀ ਨਹੀਂ। ਇਹਨੂੰ ਸੁਧਾਰਨ ਵਾਸਤੇ ਸਾਨੂੰ ਨੌਜਵਾਨਾਂ ਦੀ ਲੋੜ ਹੈ। ਜੇ ਲੋੜ ਪਈ ਤੇ ਇਹਨਾਂ ਦੇ ਨਾਲ ਦਸਤ ਪੰਜਾ ਲਿਆ ਜਾਵੇਗਾ, ਲੜਨਾ ਵੀ ਪੈ ਸਕਦਾ। ਤੇ ਗੁਰੂ ਪਿਆਰਿਓ, ਜਿਨ੍ਹਾਂ ਦੇ ਮਨਾਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਗਿਲਾ ਬੈਠਾ ਹੋਇਆ ਸੀ, ਗਮ ਬੈਠਾ ਸੀ ਕਿ ਧੰਨ ਗੁਰੂ ਅਰਜਨ ਮਹਾਰਾਜ ਜੀ ਨੂੰ ਬਿਨਾਂ ਕਾਰਨ ਇਸ ਹਕੂਮਤ ਨੇ ਸ਼ਹੀਦ ਕਰਕੇ ਰੱਖ ਦਿੱਤਾ, ਕੋਈ ਇਹੋ ਜਿਹੀ ਲਹਿਰ ਉੱਠੇ ਕਿ ਅਸੀਂ ਹਕੂਮਤ ਦੇ ਨਾਲ ਪੰਗਾ ਲੈਣ ਵਾਸਤੇ ਤਿਆਰ ਬੈਠੇ ਹਾਂ, ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਨੇ ਉਹ ਲਹਿਰ ਚਲਾਈ ਆ। ਤਲਵਾਰਾਂ ਫੜਾ ਦਿੱਤੀਆਂ, ਨੇਜੇ ਫੜਾ ਤੇ, ਬਰਛੇ ਢਾਲਾਂ ਦੇ ਦਿੱਤੀਆਂ, ਕੁਸ਼ਤੀਆਂ ਕਰਾਈਆਂ, ਤਨ ਵੱਲੋਂ ਤੇ ਮਨ ਵੱਲੋਂ ਦੋਨਾਂ ਵੱਲੋਂ ਸੱਚੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਬਲਵਾਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਗੁਰੂ ਪਿਆਰਿਓ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੁਆਬੇ ਦੀ ਧਰਤੀ ਦੇ ਵਿੱਚ ਘੁੰਮਦੇ ਫਿਰਦੇ ਨੇ, ਦੁਆਬੇ ਏਰੀਏ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਆ। ਉੱਥੇ ਬਹੁਤ ਸਾਰੇ ਨਗਰਾਂ ਦੇ ਵਿੱਚ, ਇਲਾਕਿਆਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ, ਸੰਬੋਧਨ ਕੀਤਾ। ਔਰ ਪਿਆਰਿਓ, ਫਿਰ ਗੁਰੂ ਮਹਾਰਾਜ ਉਧਰੋਂ ਸੌਣ ਭਾਦੋਂ ਦਾ ਮਹੀਨਾ ਆ ਗਿਆ, ਆਹੀ ਦਿਨ ਸਨ ਕਿ ਗੁਰਦੇਵ ਪਾਤਸ਼ਾਹ ਇਧਰੋਂ ਦੁਆਬੇ ਦੇ ਵਿੱਚੋਂ ਨਿਕਲ ਕੇ ਤੇ ਮਾਝੇ ਵੱਲ ਨੂੰ ਫਿਰ ਜਾ ਰਹੇ ਨੇ। ਸਤਸੰਗਤ ਜੀ, ਦਰਿਆ ਬਿਆਸਾ ਪਾਰ ਕੀਤਾ ਔਰ ਬਿਆਸਾ ਦਰਿਆ ਨੂੰ ਪਾਰ ਕਰਕੇ ਗੁਰੂ ਮਹਾਰਾਜ ਜੀ ਨੇ ਬੜੀ ਰਮਣੀਕ ਜੀ ਜਗ੍ਹਾ ਦੇਖੀ ਹੈ। ਔਰ ਇੱਥੇ ਲਾਗੇ ਪਿੰਡ ਸੀ ਰੋਹੇਲਾ, ਰੋਹੇਲਾ ਆਬਾਦੀ ਵਾਲਾ ਨਗਰ ਸੀ, ਥੋੜਾ ਜਿਹਾ ਹਟਮਾ ਸੀ। ਔਰ ਇੱਕ ਉੱਚੀ ਜੀ ਜਗ੍ਹਾ ਗੁਰੂ ਮਹਾਰਾਜ ਜੀ ਨੇ ਦੇਖੀ ਆ, ਬੜੀ ਖੁਸ਼ਕ ਥਾਂ, ਬਾਰਿਸ਼ ਦਾ ਵੀ ਪਾਣੀ ਉੱਥੇ ਨਹੀਂ ਪੈਂਦਾ ਤੇ ਦਰਿਆ ਦਾ ਪਾਣੀ ਵੀ ਜੇ ਕਿਤੇ ਆ ਜਾਵੇ ਹੜ੍ਹ ਉੱਧਰ ਨੂੰ ਨਹੀਂ ਸੀ ਵਗਦਾ, ਤੇ ਲਾਗੇ ਜੰਗਲੀ ਏਰੀਆ ਸੀ ਸ਼ਿਕਾਰ ਖੇਡਣ ਵਾਸਤੇ। ਤੇ ਸੱਚੇ ਸਤਿਗੁਰੂ ਆਪਣੇ ਮੁਖਾਰਬਿੰਦ ਵਿੱਚੋਂ ਸਿੱਖਾਂ ਨੂੰ ਕਹਿੰਦੇ ਵੀ ਇੱਥੇ ਆਪਾਂ ਇੱਕ ਨਗਰ ਵਸਾਈਏ। ਕਹਿੰਦੇ ਸੱਚੇ ਸਤਿਗੁਰੂ, ਤੁਹਾਡੀ ਰਜਾ ਹੈ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਬਾਦਸ਼ਾਹ ਹੋ, ਸ਼ਹਿਨਸ਼ਾਹ ਹੋ, ਤੁਸੀਂ ਸੱਚੇ ਪਾਤਸ਼ਾਹ ਹੋ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਤੁਸੀਂ ਹੁਕਮ ਕਰੋ। ਤੇ ਗੁਰੂ ਮਹਾਰਾਜ ਜੀ ਨੇ ਆਪਣੇ ਹੱਥੀਂ ਫਿਰ ਟੱਪ ਲਾਇਆ, ਆਪਣੇ ਹੱਥੀਂ ਨੀਂਹ ਰੱਖੀ ਔਰ ਉਸ ਨਗਰ ਦਾ ਨਾਂ ਰੱਖਿਆ ਹਰਗੋਬਿੰਦਪੁਰਾ। ਆਪਣੇ ਨਾਂ ਦੇ ਉੱਤੇ, ਗੁਰੂ ਪਾਤਸ਼ਾਹ ਦੇ ਨਾਂ ਦੇ ਉੱਤੇ ਉਸ ਨਗਰ ਦਾ ਨਾਂ ਰੱਖਿਆ ਹਰਗੋਬਿੰਦਪੁਰਾ। ਗੁਰੂ ਪਿਆਰਿਓ, ਇੱਥੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚਹਿਲ ਪਹਿਲ ਹੋ ਗਈ, ਸੰਗਤਾਂ ਆਉਣ ਲੱਗ ਪਈਆਂ। ਔਰ ਇਸ ਲਾਗੇ ਰੋਹੇਲੇ ਪਿੰਡ ਦੇ ਚੌਧਰੀ ਨੂੰ, ਇਹਦਾ ਨਾਂ ਸੀ ਭਗਵਾਨ ਦਾਸ ਘੇਰੜ, ਇਹ ਚੰਦੂ ਖੱਤਰੀ ਦਾ ਰਿਸ਼ਤੇਦਾਰ ਵੀ ਸੀ। ਅੱਜ ਇਸ ਚੰਦੂ ਦਾ ਹਲੇ ਕੱਲ ਭੋਗ ਪਾ ਕੇ ਅੱਡਿਆ ਨਾ, ਵੀ ਇਹਦਾ ਲਾਹੌਰ ਦੇ ਵਿੱਚ ਕੀ ਹਾਲ ਕੀਤਾ, ਜੁੱਤੀਆਂ ਮਾਰ ਮਾਰ ਕੇ ਸੰਗਤਾਂ ਨੇ ਉਹਨੂੰ ਮਾਰ ਦਿੱਤਾ। ਆਖਰ ਭੜਭੂੰਜੇ ਨੇ ਕੜਛਾ ਮਾਰਿਆ, ਜਿਸ ਕੜਛੇ ਨੂੰ ਰੇਤਾ ਪਾਉਣ ਵਾਸਤੇ ਵਰਕੇ ਦਿਆ ਗਿਆ ਨਾ ਸਹੀ, ਉਹੀ ਕੜਛਾ ਇਸ ਚੰਦੂ ਪਾਪੀ ਦੇ ਸਿਰ ਵਿੱਚ ਮਾਰ ਕੇ ਇਹਦੀ ਮੌਤ ਕਰ ਦਿੰਦਾ। ਹੁਣ ਸਤਸੰਗਤ ਜੀ, ਇਹੀ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਇਸ ਜਗ੍ਹਾ ਦੇ ਉੱਤੇ ਹੋਣ ਲੱਗੀ ਹੈ। ਔਰ ਇਹ ਚੰਦੂ ਦਾ ਵੀ ਰਿਸ਼ਤੇਦਾਰ ਸੀ ਭਗਵਾਨ ਦਾਸ ਘੇਰੜ, ਹੁਣ ਇਹ ਚੌਧਰੀ ਸੀ ਇਲਾਕੇ ਦਾ। ਤੇ ਇਹ ਆ ਕੇ ਤਿੰਨ ਪੰਜ ਘਰ ਲੱਗਾ, ਮਹਾਰਾਜ ਕਹਿੰਦਾ ਕਿਹਨੂੰ ਪੁੱਛ ਕੇ ਇੱਥੇ ਆ ਗਏ ਹੋ। ਹੁਣ ਸੱਚੇ ਸਤਿਗੁਰਾਂ ਨੂੰ ਚਿਤਾਰ ਲੱਗਾ, ਕਹਿੰਦਾ ਮਹਾਰਾਜ ਇਹ ਮੇਰਾ ਏਰੀਆ ਆ, ਇਹ ਮੇਰਾ ਏਰੀਆ, ਇਹ ਸਾਰਾ ਇਲਾਕੇ ਵਿੱਚ ਮੇਰੀ ਚੌਧਰ ਆ, ਤੁਸੀਂ ਇੱਥੇ ਆ ਕੇ ਪਿੰਡ ਨੀਆਂ ਪੱਟਦੇ ਫਿਰਦੇ ਹੋ, ਕਿਹਨੂੰ ਪੁੱਛਿਆ। ਸੱਚੇ ਸਤਿਗੁਰੂ ਕਹਿੰਦੇ ਚੌਧਰੀ ਸਾਹਿਬ, ਬਹਿ ਜਾ, ਤੇਨਾ ਕਰਦੇ ਆ ਗੱਲ। ਗੁਰੂ ਪਿਆਰਿਓ, ਇਹ ਪੰਜ ਸੱਤ ਦਸ ਵੀਹ ਬੰਦੇ ਲੈ ਕੇ ਨਾਲ ਆਇਆ, ਮਾੜਾ ਮੋਟਾ ਤਿੰਨ ਪੰਜ ਘਰ ਲੱਗੇ ਨਾ। ਤੇ ਸਿੱਖਾਂ ਨੂੰ ਗੁੱਸਾ ਆ ਗਿਆ, ਇਹ ਭਗਵਾਨ ਦਾਸ ਉੱਚਾ ਬੋਲਿਆ ਗੁਰਦੇਵ ਪਾਤਸ਼ਾਹ ਦੀ ਸ਼ਾਨ ਦੇ ਵਰਖਲਾਫ, ਆਖਣ ਲੱਗਾ ਬਾਦਸ਼ਾਹ ਦੇ ਨਾਲ ਅੱਗੇ ਤੁਹਾਡੀ ਲੱਗਦੀ ਆ, ਮੈਂ ਜਾਣਾ ਬਾਦਸ਼ਾਹ ਨੂੰ ਲੈ ਕੇ ਆਉਣਾ ਤੇ ਤੁਹਾਨੂੰ ਇੱਥੇ ਗ੍ਰਿਫਤਾਰ ਕਰਾਵਾਂਗਾ। ਤੇ ਸਤਸੰਗਤ ਜੀ, ਹੁਣ ਸਿੱਖਾਂ ਦੇ ਕੋਲੋਂ ਰਿਹਾ ਨਾ ਗਿਆ, ਇਹਦੇ ਪੰਜ ਚਾਰ ਧੱਫੇ ਮਾਰੇ, ਪਤਾ ਨਹੀਂ ਇਹਦੇ ਸਾਹ ਕਿਤੇ ਉੱਤੇ ਉੜੇ ਸੀ, ਤੇ ਗੁਰੂ ਪਿਆਰਿਓ ਦੇ ਹਾਸੇ ਮਜ਼ਾਕ ਦੇ ਵਿੱਚ ਸ਼ੁਗਲ ਮੇਲੇ ਦੇ ਵਿੱਚ ਹੀ ਇਹਦੇ ਸਾਹ ਪ੍ਰਾਣ ਨਿਕਲ ਜਾਂਦੇ ਨੇ, ਮਰ ਜਾਂਦਾ ਉੱਤੇ। ਇਹਦੇ ਜਿਹੜੇ ਨਾਲਦੇ ਸੀ ਉਹ ਸਾਰੇ ਭੱਜ ਭੁੱਜ ਜਾਂਦੇ ਆ। ਤੇ ਸਿੱਖਾਂ ਨੇ ਇਸ ਭਗਵਾਨ ਦਾਸ ਦੀ ਲਾਸ਼ ਚੁੱਕੀ ਆ ਤੇ ਬਿਆਸਾ ਦਰਿਆ ਦੇ ਵਿੱਚ ਰੋੜ ਦਿੱਤੀ ਆ।

ਜਾਣੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਦੇ ਪਾਸ ਜਾ ਕੇ ਫਰਿਆਦੀ ਹੁੰਦੇ ਨੇ ਵੀ ਇਸ ਵੇਲੇ ਛੇਵਾਂ ਪਾਤਸ਼ਾਹ ਔਰ ਸਿੱਖਾਂ ਦਾ ਗੁਰੂ ਜਿਹਦੀ ਬਾਦਸ਼ਾਹ ਦੇ ਨਾਲ ਪਹਿਲਾਂ ਬੜੀ ਲੱਗਦੀ ਹੈ, ਉਹਨੇ ਸਾਡੇ ਨਾਲ ਧੱਕਾ ਕੀਤਾ, ਮੇਰੇ ਪਿਓ ਨੂੰ ਮਾਰ ਕੇ ਕਹਿੰਦੇ ਉਹਨਾਂ ਨੇ ਬਿਆਸਾ ਦਰਿਆ ਦੇ ਵਿੱਚ ਰੋੜ ਦਿੱਤਾ, ਬਦਲਾ ਲੈ ਕੇ ਦੇ, ਅਸੀਂ ਤੇਰੇ ਨਾਲ ਹਾਂ। ਤੇ ਨਾਲ ਇਹ ਗੱਲ ਦੱਸ ਦਈਏ ਵੀ ਇਸ ਵੇਲੇ ਤੈਨੂੰ ਮੁਕਤ ਦੀ ਭਾਲੀ ਪੈਣੀ ਆ, ਤੇਰਾ ਮੁਕਤ ਵਿੱਚ ਹੀ ਕੰਮ ਸੂਤ ਆ ਜਾਣਾ। ਉਹ ਕਿਵੇਂ ਵੀ ਗੁਰੂ ਮਹਾਰਾਜ ਦੇ ਕੋਲ ਕੋਈ ਫੌਜ ਫੂਜ ਹੈ ਨਹੀਂ ਗੀ, ਐਵੇਂ 5-7 ਲੜਾਕੇ ਹੋਣਗੇ, ਉਹਨਾਂ ਦੇ ਕੋਲ ਕੋਈ ਬਹੁਤੀ ਫੌਜ ਨਹੀਂ ਹੈ, ਔਰ ਤੁਸੀਂ ਹਮਲਾ ਕਰੋ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ। ਤੇ ਉਹ ਗੁਰੂ ਪਿਆਰਿਓ ਇਹ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਂ ਫਿਰ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਦੇ ਉੱਤੇ ਚੜ੍ਹਾਈ ਕਰਨ ਦੀ ਪਲੈਨਿੰਗ ਜਿਵੇਂ ਕਰਦਾ, ਢਾਡੀ ਜਥਾ ਕਿਉਂਕਿ

ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਇਹ ਦੂਜੀ ਜੰਗ ਸੀ। ਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਤੱਕ ਕੇ ਭਾਈ ਗੁਰਦਾਸ ਜੀ ਕਹਿੰਦੇ ਦੋ ਤਲਵਾਰਾਂ ਵੱਧੀਆਂ, ਦੋ ਤਲਵਾਰਾਂ ਇੱਕ ਨਹੀਂ ਦੋ ਵੱਧੀਆਂ, ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲ ਖੁਬਕੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਇਹ ਦੋ ਢਾਡੀਆਂ ਨੇ ਵਾਰ ਗਾਈ ਸੀ। ਔਰ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਵਟਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਬੜੀਆਂ ਰਹਿਮਤਾਂ ਛੇਵੇਂ ਪਾਤਸ਼ਾਹ ਦੀਆਂ ਪਿਆਰਿਓ। ਇਹ ਦੂਸਰੀ ਜੰਗ ਦਾ ਤੁਹਾਡੇ ਨਾਲ ਵਰਣਨ ਕਰਦੇ ਹਾਂ। ਪਹਿਲੀ ਜੰਗ ਦਾ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਆਪਣੇ ਖਿਆਲ ਪੇਸ਼ ਕਰਾਂ। ਪਹਿਲੀ ਜੰਗ ਮੈਂ ਛੱਡ ਲਈ ਆ ਗੁਰੂ ਪਿਆਰਿਓ। ਮੈਂ ਦੇਖਿਆ ਕਿ ਬਹੁਤ ਸਾਰੇ ਢਾਡੀ ਇਹ ਇੱਕ ਤੇ ਘੋੜਿਆਂ ਵਾਲਾ ਪ੍ਰਸੰਗ ਬਹੁਤ ਬੋਲਦੇ ਆ। ਮੈਂ ਅਸੀਂ ਕੁਛ ਇੱਦਾਂ ਦੀਆਂ ਚੀਜ਼ਾਂ ਛੱਡ ਲਈਆਂ ਜੇ ਤੋਂ ਸੰਗਤ ਬੋਰ ਹੁੰਦੀ ਹੋਵੇ, ਜਿਹੜਾ ਜ਼ਿਆਦਾ ਸੁਣਿਆ ਹੋਵੇ ਨਾ, ਉਹ ਅਸੀਂ ਗੱਲ ਉਸ ਉਹਨਾਂ ਨੂੰ ਉਸ ਇਤਿਹਾਸ ਨੂੰ ਅਸੀਂ ਪੈਂਡਿੰਗ ਦੇ ਵਿੱਚ ਪਾ ਦਿੱਤਾ। ਮੈਂ ਗੱਲਾਂ ਬਾਤਾਂ ਦੇ ਨਾਲ ਤੁਹਾਡੇ ਨਾਲ ਦੱਸਣ ਦਾ ਯਤਨ ਕਰਾਂ ਕਿ ਗੁਰੂ ਮਹਾਰਾਜ ਜੀ ਦੀ ਪਹਿਲੀ ਜੰਗ ਕਿਵੇਂ ਹੁੰਦੀ ਆ। ਦਰਅਸਲ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਧੀ ਬੀਬੀ ਵੀਰੋ ਦਾ ਉਦੋਂ ਵਿਆਹ ਸੀ ਰੱਖਿਆ ਹੋਇਆ, ਜਦੋਂ ਜੰਗ ਹੋ ਜਾਂਦੀ ਹੈ ਤੇ ਜੰਗ ਹੁੰਦੀ ਕਿੱਦਾਂ। ਹੁਣ ਮਹਾਰਾਜ ਸ਼ਿਕਾਰ ਦੇ ਪ੍ਰੇਮੀ ਸਨ, ਸ਼ਿਕਾਰ ਖੇਡਣ ਜਾਂਦੇ ਸਨ, ਔਰ ਸ਼ਿਕਾਰ ਸ਼ੇਰਾਂ ਦੇ ਸ਼ਿਕਾਰ ਕਰਦੇ, ਕੋਲ ਬਾਜ ਹੁੰਦਾ ਸੀ ਸੱਚੇ ਸਤਿਗੁਰਾਂ ਦੇ ਕੋਲ ਬਾਜ, ਬਾਜ ਛੱਡਣਾ ਤੇ ਗੁਰੂ ਪਿਆਰੇ ਉਹ ਪੰਛੀਆਂ ਨੂੰ ਉੱਤੋਂ ਲਾਹ ਕੇ ਲਿਆਉਂਦਾ ਹੁੰਦਾ ਸੀ ਜ਼ਖਮੀ ਕਰਕੇ। ਸਤਸੰਗ ਜੀ, ਦਰਅਸਲ ਇਹ ਪਾਪ ਨਹੀਂ ਸੀ ਵੀ ਜੇ ਆ ਕੇ ਵੀ ਗੁਰੂ ਮਹਾਰਾਜ ਦਾ ਜਿਹੜਾ ਬਾਜ ਸੀ ਉਹ ਪੰਛੀਆਂ ਨੂੰ ਮਾਰ ਕੇ ਥੱਲੇ ਲਿਆਉਂਦਾ ਸੀ, ਗੁਰੂ ਸਾਹਿਬ ਪਾਪ ਕਰਦੇ ਸੀ, ਨਹੀਂ ਪਿਆਰਿਓ। ਇਹ ਯੋਧੇ ਜਿਹੜੇ ਮਹਾਬਲੀ ਹੁੰਦੇ ਆ ਨਾ, ਇਹ ਆਪਣੀਆਂ ਫੌਜਾਂ ਦੇ ਵਿੱਚ ਜੋਸ਼ ਭਰਨ ਵਾਸਤੇ, ਨਡਰਤਾ ਭਰਨ ਵਾਸਤੇ ਸ਼ਿਕਾਰ ਖੇਡਦੇ ਹੁੰਦੇ ਆ। ਰਾਜੇ ਮਹਾਰਾਜੇ ਸ਼ਿਕਾਰਾਂ ਤੇ ਜਾਂਦੇ ਹੁੰਦੇ ਸੀ, ਤੇ ਸਾਡੇ ਛੇਵੇਂ ਪਾਤਸ਼ਾਹ ਨੇ ਵੀ ਸ਼ਿਕਾਰ ਖੇਡਿਆ ਤੇ ਦਸਵੇਂ ਪਾਤਸ਼ਾਹ ਨੇ ਵੀ ਸ਼ਿਕਾਰ ਖੇਡਿਆ। ਫੌਜਾਂ ਰੱਖੀਆਂ, ਤਲਵਾਰਾਂ ਹੱਥਾਂ ਦੇ ਵਿੱਚ ਦਿੱਤੀਆਂ, ਘੋੜ ਸਵਾਰੀਆਂ ਕਰਾਈਆਂ, ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਸ਼ਿਕਾਰ ਖੇਡਣ ਗੁਰੂ ਮਹਾਰਾਜ ਜੰਗਲ ਦੇ ਵਿੱਚ ਗਏ ਹੋਏ, ਤੇ ਲਾਹੌਰ ਦੇ ਸੂਬੇਦਾਰ ਦਾ ਇੱਕ ਬਾਜ ਛੱਡਿਆ ਹੋਇਆ, ਤੇ ਇੱਧਰ ਗੁਰੂ ਕੇ ਸਿੱਖਾਂ ਨੇ ਬਾਜ ਛੱਡ ਦਿੱਤਾ, ਔਰ ਬਾਜ ਗਿਆ ਬਾਦਸ਼ਾਹ ਦੇ ਬਾਜ ਸ਼ਾਹੀ ਬਾਜ ਨੂੰ ਨਾਲ ਆਪਣੇ ਲਿਆ ਕੇ, ਤੇ ਗੁਰੂ ਪਿਆਰੇ ਉਹ ਪਾਤਸ਼ਾਹ ਦੇ ਕੋਲ ਆ ਜਾਂਦਾ, ਬਾਜ ਨੂੰ ਉਤਾਰ ਲਿਆ ਉਹਨਾਂ ਨੇ, ਬਾਜ ਦੇ ਨਾਲ ਦਸਤ ਪੰਜਾ ਕਰਕੇ ਬਾਜ ਨੂੰ ਥੱਲੇ ਸਿੱਟ ਲਿਆ ਗੁਰੂ ਮਹਾਰਾਜ ਦੇ ਬਾਜ ਨੇ। ਤੇ ਇਹਦੇ ਸੂਬੇਦਾਰ ਦੇ ਜਿਹੜੇ ਉੱਥੇ ਸੈਨਾ ਸੀ ਨਾ, ਉਹ ਵੀ ਲਾਗੇ ਤੁਰੀ ਫਿਰਦੀ ਸੀ। ਹੁਣ ਉਹਨਾਂ ਦੇਖਿਆ ਇੱਥੇ ਦੂਜਾ ਬਾਜ ਝੜਿਆ, ਇਹਦਾ ਮਤਲਬ ਇੱਥੇ ਕੋਈ ਬੰਦਾ ਹੋਵੇਗਾ। ਇਹ ਲੱਭਦੇ ਲਵਾਉਂਦੇ ਜਦੋਂ ਆਪਣੇ ਬਾਜ ਨੂੰ ਇੱਥੇ ਲੱਭਣ ਵਾਸਤੇ ਆਏ, ਤੇ ਅੱਗੇ ਛੇਵੇਂ ਪਾਤਸ਼ਾਹ ਸਨ, ਉਹਨਾਂ ਦੀਆਂ ਫੌਜਾਂ ਸਨ, ਉਹਨਾਂ ਦੇ ਸਿੱਖ ਸਨ। ਜੇ ਤੇ ਗੱਲ ਤਰੀਕੇ ਨਾਲ ਕਰਦੇ ਵੀ ਸੱਜਣੋ ਸਾਡਾ ਬਾਜ ਆਇਆ ਤੇ ਮਿਹਰਬਾਨੀ ਕਰਕੇ ਦੇ ਦਿਓ, ਤੇ ਗੱਲ ਹੋਰ ਸੀ, ਸ਼ਾਇਦ ਮਿਲ ਜਾਂਦਾ। ਪਰ ਗੁਰੂ ਮਹਾਰਾਜ ਜੀ ਦੇ ਨਾਲ ਆਕਣ ਲੱਗ ਪਿਆ, ਕਹਿੰਦੇ ਤੁਸੀਂ ਸਾਡਾ ਬਾਜ ਫੜਿਆ, ਤੁਸੀਂ ਕੌਣ ਹੁੰਦੇ ਹੋ, ਤੁਹਾਨੂੰ ਪਤਾ ਇਹ ਸੂਬੇਦਾਰ ਦਾ ਬਾਜ ਹੈ, ਤੁਹਾਡੇ ਨਾਲ ਕੀ ਹੋਵੇਗਾ, ਬਾਜ ਦਿਓ ਕਹਿੰਦੇ ਸਾਡੀ ਜੇਤੀ। ਔਰ ਗੁਰੂ ਮਹਾਰਾਜ ਕਹਿੰਦੇ ਬਾਜ ਹੈਗਾ, ਤੁਸੀਂ ਬਾਜ ਮੰਗ ਦਿਓ, ਅਸੀਂ ਮੁਕਰਦੇ ਨਹੀਂ, ਬਾਜ ਹੈਗਾ ਨਹੀਂ ਦੇਣਾ। ਕਹਿੰਦੇ ਬਾਜ ਹੈਗਾ ਨਹੀਂ ਦੇਣਾ, ਜਾਓ ਕਰ ਲਓ ਜੋ ਕਰਨਾ। ਤੇ ਸਿੱਖ ਥੋੜੇ ਜਿਹਾ ਗੁਰੂ ਪਿਆਰੇ ਡਰ ਗਏ, ਹੱਲੇ ਜੰਗ ਨਹੀਂ ਸੀ ਲੜੀ ਸਿੱਖਾਂ ਨੇ, ਹੱਥਾਂ ਵਿੱਚ ਕਿਰਪਾਨਾਂ ਜ਼ਰੂਰ ਸੀ, ਤਲਵਾਰਾਂ ਸੀ, ਨੇਜੇ ਸੀ, ਬਰਛੇ ਸਨ, ਪਰ ਹਜੇ ਜੰਗ ਨਹੀਂ ਸੀ ਕੋਈ ਵੀ ਲੜੀ। ਗੁਰੂ ਮਹਾਰਾਜ ਜੀ ਜੋ ਕਹਿ ਤਾ ਵੀ ਜਾਓ ਜੋ ਕਰਨਾ ਕਰ ਲਓ, ਅਸੀਂ ਬਾਜ ਨਹੀਂ ਦੇਣਾ, ਸਾਡੇ ਕੋਲ ਬਾਜ ਹੈਗਾ ਹੀ ਉਹ। ਤੇ ਉਸ ਵੇਲੇ ਸਿੱਖ ਥੋੜਾ ਜਿਹਾ ਪਾਤਸ਼ਾਹ ਦੇ ਨੇੜੇ ਆ ਕੇ ਕਹਿਣ ਲੱਗੇ, ਮਹਾਰਾਜ ਆਪਾਂ ਬਾਜ ਦੇ ਹੀ ਨਾ ਦਈਏ, ਕੀ ਆ ਬਾਜ ਹੀ ਆ, ਇੱਕ ਨਿਕਾ ਜਿਹਾ ਜਾਨਵਰ ਹੈ, ਐਵੇਂ ਲੜਾਈ ਹੋਊਗੀ। ਸਤਿਗੁਰੂ ਉੱਥੇ ਫਿਰ ਜੋਸ਼ ਵਿੱਚ ਰੋਹ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਇਨਕਾ ਬਾਜ ਨਹੀਂ ਹਮ ਦੇਣਾ, ਰਾਜ ਤਾਜ ਇਨਕਾ ਸਭ ਲੈਣਾ,
ਤੁਸੀਂ ਇੱਕ ਬਾਜ ਦੀ ਗੱਲ ਕਰਦੇ ਹੋ, ਇਹਦਾ ਬਾਜ ਮੁੜ ਦੀਏ, ਆਪਾਂ ਇਹਨਾਂ ਦਾ ਰਾਜ ਤਾਜ ਖੋ ਕੇ ਤੁਹਾਨੂੰ ਦੇਣਾ ਆ ਸਤਿਗੁਰਾਂ ਕਹਿੰਦੇ। ਕਹਿੰਦੇ ਠੀਕ ਹੈ ਮਹਾਰਾਜ ਤੁਹਾਡੀ ਮਰਜ਼ੀ, ਫਿਰ ਅਸੀਂ ਹੋਰ ਕੀ ਕਰ ਸਕਦੇ ਹਾਂ। ਸਿੱਖ ਵਿਚਾਰੇ ਚੁੱਪ ਜਿਹਾ ਹੋ ਗਏ। ਤੇ ਗੁਰੂ ਪਿਆਰਿਓ 2-4 ਦਿਨਾਂ ਦੇ ਵਿੱਚ 7,000 ਫੌਜ ਲੈ ਕੇ ਮੁਖਲਿਸ ਖਾਂ, ਇੱਕ ਬਾਜ ਤੋਂ ਪਹਿਲੀ ਲੜਾਈ ਹੈ ਨਾ, ਬਾਜ ਤੋਂ ਹੀ ਸੀ, ਇੱਕ ਨਿੱਕਾ ਜਿਹਾ ਜਾਨਵਰ ਹੈ ਦੇਖਣ ਨੂੰ ਲੱਗਦਾ। ਗੱਲ ਬਾਜ ਦੀ ਨਹੀਂ ਸੀ, ਗੱਲ ਅਣਖ ਦੀ ਸੀ ਪਿਆਰਿਓ। ਇੱਥੇ ਗੁਰੂ ਮਹਾਰਾਜ ਆਪਣੇ ਸਿੱਖਾਂ ਦੇ ਵਿੱਚ ਅਣਖ ਭਰਨੀ ਚਾਹੁੰਦੇ ਸਨ, ਔਰ ਜਿਹੜੇ ਲੋਕ ਸਦੀਆਂ ਤੋਂ ਡਰੇ ਹੋਏ ਸਨ, ਡਰਾਕਲ ਸਨ ਨਾ, ਉਹਨਾਂ ਦੇ ਵਿੱਚ ਗੈਰਤ ਦਾ ਜਜ਼ਬਾ ਭਰਨਾ ਚਾਹੁੰਦੇ ਸਨ। ਨਹੀਂ ਸੱਜਣੋ, ਇਸ ਭਾਰਤ ਦੇ ਅਸਲ ਵਿੱਚ ਤੁਸੀਂ ਵਸਨੀਕ ਹੋ, ਤੁਸੀਂ ਇੱਥੇ ਦੇ ਰਾਜ ਭਾਗ ਦੇ ਅਸਲੀ ਵਾਰਸ ਤੁਸੀਂ ਹੋ। ਇਹਨਾਂ ਮੁਗਲਾਂ ਨੇ ਤੁਹਾਡੇ ਨਾਲ, ਤੁਹਾਡੇ ਕੋਲੋਂ ਧੱਕੇ ਨਾਲ ਖੋਇਆ ਹੋਇਆ, ਆ ਤੁਹਾਨੂੰ ਹੁਣ ਅਸੀਂ ਰਾਜ ਲੈ ਕੇ ਦੇਣਾ। ਗੱਲ ਦੇਖਣ ਨੂੰ ਨਿੱਕੀ ਜੀ ਲੱਗਦੀ ਹੈ ਵੀ ਬਾਜ ਦੀ, ਪਰ ਗੁਰੂ ਪਿਆਰਿਓ ਮਰਦਾਂ ਦੀ ਇਹ ਗੱਲ ਸੀ, ਅਣਖ ਦੀ ਗੱਲ ਸੀ। ਮਹਾਰਾਜ ਕਹਿੰਦੇ ਨਹੀਂ ਦੇਣਾ, ਤੇ ਗੁਰੂ ਪਿਆਰਿਓ 7,000 ਫੌਜ ਲੈ ਕੇ ਮੁਖਲਿਸ ਖਾਂ ਆਉਂਦਾ ਹੈ, ਉਹ ਬਾਜ ਪ੍ਰਾਪਤ ਕਰਨ ਵਾਸਤੇ ਆਉਂਦਾ ਹੈ। 7,000 ਫੌਜ ਸਣੇ ਮਾਰਿਆ ਜਾਂਦਾ ਗੁਰੂ ਕੇ ਸਿੰਘਾਂ ਨੇ, ਉਦੋਂ ਆਪਣੀਆਂ ਤਲਵਾਰਾਂ ਦੇ ਪਹਿਲੀ ਵਾਰ ਜ਼ੋਰ ਦੇਖੇ ਸਨ। ਇੱਥੇ ਬਾਬਾ ਬਿਧੀ ਚੰਦ ਵਰਗੇ, ਪੈਂਦੇ ਖਾਂ ਮੁਸਲਮਾਨਾਂ ਦਾ ਇੱਕ ਮੁੰਡਾ ਸੀ, ਪੈਂਦੇ ਖਾਂ, ਗੁਰੂ ਪਿਆਰੇ ਉਹ ਬੜਾ ਯਰਵਾਣਾ ਸੱਚੇ ਸਤਿਗੁਰੂ, ਉਹਨਾਂ ਨੇ ਗੁਰੂ ਮਹਾਰਾਜ ਜੀ ਨੇ ਇਸ ਯਤੀਮ ਨੂੰ ਆਪਣੇ ਹੱਥੀ ਪਾਲਿਆ ਸੀ, ਪੈਂਦੇ ਖਾਂ ਇਹਦਾ ਨਾਂ ਸੀ। ਤੇ ਸਤਸੰਗ ਜੀ, ਪਹਿਲੀ ਜੰਗ ਦੇ ਵਿੱਚ ਉਹ ਇਹਨੇ ਕਹਿਰ ਕੀਤਾ, ਮੁਗਲ ਭੱਜ ਉੱਠੇ, ਲਾਚਾਂ ਦੇ ਢੇਰ ਲਾ ਤੇ ਬਾਬਾ ਬਿਧੀ ਚੰਦ ਤੇ ਇਹ, ਇਹਨਾਂ ਨਾਲ ਬਾਬਾ ਮੋਹਨ ਸੀ, ਹੋਰ ਵੀ ਬੜੇ ਚੜ੍ਹਦੀ ਕਲਾ ਵਾਲੇ ਸਿੱਖ। ਤੇ ਪਹਿਲੀ ਵਾਰ ਛੇਵੇਂ ਪਾਤਸ਼ਾਹ ਨੇ ਇਸ ਜੰਗ ਦੇ ਵਿੱਚ, ਪਹਿਲੀ ਜੰਗ ਦੇ ਵਿੱਚ ਲੱਕੜ ਦੀ ਤੋਪ ਦੀ ਵਰਤੋਂ ਕੀਤੀ ਸੀ। ਲੱਕੜ ਦੀ ਤੋਪ ਦੇ ਵਿੱਚ ਪੱਥਰ ਰੱਖ ਕੇ, ਬਰੂਦ ਭਰ ਕੇ ਤੇ ਦੁਸ਼ਮਣਾਂ ਦੇ ਉੱਤੇ ਵਾਰ ਕੀਤੇ ਸੀ। ਐਸਾ ਸੱਚੇ ਸਤਿਗੁਰਾਂ ਨੇ ਯੌਰ ਦਿਖਾਲੇ ਸਨ। ਹੁਣ ਗੁਰੂ ਪਿਆਰਿਓ ਇਹ ਜੰਗ ਜਿੱਤੀ ਜਾਂਦੀ ਹੈ, ਪਹਿਲੀ ਜੰਗ ਮੁਖਲਿਸ ਖਾਂ ਵਾਲੀ ਜਿੱਤੀ ਜਾਂਦੀ ਹੈ। ਤੇ ਹੁਣ ਜਿਹੜਾ ਮਾੜਾ ਮੋਟਾ ਡਰ ਸੀ ਨਾ ਸਿੱਖਾਂ ਦੇ ਮਨਾਂ ਦੇ ਵਿੱਚ, ਉਹ ਉਤਰ ਗਿਆ ਸੀ ਵੀ ਕਿੱਦਾਂ ਲੜਨਾ। ਇਹ ਤੇ ਜੱਦੀ ਪੁਸ਼ਤੀ ਹੈ, ਪਠਾਨ ਜਿਹੜੇ ਆ ਮੁਗਲ ਹੈ, ਇਹ ਜੱਦੀ ਪੁਸ਼ਤੀ ਲੜਾਈਆਂ ਲੜਦੇ ਆਏ ਆ, ਔਰ ਅਸੀਂ ਤੇ ਕਦੀ ਤਲਵਾਰ ਫੜ ਕੇ ਨਹੀਂ ਦੇਖੀ। ਜਿਹੜੇ ਕਹਿੰਦੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਹੁੰਦੇ ਸੀ, ਮੈਂ ਤੋ ਤੋਲਣ ਜਾਣੂ ਤੱਕੜੀ, ਨੰਗੀ ਕਰਦ ਕਬੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊ, ਮੁਗਲੋਂ ਸੇ ਕੈਸੇ ਲੜ ਪਾਊ। ਮਹਾਰਾਜ ਮਰ ਜਾ ਕਿਤੇ ਬੂਝਾ ਬਾਜਾ ਜਿਹਾ ਹਿਲਦਾ, ਰਾਤ ਦੇ ਸਮੇਂ ਮੈਨੂੰ ਉਦੋਂ ਡਰ ਲੱਗਣ ਲੱਗ ਪੈਂਦਾ, ਮੈਂ ਤੇ ਕਦੀ ਹੱਥ ਵਿੱਚ ਕਰਦ ਨਹੀਂ ਫੜ ਕੇ ਦੇਖੀ, ਤੇ ਇਹਨਾਂ ਦੇ ਨਾਲ ਕਿਰਪਾਨਾਂ ਫੜ ਕੇ ਅਸੀਂ ਕਿੱਥੋਂ ਲੜਨਾ। ਤੇ ਛੇਵੇਂ ਪਾਤਸ਼ਾਹ ਨੇ ਅੱਜ ਡਰ ਚੱਕ ਤੇ ਇਹਨਾਂ ਦੇ, ਜਿਹਨਾਂ ਨੂੰ ਸ਼ੂਦਰ ਆਖਿਆ ਜਾਂਦਾ ਸੀ, ਨੀਵੀਂ ਜਾਤ ਦੇ ਲੋਕ ਜਿਹਨਾਂ ਨੂੰ ਆਖਿਆ ਜਾਂਦਾ ਸੀ, ਗੁਰੂ ਮਹਾਰਾਜ ਜੀ ਕਹਿੰਦੇ ਤੁਹਾਨੂੰ ਬਾਦਸ਼ਾਹ ਬਣਾਉਣਾ, ਤੁਹਾਨੂੰ ਤਾਜ ਲੈ ਕੇ ਦੇਣਾ, ਤੁਹਾਨੂੰ ਰਾਜ ਲੈ ਕੇ ਦੇਣਾ। ਹੁਣ ਇਹ ਸਿੱਖਾਂ ਦੇ ਮਨ ਦੇ ਵਿੱਚ ਹੁਣ ਜੋਸ਼ ਆ ਗਿਆ ਸੀ। ਹੁਣ ਜਦੋਂ ਦੂਜੀ ਜੰਗ ਦੀ ਹੁਣ ਪਤਾ ਲੱਗਾ ਨਾ ਮੁਖਲਿਸ ਖਾਂ ਆ ਰਿਹਾ, ਤੇ ਇਸ ਵੇਲੇ ਸਿੱਖਾਂ ਨੂੰ ਦੂਜੀ ਵਾਰ ਆਪਣੀਆਂ ਤਲਵਾਰਾਂ ਪਰਖਣ ਦਾ ਮੌਕਾ ਮਿਲ ਗਿਆ, ਜਿਹੜਾ ਮਾੜਾ ਮੋਟਾ ਡਰ ਸੀ ਮਨਾਂ ਦੇ ਵਿੱਚ ਉਹ ਲੈ ਚੁੱਕਾ ਸੀ। ਮਹਾਰਾਜ ਕਹਿੰਦੇ ਆਉਣ ਦਿਓ, ਕਹਿੰਦੇ ਇਹਨੂੰ ਅਬਦੁੱਲੇ ਨੂੰ ਆਉਣ ਦਿਓ। ਸੱਚੇ ਸਤਿਗੁਰਾਂ ਇਸ ਪੈਂਦੇ, ਜਿਹੜਾ ਪੈਂਦੇ ਖਾਂ ਪਠਾਣਾ ਦਾ ਮੁੰਡਾ ਸੀ ਨਾ, ਉਹਨੂੰ ਆਪਣੇ ਘਰ ਭੇਜ ਦਿੱਤਾ ਸੀ। ਉਹਦਾ ਕਾਰਨ ਪਤਾ ਕੀ ਸੀ? ਪਠਾਣਾ ਦਾ ਪੁੱਤ ਸੀ, ਇਹਨਾਂ ਦਾ ਜੱਦੀ ਪੋਸ਼ਤੀ, ਇਹਨਾਂ ਦਾ ਲੜਾਈ ਝਗੜੇ, ਤਲਵਾਰਾਂ ਵਾਹੁਣੀਆਂ ਫੜਨੀਆਂ ਇਹਨਾਂ ਦਾ ਕੰਮ ਸੀ। ਜਦੋਂ ਪਹਿਲੀ ਜੰਗ ਲੜੀ ਹੈ ਤੇ ਸੱਚੇ ਸਤਿਗੁਰਾਂ ਨੇ ਇਹਦੀ ਵਡਿਆਈ ਬੜੀ ਕੀਤੀ ਹੈ। ਤੇ 5-7 ਦਿਨਾਂ ਦੇ ਵਿੱਚ ਹਵਾ ਦੇ ਵਿੱਚ ਆ ਗਿਆ, ਥੋੜਾ ਜਿਹਾ ਫੂਕ ਦੇ ਵਿੱਚ ਆ ਗਿਆ, ਕਿਉਂਕਿ ਸਤਿਗੁਰਾਂ ਨੇ ਵਡਿਆਈ ਜੋ ਕਰ ਦਿੱਤੀ ਸੀ ਵੀ ਬੱਲੇ ਬੱਲੇ ਪੈਂਦੇ ਖਾਂ ਬੜੀ ਕਿਰਪਾਨ ਚਲਾਈ ਹੋ ਤੂੰ ਮਿੱਤਰਾ, ਤੂੰ ਅੱਜ ਸਾਨੂੰ ਜੰਗ ਜਿਤਾਤੀ ਆ। ਤੇ ਗੁਰੂ ਪਿਆਰਿਓ ਹਵਾ ਦੇ ਵਿੱਚ ਫੂਕ ਵਿੱਚ ਆ ਕੇ ਤੇ ਸਿੱਖਾਂ ਨੂੰ ਵਿਚਾਰਿਆਂ ਨੂੰ ਕਹਿਣ ਲੱਗ ਪਿਆ, ਕਹਿੰਦਾ ਉਹ ਤੁਸੀਂ ਕੀ ਜੰਗਾਂ ਲੜਨੀਆਂ, ਜੰਗ ਅਸੀਂ ਪਠਾਨ ਲੜ ਸਕਦੇ ਹਾਂ, ਤੁਹਾਨੂੰ ਕੀ ਪਤਾ ਕਿਰਪਾਨਾਂ ਕਿੱਦਾਂ ਵਾਹੁਣੀਆਂ, ਜੇ ਕਿਤੇ ਮੈਂ ਨਾਲ ਨਾ ਹੁੰਦਾ ਛੇਵੇਂ ਪਾਤਸ਼ਾਹ ਦੇ ਜੰਗ ਕਿੱਥੋਂ ਜਿੱਤੀ ਜਾਣੀ ਸੀ, ਇੰਨਾ ਹੰਕਾਰ ਆ ਗਿਆ ਗੁਰੂ ਪਿਆਰਿਓ। ਔਰ ਫਿਰ ਛੇਵੇਂ ਪਾਤਸ਼ਾਹ ਨੇ ਇਹਨੂੰ ਦੱਸਿਆ ਨੀ ਤੈਨੂੰ ਕਾਹ ਤੋਂ ਅਸੀਂ ਘਰੇ ਪੈਂਟ ਘੱਲਣ ਲੱਗਿਆ, ਕਹਿੰਦੇ ਜਾ ਪੈਂਦੇ ਖਾਂ ਤੈਨੂੰ ਛੁੱਟੀ ਦਿੰਦੇ ਆ, ਥੋੜ੍ਹਾ ਜਿਹਾ ਆਪਦੇ ਘਰੇ ਨਿਆਣਿਆਂ ਨੂੰ ਮਿਲ ਬੋਲਾ, ਭੇਜ ਦਿੱਤਾ ਇਹਨੂੰ ਕਿ ਸੱਤ ਵਚਨ ਕਹਿ ਕੇ ਚਲਾ ਗਿਆ। ਤੇ ਸਤਿਗੁਰਾਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵੀ ਭੇਜ ਦਿੱਤਾ, ਕਹਿੰਦੇ ਤੁਸੀਂ ਗੋਇੰਦਵਾਲ ਜਾਓ, ਪਰਿਵਾਰ ਦੇ ਨਾਲ ਬੈਠੋ, ਗੱਲਬਾਤ ਕਰੋ, ਕਾਫੀ ਚਿਰ ਹੋ ਗਿਆ ਆਪਾਂ ਨੂੰ ਘਰੋਂ ਨਿਕਲਿਆ ਨੂੰ, ਤੇ ਪਰਿਵਾਰ ਨੂੰ ਮਿਲੋ, ਜਾ ਕੇ ਉੱਥੇ ਤੁਸੀਂ ਦੱਸੋ ਵੀ ਸਭ ਕੁਝ ਸੁੱਖ ਸਾਂਦ ਹੈ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਸੋ ਗੁਰਦੇਵ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਆ ਕੇ ਦੱਸਤਾ, ਮਹਾਰਾਜ ਭਗਵਾਨ ਦਾਸ ਘੇਰੜ ਦਾ ਭੋਗ ਪਾਤਾ, ਉਹਦੇ ਚੱਕ ਕੇ ਲਾਸ਼ ਵੀ ਆਪਾਂ ਰੋੜਤੀ ਆ, ਤੇ ਉਹਦਾ ਮੁੰਡਾ ਜਲੰਧਰ ਚਲੇ ਗਿਆ ਜੀ, ਉੱਥੇ ਦਾ ਫੌਜਦਾਰ ਅਬਦੁੱਲਾ ਖਾਂ ਫੌਜ ਲੈ ਕੇ ਆ ਰਿਹਾ ਜੀ,
ਤੇ ਸੱਚੇ ਸਤਿਗੁਰ ਕਹਿੰਦੇ ਕੋਈ ਗੱਲ ਨੀ, ਆ ਜਿਹੜਾ ਫਿਰ ਨਗਰ ਵਸਾਉਣੇ ਆ ਨਾ ਆਪਾਂ, ਆ ਜਿਹੜੀ ਨੀਂਹ ਰੱਖੀ ਆ, ਇਸ ਨਗਰ ਦੀ ਚੱਠ ਵੀ ਯੁੱਧ ਦੇ ਨਾਲ ਹੀ ਹੋਊਗੀ ਕਹਿੰਦੇ ਆ ਸਤਿਗੁਰ। ਕਹਿੰਦੇ ਕੋਈ ਗੱਲ ਹੀ ਕੋਈ ਨੀ, ਚੰਗੀ ਚੱਠ ਕਰਾਂਗੇ। ਤੇ ਗੁਰੂ ਮਹਾਰਾਜ ਜੀ ਨੇ ਐਲਾਨ ਕਰਤਾ, ਹੁਕਮ ਦਿੱਤਾ, ਕਹਿੰਦੇ ਬਿਧੀ ਚੰਦ ਜੀ ਜਲਦੀ ਜਲਦੀ ਇਹ ਆਪਾਂ ਜਿਹੜਾ ਨਗਰ ਵਸਾ ਰਹੇ ਨਾ, ਇਹਦੇ ਦੁਆਲੇ ਆਲੇ ਦੁਆਲੇ ਸਾਰੇ ਇੱਕ ਕੱਚੀ ਕੰਧ ਉੱਚੀ ਕਰ ਦਿਓ, ਪੰਜ ਪੰਜ ਸੱਤ ਸੱਤ ਫੁੱਟ, ਜਲਦੀ ਜਲਦੀ ਜਿੰਨਾ ਹੋ ਸਕਦਾ ਦਿਨ ਰਾਤ ਇੱਕ ਕਰ ਦਿਓ, ਤੇ ਵਿਚਾਲੇ ਇੱਕ ਦੋ ਮਕਾਨ ਵੀ ਬਣਾ ਲਿਓ, ਜੰਗ ਲੰਬਾ ਹੋ ਸਕਦਾ, ਅਸਲਾ ਰੱਖਣਾ, ਅਨਾਜ ਦਾਣਾ, ਪਸ਼ੂਆਂ ਦੇ ਪੱਠਾ ਚਾਰਾ, ਘੋੜਿਆਂ ਲਈ ਦਾਣਾ ਪਾਣਾ ਰੱਖਣਾ, ਦੋ ਤਿੰਨ ਕਮਰੇ ਵੀ ਬਣਾ ਲਿਓ, ਮੀਂਹ ਕਣੀ ਨੂੰ ਕਿਤੇ ਅੰਦਰ ਵੀ ਬਣਨਾ ਪੈਂਦਾ। ਤੇ ਗੁਰੂ ਪਿਆਰਿਓ ਬਾਬਾ ਬਿਧੀ ਚੰਦ ਜੀ ਹੁਣਾਂ ਨੇ ਕਰਕੇ ਸਭ ਕੁਛ ਤਿਆਰ, ਤੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੀ ਆਲੇ ਦੁਆਲੇ ਇੱਕ ਉੱਚੀ ਕੰਧ ਉਸਾਰ ਦਿੱਤੀ ਆ, ਤੇ ਵਿਚਾਲੇ ਦੋ ਤਿੰਨ ਚਾਰ ਕਮਰੇ ਵੀ ਬਣਾ ਦਿੱਤੇ ਆ, ਤੇ ਰਾਸ਼ਣ ਪੱਤਾ ਸਾਰਾ ਅੰਦਰ ਜਮ੍ਹਾਂ ਕਰ ਲਿਆ। ਤੇ ਹੁਣ ਜਦੋਂ ਪਤਾ ਲੱਗਾ ਇਹ 15,000 ਲੈ ਕੇ ਫੌਜ ਲੈ ਕੇ ਜਲੰਧਰ ਦਾ ਫੌਜਦਾਰ, ਜਿਹਦੇ ਨਾਲ ਬੜੇ ਬੜੇ ਜੁਰਮਾਨੇ ਜਰਨੈਲ ਸਨ, ਬਲਵੰਤ ਖਾਂ, ਮੁਹੰਮਦ ਖਾਂ, ਅਮੀਰ ਖਾਨ, ਇਹਦੇ ਅਬਦੁੱਲਾ ਖਾਂ ਦੇ ਦੋ ਪੁੱਤ ਨਬੀ ਖਾਂ ਤੇ ਕਰੀਮ ਖਾਂ, ਨਬੀ ਬਖਸ਼ ਤੇ ਕਰੀਮ ਬਖਸ਼, ਉਹ ਵੀ ਨਾਲ ਸਨ ਇਹਦੇ। ਸੋ ਆਪਣੇ ਇਹ ਲਾਓ ਲਸ਼ਕਰ ਨੂੰ ਲੈ ਕੇ, ਤੇ ਗੁਰਦੇਵ ਪਾਤਸ਼ਾਹ ਨੂੰ ਲੱਭਦਾ ਲਭਾਉਂਦਾ ਇਹ ਬਿਆਸਾ ਦਰਿਆ ਦੇ ਜਦੋਂ ਕੰਢੇ ਦੇ ਉੱਤੇ ਆ ਗਿਆ, ਤੇ ਸੱਚੇ ਸਤਿਗੁਰਾਂ ਨੇ ਵੀ ਆਪਣੇ ਫਿਰ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਕੁੱਦਣ ਦਾ ਐਲਾਨ ਜਿਵੇਂ ਕੀਤਾ, ਢਾਡੀ ਜਥਾ ਇਉਂ ਕਹਿੰਦਾ।

ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਜਲੰਧਰ ਦਾ ਫੌਜਦਾਰ ਵਾਹਵਾ ਫੌਜ ਲੈ ਕੇ 15,000 ਫੌਜ ਲੈ ਕੇ ਆ ਰਿਹਾ, ਤੇ ਗੁਰੂ ਪਿਆਰਿਓ ਗੁਰੂ ਸਾਹਿਬ ਦੇ ਕੋਲ ਇੰਨੀ ਫੌਜ ਨਹੀਂ ਸੀ, ਪਰ ਸੀ ਉਹ ਮਰਦਾਂ ਦੀ ਮਰਜ਼ੀ ਵੜਿਆਂ ਦੀ ਕੌਮ, ਜਿਨ੍ਹਾਂ ਨੇ ਸਤਿਗੁਰਾਂ ਦੀ ਛਤਰ ਛਾਇਆ ਦੇ ਹੇਠ ਪਹਿਲੀ ਵਾਰ ਆਜ਼ਾਦੀ ਦੇਖੀ ਸੀ। ਪਿਆਰਿਓ ਉਹ ਮਰ ਜਾਣਾ ਕਬੂਲ ਉਹਨਾਂ ਨੇ ਕਰ ਲਿਆ, ਪਰ ਇਸ ਆਜ਼ਾਦੀ ਨੂੰ ਗਵਾਉਣਾ ਨਹੀਂ ਸੀ ਚਾਹੁੰਦੇ। ਤਲਵਾਰਾਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਤੇ ਸਤਿਗੁਰਾਂ ਦਾ ਜਸ ਗਾਉਂਦੇ ਫਿਰਦੇ ਆ। ਮਹਾਰਾਜ ਆਉਣ ਤੋਂ ਕਹਿੰਦਾ ਅਬਦੁੱਲੇ ਨੂੰ, ਆਉਣ ਤੇ ਦਿਓ ਦਰਿਆ ਕਿਤੇ ਪਾਰ ਕਰਕੇ ਅੱਗੇ ਆਵੇ ਤੇ ਸਹੀ, ਫੇਰ ਇਹਨੂੰ ਨਾਨੀ ਚੇਤੇ ਕਰਾਵਾਂਗੇ। ਸੱਤੇ ਸੱਚੇ ਸਤਿਗੁਰੂ ਭਾਈ ਵਿਧੀ ਚੰਦ ਨੂੰ ਕਹਿੰਦੇ, ਵਿਧੀ ਚੰਦ ਜੀ ਕਰੋ ਤਿਆਰੀ, ਫੇਰ ਗੱਲਾਂ ਨਾਲ ਨਹੀਂ ਕੁਛ ਕਰਨਾ ਪੈਣਾ, ਹੱਥੀ ਵੀ ਕਰਨਾ ਪੈਣਾ। ਗੁਰੂ ਪਿਆਰਿਓ ਬਾਬਾ ਵਿਧੀ ਚੰਦ ਜੀ ਸਿੱਖ ਫੌਜਾਂ ਦੇ ਕਮਾਂਡਰ ਇਨ ਚੀਫ ਸਨ, ਸਭ ਤੋਂ ਵੱਡੇ ਜਰਨੈਲ ਬਾਬਾ ਵਿਧੀ ਚੰਦ ਸਨ ਸਿੱਖ ਫੌਜਾਂ ਦੇ। ਸਤਸੰਗ ਜੀ ਬੜਾ ਲੜਾਕਾ ਸੀ ਉਹ, ਸਤਿਗੁਰਾਂ ਨੇ ਉਹਦੇ ਉੱਤੇ ਰਹਿਮਤ ਵੀ ਬੜੀ ਕੀਤੀ। ਹੁਣ ਜੇ ਉਹਨਾਂ ਦੇ ਪਿਛਲੇ ਜੀਵਨ ਵੱਲ ਬਾਬਾ ਵਿਧੀ ਚੰਦ ਦੇ ਵੱਲ ਦੇਖਿਆ ਜਾਵੇ ਨਾ, ਤੇ ਚੋਰੀਆਂ ਕਰਨੀਆਂ, ਠੱਗੀਆਂ ਮਾਰਨੀਆਂ, ਏਦਾਂ ਦਾ ਜੀਵਨ ਸੀ। ਪਰ ਜਦੋਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਿਆ, ਅੱਗੇ ਆਪਾਂ ਸ਼ੁਰੂ ਦੇ ਵਿੱਚ ਪਹਿਲਾਂ ਹੀ ਬੇਨਤੀ ਕਰ ਚੁੱਕੇ ਆ ਕਿ ਸੱਜਣ ਠੱਗ ਵੀ ਇੱਕ ਲੁਟੇਰਾ ਸੀ, ਧਾੜ ਵੀ ਸੀ, ਲੋਕਾਂ ਨੂੰ ਲੁੱਟ ਲੁੱਟ ਕੇ ਕਤਲ ਕਰਦਾ ਸੀ, ਪਰ ਜਦੋਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਿਆ ਤੋਬਾ ਕਰ ਗਿਆ। ਕਹਿੰਦਾ ਬਾਬਾ ਬਸ ਹੋਰ ਮੈਂ ਜ਼ੁਲਮ ਨਹੀਂ ਕਰਾਂਗਾ, ਇਦੋਂ ਅੱਗੇ ਹੋਰ ਨਹੀਂ ਜ਼ੁਲਮ ਕਰਾਂਗਾ। ਬਾਬਾ ਵਿਧੀ ਚੰਦ ਬਾਰੇ ਇੱਕ ਗਾਥਾ ਆਉਂਦੀ ਹੈ, ਇਹ ਜਵਾਨੀ ਦੇ ਵਿੱਚ ਗੁਰੂ ਪਿਆਰਿਓ ਕਈ ਵਾਰ ਜਦੋਂ ਬੰਦਾ ਵਿਗੜ ਜਾਵੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹਨੇ ਵਿਗੜ ਜਾਣਾ, ਨਿਆਣਿਆਂ ਦਾ ਵਿਗੜਨ ਲੱਗਾ ਪਤਾ ਨਹੀਂ ਲੱਗਦਾ। ਕੁਛ ਸੰਗ ਏਦਾਂ ਦਾ ਹੋ ਗਿਆ, ਕੰਮ ਕਾਰ ਓਦਾਂ ਨਾ ਕਰਨਾ, ਚੋਰੀਆਂ ਕਰਨੀਆਂ, ਕਿਸੇ ਦੇ ਡੰਗਰ ਖੋਲ ਲੈ, ਕਿਸੇ ਦੀਆਂ ਬੱਕਰੀਆਂ ਚੱਕ ਲਈਆਂ। ਅੱਜ ਵੀ ਪੰਜਾਬ ਵਿੱਚ ਬੜਾ ਕੁਛ ਮਢੀਰ ਖਾਨਾ ਕਰਦਾ ਹੈ। ਸੋ ਸਤਸੰਗਤ ਜੀ ਏਦਾਂ ਮੱਝਾਂ ਖੋਲ ਕੇ ਉਹ ਵੇਚ ਕੇ ਆਪਦਾ ਗੁਜ਼ਾਰਾ ਗੁਜ਼ੂਰਾ ਕਰ ਲੈਣਾ, ਏਦਾਂ ਦੇ ਕੰਮ ਕਰਦਾ ਸੀ ਗੁਰੂ ਪਿਆਰਿਓ। ਦਰਅਸਲ ਇਹ ਇੱਕ ਚਸਕਾ ਹੁੰਦਾ ਚੋਰੀ ਦਾ, ਪਤਾ ਹੈ ਵੀ ਇਹਦੇ ਵਿੱਚ ਕੱਲ ਨੂੰ ਕੋਈ ਇਹਦਾ ਇਲਜ਼ਾਮ ਬੁਰਾ ਹੋ ਸਕਦਾ, ਪਰ ਇਹ ਇੱਕ ਚਸਕਾ ਜਿਹੜਾ ਇਹ ਹਟ ਰਿਹਾ ਨਹੀਂ ਸਕਦਾ। ਉਦੋਂ ਵੱਧ ਬੰਦਾ ਦਿਹਾੜੀ ਲਾਵੇ ਨਾ, ਉਦੋਂ ਵੱਧ ਕਮਾ ਸਕਦਾ, ਹੱਕ ਦੀ ਕਰੇ ਉਦੋਂ ਵੱਧ ਕਮਾ ਸਕਦਾ, ਤੇ ਪਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਹਮੇਸ਼ਾ ਮੌਤ ਮੰਡਰਾਉਂਦੀ ਰਹਿੰਦੀ ਆ ਚੋਰ ਦੇ ਸਿਰ ਦੇ ਉੱਤੇ। ਪਰ ਇੱਕ ਜਦੋਂ ਚਸਕਾ ਪੈ ਜਾਂਦਾ ਬੰਦਾ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ, ਭਾਵੇਂ ਕਿੰਨੀ ਵੀ ਕੁੱਟ ਪੈ ਜਾਵੇ। ਕਹਿੰਦੇ ਇੱਕ ਪਿੰਡ ਦੇ ਵਿੱਚੋਂ ਮੱਝਾਂ ਛੱਡੀਆਂ ਤੇ ਸਤਸੰਗਤ ਜੀ ਪਤਾ ਲੱਗ ਗਿਆ, ਪਿੰਡ ਵਾਲਿਆਂ ਨੂੰ ਬਾਹਰ ਪਤਾ ਲੱਗ ਗਿਆ, ਇਕੱਠੇ ਹੋ ਗਏ, ਦਿਨ ਚੜ੍ਹਨ ਤੋਂ ਪਹਿਲਾਂ ਇਕੱਠੇ ਹੋ ਗਏ ਵੀ ਮੱਝ ਦਾ ਖੁਰਾ ਦੱਬਦੇ। ਹੁਣ ਬਾਬਾ ਵਿਧੀ ਚੰਦ ਮੱਝਾਂ ਭਜਾਉਂਦੇ ਆਉਂਦੇ ਆ ਤੇ ਪਤਾ ਲੱਗ ਗਿਆ ਮਗਰ ਵਾਰ ਆ ਰਹੀ ਆ, ਉਹ ਵੀ ਪੈਰਾਂ ਤੇ ਚੜ੍ਹਦੇ ਆਉਂਦੇ ਆ, ਮਗਰੇ ਚੜ੍ਹਦੇ ਆ ਰਹੇ ਪਿੰਡ ਵਾਲੇ ਵੀ। ਤੇ ਹੁਣ ਬਾਬਾ ਵਿਧੀ ਚੰਦ ਦੇ ਕੋਲ ਕੋਈ ਚਾਰਾ ਨਾ ਰਹਿ ਗਿਆ, ਮੱਝਾਂ ਇੱਕ ਲਾਗੇ ਛੱਪੜ ਸੀ ਉਹਦੇ ਵਿੱਚ ਵਾੜ ਦਿੱਤੀਆਂ, ਤੇ ਗੁਰੂ ਪਿਆਰਿਓ ਲਾਗੇ ਇੱਕ ਮਹਾਂਪੁਰਸ਼ਾਂ ਦਾ ਡੇਰਾ ਸੀ। ਇਤਿਹਾਸ ਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਦਾ ਨਾਂ ਬਾਬਾ ਅਦਲੀ ਆਉਂਦਾ ਹੈ, ਇਹ ਪੰਜਵੇਂ ਪਾਤਸ਼ਾਹ ਦੇ ਅਨਨ ਸਿੱਖ ਸਨ ਤੇ ਭੱਜ ਕੇ ਉਹਨਾਂ ਦੇ ਡੇਰੇ ਜਾ ਵੜਿਆ। ਗੁਰੂ ਪਿਆਰਿਓ ਜਿੱਦਾਂ ਬਾਕੀ ਸੰਗਤ ਬੈਠੀ ਸੀ ਉਹ ਵੀ ਅੱਖਾਂ ਬੀਟ ਕੇ ਬਹਿ ਗਏ, ਤੇ ਸਤਸੰਗਤ ਜੀ ਇਸ ਭੱਜੇ ਆਉਂਦੇ ਬੰਦੇ ਵੱਲ ਦੇਖ ਕੇ ਬਾਬਾ ਅਦਲੀ ਜੀ ਨੇ ਆਪਣੇ ਨੇਤਰ ਖੋਲ੍ਹੇ, ਕਹਿੰਦਾ ਆਹ ਭਲੇ ਪੁਰਸ਼ ਕੌਣ ਆ ਤੂੰ, ਇਹ ਝੂਠ ਨਹੀਂ ਬੋਲਿਆ, ਇਹਨੇ ਸੱਚ ਬੋਲ ਦਿੱਤਾ, ਹੁਣ ਇਹਦੀ ਕਿਸਮਤ ਬਦਲਣੀ ਸੀ, ਇਹਨੇ ਸੱਚ ਬੋਲਤਾ, ਸੱਚੀ ਸੱਚ ਬੋਲਤਾ। ਕਹਿੰਦਾ ਬਾਬਾ ਜੀ ਤੁਹਾਡੇ ਵੱਸ ਦੀ ਗੱਲ ਆ, ਮਰਵਾਉਣਾ ਮਰਵਾ ਦਿਓ, ਬਚਾਉਣਾ ਬਚਾ ਲਿਓ, ਮੈਂ ਚੋਰ ਆ, ਮੱਝਾਂ ਛੱਡ ਕੇ ਨੇ ਆਇਆ ਲਾਗਲੇ ਪਿੰਡੋ, ਵਾਰ ਮਗਰ ਆ ਗਈ ਆ, ਤੇ ਆ ਮੱਝਾਂ ਤੁਹਾਡੇ ਲਾਗੇ ਤੇ ਛੱਪੜ ਦੇ ਵਿੱਚ ਵਾੜ ਦਿੱਤੀਆਂ ਆ, ਤੇ ਹੁਣ ਉਹ ਤੁਹਾਡੇ ਡੇਰੇ ਆ ਜਾਣੇ, ਹੁਣ ਤੁਹਾਡੀ ਮਰਜ਼ੀ ਆ, ਮੈਨੂੰ ਫੜਾ ਕੇ ਮਰਵਾਉਣਾ ਮਰਵਾ ਦਿਓ, ਤੇ ਮਰਜ਼ੀ ਆ ਤੁਹਾਡੀ ਮੈਨੂੰ ਬਚਾ ਲਿਓ। ਕਹਿੰਦੇ ਅਸੀਂ ਕੌਣ ਮਰਵਾਉਣ ਵਾਲੇ ਤੇ ਅਸੀਂ ਕੌਣ ਬਚਾਉਣ ਵਾਲੇ, ਉਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਭਾਵੇਂ ਤੂੰ ਨਹੀਂ ਦੇਖਿਆ, ਉਹਨਾਂ ਦਾ ਧਿਆਨ ਧਰ ਕੇ ਉਹਨਾਂ ਦਾ ਨਾਮ ਜਪ, ਉਹਨਾਂ ਨੂੰ ਪਿਆਰ ਕਰ, ਉਹਨਾਂ ਆਪਣੀ ਰਸਨਾ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਕਰੀ ਜਾ, ਉਹ ਰੱਖਿਆ ਕਰਨਗੇ, ਅਸੀਂ ਸੱਜਣਾ ਕੁਛ ਨਹੀਂ ਕਰ ਸਕਦੇ। ਹਾਂ ਇਹ ਆ ਵੀ ਤੇਰੀ ਖਾਤਰ ਮਾੜਾ ਮੋਟਾ ਝੂਠ ਬੋਲ ਦਾਂਗੇ। ਵੈਸੇ ਸਤਿਗੁਰ ਕਹਿੰਦੇ ਵੀ ਝੂਠ ਕੇ ਇਹ ਚੋਰ ਕੀ ਹਾਮਾ ਭਰਾ ਨਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਗੁਰੂ ਪਿਆਰਿਓ ਕਿਸੇ ਦੀ ਜਾਨ ਬਚਾਉਣ ਲਈ ਜੇ ਮਾੜਾ ਮੋਟਾ ਝੂਠ ਬੋਲਣਾ ਪਵੇ ਨਾ, ਹਾਂ ਕਿਸੇ ਦੀ ਜਾਨ ਬਚਦੀ ਹੋਵੇ ਤੇ ਥੋੜਾ ਬਹੁਤਾ ਝੂਠ ਕਿਤੇ ਚੱਲਦਾ ਚੱਲਦਾ ਜਿਹਾ ਬੋਲ ਵੀ ਲੈਣਾ ਚਾਹੀਦਾ। ਹੁਣ ਬਾਬਾ ਅਦਲੀ ਜੀ ਬੜਾ ਮਹਾਨ ਮਹਾਂਪੁਰਸ਼ ਸਨ, ਉਹਨਾਂ ਦੀ ਇਲਾਕੇ ਵਿੱਚ ਬੜੀ ਚਰਚਾ ਸੀ, ਮੰਨੇ ਪਰ ਮੰਨੇ ਸਨ ਵੀ ਇਹ ਧਰਮੀ ਪੁਰਸ਼ ਹੈ ਔਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਹ ਅਨਨ ਸਿੱਖ ਸਿੱਖ ਸੇਵਕ ਨੇ। ਹੁਣ ਸਤਸੰਗ ਜੀ ਉਹ
ਜਿਹੜੇ ਵਾਰ ਸੀ ਉਹ ਵੀ ਪਿੰਡ ਵਾਲੇ ਮਗਰੇ ਡੇਰੇ ਦੇ ਵਿੱਚ ਆ ਗਏ, ਕਹਿੰਦੇ ਬਾਬਾ ਜੀ ਇੱਥੇ ਸਾਡਾ ਕੋਈ ਚੋਰ ਤਾਂ ਨਹੀਂ ਆਇਆ। ਅਤੇ ਬਾਬਾ ਅਦਰੀ ਜੀ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦੇ ਡੇਰਿਆਂ 'ਤੇ ਚੋਰਾਂ ਦਾ ਕੀ ਕੰਮ ਹੈ। ਕਹਿੰਦੇ ਬਾਬਾ ਜੀ ਮੰਨਦੇ ਹਾਂ, ਸਾਨੂੰ ਪਤਾ ਤੁਹਾਡੇ ਡੇਰੇ 'ਚ ਨਹੀਂ ਆ ਸਕਦਾ, ਅਤੇ ਆ ਮੱਝਾਂ ਤੁਹਾਡੇ ਲਾਗੇ ਜਿਹੜਾ ਇੱਥੇ ਛੱਪੜ ਆ ਨਾ ਉਹਦੇ ਵਿੱਚ ਵੜੀਆਂ, ਅਸੀਂ ਤਾਂ ਸ਼ੱਕ ਕੀਤੀ ਆ ਬਈ ਸ਼ਾਇਦ ਤੁਹਾਡੇ ਡੇਰੇ 'ਚ ਨਾ ਆ ਗਿਆ ਹੋਵੇ। ਕਹਿੰਦੇ ਨਹੀਂ ਇੱਥੇ ਨਹੀਂ ਆਇਆ, ਤੁਸੀਂ ਆਪਣੀਆਂ ਮੱਝਾਂ ਪਛਾਣ ਕੇ ਲੈ ਜਾਓ। ਗੁਰੂ ਪਿਆਰਿਓ ਚਲੋ ਖੈਰ ਉਹਨਾਂ ਨੇ ਆਪਣੀਆਂ ਮੱਝਾਂ ਕੱਢੀਆਂ ਅਤੇ ਉਹ ਵਾਪਸ ਲੈ ਗਏ। ਅਤੇ ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦਾ ਬਾਬਾ ਬਿਧੀ ਚੰਦ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤਾਂ ਯਾਦ ਕਰ ਰਿਹਾ, ਨਾਲੇ ਦਿਲ ਧੜਕ ਰਿਹਾ ਵੀ ਕਿਤੇ ਬਾਬਾ ਜੀ ਫੜਾ ਨਾ ਦੇਣ, ਕਿਤੇ ਬਾਬਾ ਜੀ ਕੋਈ ਉਲਟੀ ਖੇਡ ਨਾ ਖੇਡ ਦੇਣ। ਹੁਣ ਜਦੋਂ ਚਲੇ ਗਏ ਉਦੋਂ ਸ਼ੁਕਰ ਕੀਤਾ, ਯਾ ਖੁਦਾ ਤੇਰਾ ਸ਼ੁਕਰ ਹੈ ਵੀ ਉਹ ਚਲੇ ਗਏ, ਜਾਨ ਬਚ ਗਈ ਹੈ। ਹੁਣ ਬਾਬਾ ਅਦਲੀ ਜੀ ਦੇ ਚਰਨਾਂ ਵਿੱਚ ਖੜੋ ਕੇ ਬੇਨਤੀ ਕਰਦਾ, ਬਾਬਾ ਤੂੰ ਮੇਰੀ ਜਾਨ ਬਚਾਈ ਹੈ ਔਰ ਜਿਸ ਗੁਰੂ ਦਾ ਤੂੰ ਆਖਿਆ ਸੀ ਨਾਮ ਜਪ, ਕਿਰਪਾ ਕਰ ਹੁਣ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾ ਦੇ ਇੱਕ ਵਾਰ। ਗੁਰੂ ਪਿਆਰੇ ਦੂਏ ਦਿਨ ਹੀ ਬਾਬਾ ਬਿਧੀ ਚੰਦ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ। ਤੇ ਸਤਸੰਗਤ ਜੀ ਉਸ ਵੇਲੇ ਬਾਬਾ ਬਿਧੀ ਚੰਦ ਆਖਣ ਲੱਗਾ, ਕਹਿੰਦਾ ਸਤਿਗੁਰੂ ਮੈਨੂੰ ਮਾਫ ਕਰ ਦਿਓ, ਮੈਂ ਚੋਰੀਆਂ ਕਰਿਆ ਕਰਦਾ, ਮੈਂ ਡਾਕੇ ਮਾਰਿਆ ਕਰਦਾ, ਮੈਨੂੰ ਮਾਫ ਕਰੋ, ਮੈਂ ਅੱਗੇ ਤੋਂ ਇਦਾਂ ਦਾ ਗੁਨਾਹ ਨਾ ਕਰ ਸਕਾਂ। ਤੇ ਧੰਨ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ, ਕਹਿੰਦੇ ਨਹੀਂ ਬਿਧੀ ਚੰਦ ਇਦਾਂ ਨਹੀਂ ਹੋਣਾ, ਜਿਹੜਾ ਤੂੰ ਕੰਮ ਕਰਦਾ ਹੈ, ਜਿਹੜੇ ਤੂੰ ਧਾੜੇ ਮਾਰਦਾ, ਜਿਹੜੀਆਂ ਤੂੰ ਚੋਰੀਆਂ ਕਰਦਾ ਕਰੇਗਾ ਤੂੰ ਹੁਣ ਵੀ ਉਹੀ ਗੁਰੂ ਘਰ ਦੇ ਵਿੱਚ ਆ ਕੇ, ਅਸੀਂ ਤੇਰਾ ਕੰਮ ਨਹੀਂ ਬਦਲ ਸਕਦੇ, ਰੱਬ ਨੇ ਇਹ ਤੈਨੂੰ ਸੇਵਾ ਲਾਈ ਆ, ਜਿਹੜੀਆਂ ਤੂੰ ਚੋਰੀਆਂ ਕਰਦਾ ਚੋਰੀਆਂ ਇੱਦਾਂ ਹੀ ਕਰੇਗਾ, ਪਰ ਅੱਗੇ ਜਦੋਂ ਤੂੰ ਚੋਰੀਆਂ ਕਰਦਾ ਸੀ ਲੋਕ ਤੈਨੂੰ ਬਿਧੀ ਚੰਦ ਚੋਰ ਕਹਿੰਦੇ ਸੀ, ਅੱਜ ਜਦੋਂ ਚੋਰੀਆਂ ਕਰੇਗਾ ਤੇ ਅੱਜ ਲੋਕ ਤੈਨੂੰ ਇੱਕ ਬਾਬਾ ਬਿਧੀ ਚੰਦ ਸੇਵਾਦਾਰ ਕਿਹਾ ਕਰਨਗੇ। ਹੁਣ ਗੁਰੂ ਪਿਆਰਿਓ ਘੋੜੇ ਕੱਢ ਕੇ ਲਿਆਉਣੇ ਦਰਅਸਲ ਚੋਰੀ ਹੈ, ਹੋਰ ਕੀ ਹੈ, ਚੋਰੀ ਹੈ, ਚੋਰੀ ਕੀਤੀ ਹੈ, ਪਰ ਸਾਡਾ ਸਾਡਾ ਸਮਾਜ ਸਾਡੀ ਕੌਮ ਬਾਬਾ ਬਿਧੀ ਚੰਦ ਦਾ ਜਸ ਗਾਉਂਦੀ ਹੈ। ਕਹਿੰਦਾ ਬਾਬਾ ਬਿਧੀ ਚੰਦ ਮਹਾਨ ਸੇਵਾਦਾਰ ਸੀ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ। ਗੁਰੂ ਪੈ ਰਿਹਾ ਇਹ ਸੇਵਾ ਕੱਟ ਗਏ ਬਾਬਾ ਬਿਧੀ ਚੰਦ। ਤੇ ਛੇਵੇਂ ਪਾਤਸ਼ਾਹ ਦੇ ਸਮੇਂ, ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋ ਜਾਂਦੀ ਆ, ਤੇ ਛੇਵੇਂ ਪਾਤਸ਼ਾਹ ਦੇ ਸਮੇਂ ਬਾਬਾ ਬਿਧੀ ਚੰਦ ਹਰ ਮੁਹਿੰਮ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਨਾਲ ਅੱਗੇ ਹੋ ਕੇ ਲੜਦੇ ਰਹੇ, ਪਰ ਮਨ ਵਿੱਚ ਕਦੀ ਹੰਕਾਰ ਨਹੀਂ ਸੀ ਆਇਆ। ਜਿੱਦਾਂ ਪੈਦੇ ਖਾਂ ਦੇ ਹੰਕਾਰ ਆ ਗਿਆ ਸੀ ਨਾ, ਏਦਾਂ ਕਦੀ ਮਨ ਵਿੱਚ ਹੰਕਾਰ ਨਹੀਂ ਆਇਆ। ਤੇ ਇਹ ਇੱਕ ਦਿਨ ਗੁਰੂ ਮਹਾਰਾਜ ਜੀ ਐਸੇ ਤਰੁੱਠਦੇ ਨੇ ਬਾਬਾ ਬਿਧੀ ਚੰਦ ਤੋਂ, ਐਸੇ ਕਿਰਪਾਲੂ ਹੁੰਦੇ ਨੇ, ਆਪਣੇ ਸੀਨੇ ਨਾਲ ਲਾ ਕੇ ਦੁਨੀਆਂ ਦਾ ਸਭ ਤੋਂ ਵੱਡਾ ਖਿਤਾਬ ਦਿੰਦੇ ਨੇ। ਹੁਣ ਗੁਰੂ ਪਿਆਰਿਓ ਦੁਨੀਆਂ 'ਚੋਂ ਖਿਤਾਬ ਮਿਲਦੇ, ਪੁਰਸਕਾਰ ਮਿਲਦੇ ਆ, ਨੋਬਲ ਪੁਰਸਕਾਰ ਦਿੱਤਾ ਜਾਂਦਾ, ਦੁਨੀਆਂ ਦਾ ਸਭ ਤੋਂ ਵੱਡਾ ਨੋਬਲ ਪੁਰਸਕਾਰ ਹੈ, ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਭਾਰਤ ਰਤਨ ਹੈ, ਅਰਜਨ ਅਵਾਰਡ ਦਿੱਤੇ ਜਾਂਦੇ ਨੇ, ਇਹ ਅਵਾਰਡ ਦਿੰਦੇ ਆ ਲੋਕ ਆਪਣੇ ਜੇ ਕੋਈ ਮਹਾਨ ਬੰਦਾ ਹੋਵੇ। ਤੇ ਗੁਰੂ ਘਰ ਦੇ ਵਿੱਚ ਜਿਹੜਾ ਬਾਬਾ ਬਿਧੀ ਚੰਦ ਨੂੰ ਅਵਾਰਡ ਮਿਲਿਆ ਸੀ ਨਾ, ਗੁਰੂ ਪਿਆਰਿਓ ਕਿਤੇ ਹਾਰੀ ਸਾਰੀ ਨੂੰ ਨਹੀਂ ਮਿਲ ਸਕਦਾ। ਛੇਵੇਂ ਪਾਤਸ਼ਾਹ ਨੇ ਆਪਣੇ ਕਾਲਜੇ ਨਾਲ ਲਾ ਕੇ ਜਿਹੜਾ ਅਵਾਰਡ ਦਿੱਤਾ ਸੀ ਪਤਾ ਕੀ ਆਖਿਆ ਸੀ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਗੁਰੂ ਕੇ ਸੀਨੇ ਦਾ ਮਤਲਬ ਹੁੰਦਾ ਕਾਲਜਾ। ਬਿਧੀ ਚੰਦ ਤੂੰ ਗੁਰੂ ਕਾ ਅੱਜ ਸੀਨਾ ਬਣ ਗਿਆ, ਗੁਰੂ ਕਾ ਕਾਲਜਾ ਬਣ ਗਿਆ, ਜਾ ਤੇਰੇ ਉੱਤੇ ਗੁਰੂ ਦੀਆਂ ਰੱਖਾਂ ਰਿਹਾ ਕਰਨਗੀਆਂ, ਤੂੰ ਜਿੱਥੇ ਵੀ ਜਾਵੇਂਗਾ ਜਿਸ ਮੁਹਿੰਮ ਦੇ ਵਿੱਚ ਜਾਵੇਂਗਾ ਤੂੰ ਸਰ ਕਰਿਆ ਕਰੇਗਾ, ਵੱਡੇ ਵੱਡੇ ਜੁਰਮਾਨਿਆਂ ਦੀਆਂ ਤੂੰ ਪਿੱਠਾਂ ਲਵਾ ਦੇਗਾ। ਬਾਬਾ ਬਿਧੀ ਚੰਦ ਯੋਧਾ ਨਿਕਲਿਆ, ਮਹਾਨ ਨਿਕਲਿਆ। ਗੁਰੂ ਪਿਆਰਿਓ ਐਸੀਆਂ ਬਰਕਤਾਂ ਹੋਈਆਂ ਛੇਵੇਂ ਪਾਤਸ਼ਾਹ ਔਰ ਪੰਜਵੇਂ ਪਾਤਸ਼ਾਹ ਜੀ ਦੀਆਂ। ਹੁਣ ਗੁਰੂ ਪਿਆਰਿਓ ਅਸੀਂ ਸਾਨੂੰ ਕੋਈ ਸੰਕੋਚ ਤਾਂ ਨਹੀਂ ਹੋਇਆ ਵੀ ਆਪਾਂ ਆਖਿਆ ਬਸ ਸਾਡਾ ਬਾਬਾ ਪਹਿਲਾਂ ਬਿਧੀ ਚੰਦ ਚੋਰ ਸੀ। ਹੁਣ ਜੇ ਕਿਸੇ ਦੂਸਰੇ ਧਰਮ ਦੇ ਕਿਸੇ ਮਹਾਂਪੁਰਸ਼ ਨੂੰ ਕਿਸੇ ਗੁਰੂ ਨੂੰ ਕਹਿ ਦਈਏ ਵੀ ਤੁਹਾਡਾ ਬਾਬਾ ਵੀ ਪਹਿਲਾਂ ਚੋਰ ਹੁੰਦਾ ਸੀ, ਗਲ ਪੈ ਜਾਂਦੇ, ਕਹਿੰਦੇ ਸਾਡਾ ਭਗਵਾਨ ਸੀ, ਤੂੰ ਉਹਨਾਂ ਨੂੰ ਚੋਰ ਕਹਿੰਦਾ, ਲੜਾਈਆਂ ਹੋ ਪੈਂਦੀਆਂ, ਬੜਾ ਬੜੀ ਜਦੋ ਜੈਦ ਆਪਣੇ ਪਰਚਿਆਂ ਤੱਕ ਗੱਲਾਂ ਚਲੇ ਜਾਂਦੀਆਂ। ਗੁਰੂ ਪਿਆਰਿਓ ਸੱਚ ਸੱਚ ਹੈ ਸਾਡਾ ਬਾਈ ਬਾਬਾ ਬਿਧੀ ਚੰਦ ਚੋਰ ਸੀ, ਅਸੀਂ ਨਹੀਂ ਡਰਦੇ ਕਹਿਣ ਤੋਂ। ਵਾਹਿਗੁਰੂ ਕਿਰਪਾ ਕਰੇ ਇੱਦਾਂ ਦੇ ਚੋਰ ਜਿੱਦਾਂ ਦਾ ਬਾਬਾ ਬਿਧੀ ਚੰਦ ਸੀ, ਉਦਾਂ ਦੀ ਕਿਤੇ ਸਾਡੇ ਤੇ ਕਿਰਪਾ ਹੋਵੇ, ਉਦਾਂ ਦੇ ਚੋਰ ਅਸੀਂ ਵੀ ਬਣ ਜਾਈਏ, ਗੁਰੂ ਘਰ ਲਈ ਅਸੀਂ ਆਪਣਾ ਆਪ ਵਾਰ ਦਈਏ ਜਿੱਦਾਂ ਬਾਬਾ ਬਿਧੀ ਚੰਦ ਨੇ ਵਾਰਿਆ ਸੀ। ਹੁਣ ਬਾਬਾ ਬਿਧੀ ਚੰਦ ਨੂੰ ਆਖਿਆ, ਕਹਿੰਦੇ ਛੇਵੇਂ ਪਾਤਸ਼ਾਹ ਨੇ ਆਖਿਆ ਡਿਊਟੀ ਲਾਤੀ, ਚੀਫ ਇਨ ਕਮਾਂਡਰ ਸੀ ਨਾ, ਵੱਡੇ ਜਰਨੈਲ ਸਨ ਬਾਬਾ ਬਿਧੀ ਚੰਦ ਜੀ, ਔਰ ਹਰ ਲੜਾਈ ਦੀ ਹਰ ਤਰ੍ਹਾਂ ਦੀ ਯੁਗਤੀ ਬਾਬਾ ਬਿਧੀ ਚੰਦ ਨੂੰ ਆਉਂਦੀ ਸੀ। ਬਾਬਾ ਬੁੱਢਾ ਜੀ ਦੇ ਪਾਸੋਂ ਇਹ ਸਾਰਾ ਕੁਝ ਹਥਿਆਰ ਚਲਾਉਣੇ ਆ ਨਾ, ਛੇਵੇਂ ਪਾਤਸ਼ਾਹ ਨੇ
ਬਾਬਾ ਬਿਧੀ ਚੰਦ ਜੀ ਨੇ ਔਰ ਹੋਰ ਸਿੱਖਾਂ ਨੇ, ਗੁਰੂ ਪਿਆਰਿਓ ਬਾਬਾ ਬੁੱਢਾ ਜੀ ਦੇ ਪਾਸੋਂ ਸਿੱਖੇ ਸੀ। ਬਾਬਾ ਬੁੱਢਾ ਜੀ ਦੇ ਉੱਤੇ ਵੀ ਕਿੱਡੀ ਕਿਰਪਾ ਸੀ, ਸਾਡੇ ਗੁਰੂ ਸਾਹਿਬਾਨਾਂ ਦੀ ਕਿੱਡੀ ਕਿਰਪਾ ਸੀ ਬਾਬਾ ਬੁੱਢਾ ਜੀ ਦੇ ਉੱਤੇ। ਇਹ ਔਰ ਉਦੋਂ ਵੱਡੀ ਕਿਰਪਾ ਦੀ ਜੇ ਆਪਾਂ ਗੱਲ ਕਰੀਏ, ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਦੇ ਪਾਵਨ ਬਚਨਾਂ ਦੇ ਨਾਲ ਹੁੰਦਾ ਹੈ। ਔਰ ਨਾਲ ਮਾਤਾ ਗੰਗਾ ਨੂੰ ਕੀ ਆਖਿਆ ਸੀ, ਮਾਤਾ ਜੀ ਤੁਹਾਡੇ ਘਰ ਦੇ ਵਿੱਚ ਲਾਲ ਪੈਦਾ ਹੋਵੇਗਾ, ਕੋਈ ਉਹ ਆਮ ਲਾਲਾਂ ਵਰਗਾ ਨਹੀਂ ਹੋਵੇਗਾ, ਜਿੱਦਾਂ ਅਸੀਂ ਗੰਢਾ ਭੈਣ ਭੰਨਿਆ ਨਾ, ਇੱਦਾਂ ਉਹ ਜ਼ਾਲਮਾਂ ਦੇ ਸਿਰ ਭੰਨੇਗਾ। ਤੇ ਹੁਣ ਲੋਕਾਂ ਨੇ ਦੇਖ ਲਿਆ ਸੀ ਵੀ ਮਾਤਾ ਗੰਗਾ ਦਾ ਲਾਲ ਜ਼ਾਲਮਾਂ ਦੇ ਸਿਰ ਕਿੱਦਾਂ ਭੰਨਦਾ, ਕਿੱਦਾਂ ਪੀਂਦਾ। ਬਾਬਾ ਬਿਧੀ ਚੰਦ ਨੂੰ ਆਖਦਾ ਵੀ ਚੰਦ ਜੀ ਮੋਰਚੇ ਬਣਾਓ, ਕਹਿੰਦੇ ਆ ਜ਼ਾਲਮ ਨੇੜੇ ਆ ਗਏ, ਮੋਰਚਾ ਬੰਦੀ ਕਰ ਲਓ। ਹੁਣ ਗੁਰੂ ਪਿਆਰਿਓ ਜਿਸ ਪਾਸੇ ਵੱਲ ਦੀ ਆਉਣਾ ਸੀ ਇਹਨਾਂ ਮੁਗਲਾਂ ਨੇ, ਉਸ ਪਾਸੇ ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਦੀ ਯੁਗਤੀ ਦੇ ਨਾਲ ਉਸ ਪਾਸੇ ਮੋਰਚੇ ਬਣਾਉਂਦੇ ਨੇ ਔਰ ਉਸ ਮੋਰਚੇ ਦਾ ਕਮਾਂਡਰ ਭਾਈ ਜੱਟੂ ਨੂੰ ਬਣਾਇਆ ਜਾਂਦਾ। 200 ਸਿਪਾਹੀ ਉਹਨਾਂ ਨੂੰ ਦਿੱਤਾ ਜਾਂਦਾ ਵੀ ਆ ਮੋਰਚੇ ਇਸ ਤਰ੍ਹਾਂ ਕਰਕੇ ਮੋਰਚਿਆਂ ਦੇ ਵਿੱਚ ਤੁਸੀਂ ਬੈਠਣਾ, ਜਦੋਂ ਲਾਗੇ ਸੈਨਾ ਆਵੇਗੀ ਤੁਸੀਂ ਉਹਨਾਂ ਦੇ ਉੱਤੇ ਅਟੈਕ ਕਰਨਾ। ਹੁਣ ਇਸ ਪਾਸੇ ਬਾਬਾ ਭਾਈ ਜੱਟੂ ਜੀ ਬੈਠੇ ਨੇ ਤੇ ਦੂਸਰੇ ਪਾਸੇ ਦਰਿਆ ਟੱਪ ਕੇ ਜਦੋਂ ਮੁਗਲ ਫੌਜਾਂ ਇਧਰਲੇ ਪਾਸੇ ਆਈਆਂ ਨਾ, ਅਗਲੇ ਪਾਸੇ ਦਰਿਆ ਟੱਪ ਕੇ ਅਗਲੇ ਪਾਸੇ ਜਦੋਂ ਗਈਆਂ ਤੇ ਗੁਰੂ ਪਿਆਰਿਓ ਇਹਨਾਂ ਨੇ ਇਸ ਅਬਦੁੱਲਾ ਖਾਨ ਨੇ, ਇਹਦਾ ਇੱਕ ਜਰਨੈਲ ਸੀ ਮੁਹੰਮਦ ਖਾਨ, ਉਹਨੂੰ 1000 ਫੌਜ ਦੇ ਕੇ ਆਖਿਆ ਵੀ ਇਹ ਬਾਈ ਦੇ ਉੱਤੇ, ਸਾਹਮਣੀ ਬਾਈ ਦੇ ਉੱਤੇ ਤੂੰ ਅਟੈਕ ਕਰ। ਗੁਰੂ ਪਿਆਰਿਓ 1000 ਫੌਜ ਲੈ ਕੇ ਇਹ ਅਬਦੁੱਲਾ ਇਹ ਮੁਹੰਮਦ ਖਾਨ ਜਦੋਂ ਇਸ ਭਾਈ ਜੱਟੂ ਦੀ ਬਾਈ ਦੇ ਉੱਤੇ ਅਟੈਕ ਕਰਦਾ, ਉੱਥੇ ਫਿਰ ਭਾਈ ਜੱਟੂ ਜੀ ਇਹਨੂੰ ਕਿਵੇਂ ਨੇਂਦਾ ਦਿੰਦੇ ਆ, ਢਾਡੀ ਜਥਾ ਕਿਉਂ ਕਹਿੰਦਾ।

0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ। ਸਤਿਗੁਰੂ ਸਾਹਿਬ ਦੀ ਹਾਜ਼ਰੀ ਪਰਵਾਰ ਕਰਨ। ਇਸ ਤੋਂ ਅੱਗੇ ਦਾ ਇਤਿਹਾਸ ਆਉਣ ਵਾਲੇ ਵਕਤ ਦੇ ਵਿੱਚ ਇਸੇ ਤਰ੍ਹਾਂ ਰੂਟੀਨ ਦੇ ਨਾਲ ਆਪਾਂ ਆਪ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂਗੇ। ਸਤਿਗੁਰਾਂ ਦੀ ਬਖਸ਼ੀ ਹੋਈ ਤੁਸ਼ ਬੁੱਧੀ ਮੁਤਾਬਕ ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਸਾਧ ਸੰਗਤ ਬਖਸ਼ਣ ਯੋਗ ਹੈ। ਹੁਣ ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਊਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਤੂੰ ਠਾਕਰ ਤੁਮ ਜੀਓ ਪਿੰਡ ਸਾਬ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬੈਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਸੇ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਹਾਰ ਦੇ ਸ਼ੀਦੋ ਸਿਕਿਦ ਕੇ ਸਵਾਸਾਂ ਸੰਗ ਨਿਭਾਈ ਧਰਮ ਨੂੰ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨੇ ਉਲਟਿਆਂ ਦੇ ਉਣ, ਨੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੁਰ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ 'ਚ ਆਪ ਨੇ ਕਿਰਪਾ ਕੀਤੀ ਆ। ਅੱਜ ਦਾਤਾ ਜੀ ਸਾਵਣ ਦਾ ਮਹੀਨਾ ਆਰੰਭ ਹੋਇਆ, ਸਰਬੱਤ ਸੰਗਤਾਂ ਤੋਂ ਅੰਮ੍ਰਿਤ ਵੇਲੇ ਤੋਂ ਆਪ ਦੇ ਸ਼ੁਕਰਾਨੇ ਵਜੋਂ ਹਾਜ਼ਰੀਆਂ ਭਰੀਆਂ। ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹਰਜਾ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾ ਰਾਜ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਤਿਲ ਫੁਲ ਭੇੜਾ ਕੀਤੀ ਬਖਸ਼ੀਆਂ ਦਾਤਾਂ ਹਾਜ਼ਰ ਕੀਤੀਆਂ ਅਤੇ ਸਾਵਣ ਮਹੀਨੇ ਦੀ ਆਰੰਭਤਾ ਦੀ ਖੁਸ਼ੀ ਵਿੱਚ ਦਾਤਾ ਜੀ ਲੰਗਰਾਂ ਵਾਸਤੇ ਰਸਤਾਂ ਵਸਦਾਂ ਅਤੇ ਦੇਗਾਂ ਵਾਸਤੇ ਮਾਇਆ ਅਤੇ ਆਪਣੀਆਂ ਸ਼ੁਭ ਕਾਮਨਾ ਲੈ ਕੇ ਆਪਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਤੜੀਆਂ ਕੀਤੀਆਂ ਦਾਤਾ ਜੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਵਿੱਚ ਸੇਵਾ ਥਾਏ ਪੁਣੀ ਸਿਰ ਤੇ ਮਿਹਰ ਭਰਿਆ ਤੱਕਣਾ ਅਰਦਾਸਾਂ ਪ੍ਰਵਾਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਸਬੱਧ ਦੇ ਕਾਰ ਅਰਦਾਸ ਕਰਨੇ ਸਾਵਣ ਦਾ ਮਹੀਨਾ ਸੁੱਖ ਆਨੰਦ ਦਾ ਬਤੀਤ ਕਰਾਉਣਾ ਬਖਸ਼ਿਆ ਵਿਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਦ੍ਰਿੜ ਕਰਾਉਣਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਐਸ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਐਸ ਵਾਰ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਗੀ ਰਾਜ ਕਰੇਗਾ ਖਾਲਸਾ ਕੀ ਰਹਿਣ ਖੁਆਰੋਏ ਸਭ ਮਿਲੇਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਸੋ ਕਹੋ।

ਤੇ ਸੱਜ ਜਾਣੋ, ਜੇ ਤੁਸੀਂ ਲਿਆ ਹੋਵੇ ਨਾ ਗੁਰੂ ਘਰ ਵਾਸਤੇ ਰਸਤਾ, ਤੇ ਤੁਹਾਡੇ ਘਰ ਕਿਤੇ ਘਰ ਨੂੰ ਚਲੀਆਂ ਜਾਣ ਤੇ ਤੁਸੀਂ ਵਾਪਸ ਆਓਗੇ, ਨਹੀਂ ਪੀਏ ਤੇ ਬਾਬੇ ਦੀਆਂ ਹੀ ਤੇ ਉੱਥੇ ਦੇ ਕੇ ਆਉਣੀਆਂ। ਪਰ ਇੱਥੇ ਆਣ ਕੇ ਗੁਰਮੁਖ ਪਿਆਰੋ ਸਾਨੂੰ ਇਹ ਹੁੰਦਾ ਵੀ ਜਿੰਨਾ ਚਿਰ ਅਸਾਂ ਬਾਬੇ ਨੂੰ ਨਾ ਦਿਖਾ ਦਈਏ, ਉਹਦੇ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ, ਪਰ ਉਹ ਤਾਂ ਵੇਖ ਰਿਹਾ, ਉਹ ਤਾਂ ਦੇਖ ਰਿਹਾ ਤੁਹਾਨੂੰ, ਉਹ ਤਾਂ ਵਿਣ ਬੋਲਿਆ ਸਭ ਕੇ ਜਾਣਦਾ ਕਿ ਸਾਗੇ ਕੀਚੇ ਅਰਦਾਸ। ਜਿੰਨਾ ਸਮਾਂ ਅਸੀਂ ਗੁਰੂ ਨੂੰ ਮਨਾਉਣ ਤੱਕ ਰੁੱਸਿਆ, ਤੁਹਾਡਾ ਗੁਰੂ ਤਾਂ ਕਿਸੇ ਦਾ ਰੁੱਸਦਾ ਹੀ ਨਹੀਂ, ਉਨਾ ਸਮਾਂ ਤੁਸੀਂ ਕਿਸੇ ਮਨ ਨੂੰ ਮਨਾਉਣ ਲੱਗ ਜਾਓ ਨਾ ਤੇ ਸੱਜ ਜਾਣਿਓ, ਗੁਰੂ ਮੰਨਿਆ ਹੀ ਮੰਨਿਆ, ਆਖੋ ਸਤਨਾਮ ਸੇ। ਹੁਣ ਅੱਜ ਹੀ ਮਨ ਮੰਨ ਜਾਵੇ ਮੈਂ ਨਸ਼ਾ ਨਹੀਂ ਕਰਨਾ, ਮੈਂ ਸਵੇਰੇ ਨਿਤਨੇਮ ਕਰਨਾ, ਮੈਂ ਬਾਣੀ ਪੜ੍ਹਨੀ ਆ, ਮੈਂ ਗੁਰੂ ਦੀ ਸੰਗਤ ਵਿੱਚ ਆਉਣਾ, ਮੈਂ ਅੰਦਰੋਂ ਜਿਹੜਾ ਅੱਜ ਦੇ ਮਹੀਨੇ ਦੀ ਗੱਲ ਕੀਤੀ ਹੈ ਨਾ ਵੀ ਜਿਹੜਾ ਅੰਦਰ ਗੁਰਮੁਖ ਪਿਆਰੋ ਸੋਕਾ ਲੱਗਾ ਹੋਇਆ ਵਾ, ਜਿਹੜਾ ਅਸਾੜ ਪਿਆ, ਜਿਹੜਾ ਜਿਹਦਾ ਤਪ ਰਿਹਾ, ਖੱਪ ਰਿਹਾ, ਕਰੁੱਝ ਰਿਹਾ, ਤੇ ਜੇ ਕਿਤੇ ਬੂੰਦ ਮਹਾਰਾਜ ਦੀ ਕਿਰਪਾ ਨਾਲ ਨਾਮ ਦੀ ਸਿਮਰਨ ਦੀ ਬੰਦਗੀ ਦੀ ਭਗਤੀ ਤੇ ਚੰਗੇ ਕਰਮਾਂ ਦੀ ਤੇ ਚੰਗੇ ਗੁਣਾਂ ਦੀ ਜੇ ਬੂੰਦ ਅੱਜ ਪੈ ਜਾਵੇ ਤੇ ਉਹ ਹਰਿਆਵਲ ਦੇਖੋ, ਅਜੇ ਸਾਰੇ ਘਰਾਂ ਵੱਲ ਤੁਸੀਂ ਆਪਣੇ ਨਾ ਬਾਹਰ ਦੇਖਿਓ, ਘਾਹ ਲਾਇਆ ਸਾਰਾ ਹੀ ਖੱਟਾ ਹੋਇਆ ਪਿਆ ਨਾ, ਸੁੱਕਾ ਪਿਆ। ਇਹ ਹਾੜ ਦਾ ਮਹੀਨਾ ਗਰਮੀ ਆ, ਪਰ ਇਹ ਜਦੋਂ ਹਰਿਆਵਲ ਕਦੋਂ ਆਉਣੀ ਆ, ਜਦੋਂ ਗੁਰਮੁਖ ਪਿਆ ਜਿੱਦਣ ਮੀਂਹ ਪੈ ਗਿਆ ਨਾ ਉਦਣ ਹੀ ਮਾਲਕ ਦੀ ਕਿਰਪਾ ਦੇ ਨਾਲ ਗੁਰਮੁਖ ਪਿਆ ਰਿਹਾ ਇਹ ਘਾਹ ਜਿਹੜਾ ਹਰਾ ਭਰਾ ਹੋ ਜਿਹੜਾ। ਇਸੇ ਤਰ੍ਹਾਂ ਪਾਤਸ਼ਾਹ ਨੇ ਵੀ ਅੱਜ ਮਨ ਤੇ ਇਸ ਮਹੀਨੇ 'ਚ ਇਹ ਗੱਲੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਾਂ ਦਿੱਤਾ ਰੰਗ ਇੱਕੋ ਨਾਮ ਆਧਾਰ, ਕਿਉਂਕਿ ਜਿਹੜੀ ਆਤਮਾ ਨਾਮ ਤੋਂ ਸਿਮਰਨ ਤੋਂ ਬੰਦਗੀ ਤੋਂ ਬਗੈਰ ਗੁਰਮੁਖ ਪਿਆਰੋ ਸੁੱਕੀ ਪਈ, ਸਾੜਾ ਅੰਦਰ, ਤਪਸ ਅੰਦਰ। ਹੁਣ ਤਪਸ ਅੰਦਰ ਦੀ ਗੱਲ ਥੋੜ੍ਹੀ ਆ, ਹੁਣ ਤੱਤੀਆਂ ਲੋਹਾਂ 'ਤੇ ਵੀ ਬੈਠੇ ਕਹਿੰਦੇ ਤੇਰਾ ਕੀ ਆ, ਉਹਨੂੰ ਤਾਂ ਲੱਗ ਰਹੀ ਖਿਮਾ ਕਰਨਾ। ਇਹ ਬਾਹਰ ਦੀ ਤਪਸ ਦੀ ਤਾਂ ਬਿਲਕੁਲ ਗੱਲ ਨਹੀਂ, ਇੱਥੇ ਕਿੰਨੀ ਠੰਡ ਹੈ ਅਤੇ ਘਰਾਂ ਦੇ ਵਿੱਚ ਗੁਰਮੁਖ ਪਿਆਰੋ ਤਪਸ ਨਾਲ ਕਿੰਨੀਆਂ ਲੜਾਈਆਂ ਅਤੇ ਝਗੜੇ ਹੋ ਰਹੇ ਆ। ਗੱਲ ਤਾਂ ਅੰਦਰ ਦੀ ਆ ਕਿ ਅੰਦਰ ਟਿਕਿਆ ਕਿ ਨਹੀਂ ਗਈ। ਤੋ ਸਪਾਸ਼ਾ ਜਿਹਦੇ ਸ਼ਬਦ ਕਹਿੰਦੇ ਮੇਰੇ ਮਨ ਭੱਜ ਰਾਮ ਨਾਮ ਸਬਰਥ ਆ, ਵੀ ਸਾਰੇ ਪਦਾਰਥ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਆ ਭਾਈ, ਉਹਦਾ ਨਾਮ ਜਪਿਆ ਕਰ, ਉਹਨੂੰ ਚੇਤੇ ਕਰਿਆ ਕਰ, ਉਹਦਾ ਧੰਨਵਾਦ ਕਰਿਆ ਕਰ ਕਿ ਦਾਤਾ ਬੜੀ ਤੇਰੀ ਕਿਰਪਾ ਜੀ, ਬੜੀ ਤੇਰੀ ਰਹਿਮਤ ਹੈ, ਤੂੰ ਸਾਨੂੰ ਇੰਨੇ ਸੁੱਖ ਦਿੱਤੇ ਆ। ਅਤੇ ਜੇ ਇਹਨਾਂ ਸੁੱਖਿਆਂ ਦੇ ਵਿੱਚ ਵੀ ਗੁਰਮੁਖ ਪਿਆਰੋ ਬੰਦਾ ਫੇਰ ਤਪਦਾ ਹੋਵੇ ਤਾਂ ਉਹਦਾ ਕਾਰਨ ਕੀ ਆ? ਪਾਤਸ਼ਾਹ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪਤਾ ਖਪੇ ਬਹੁਤ ਬੇਕਾਰ, ਇਹਦਾ ਕਾਰਨ ਕੀ ਆ? ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲਾ, ਜਦੋਂ ਬਾਣੀ ਨਹੀਂ ਨਾ ਤਪਸੀ ਤਾਂ ਕ੍ਰੋਧੀ ਬਣ ਜਾਂਦਾ ਬੰਦਾ, ਐਵੇਂ ਘੜੂਸਾਂ ਜਿਹੀਆਂ ਛੱਡੀ ਜਾਊ, ਘਰ ਵਿੱਚ ਲੜਾਈ ਪਾ ਛੱਡੂ। ਪਰ ਜੇ ਅੰਦਰ ਤਪ ਗੁਰਮੁਖ ਪਿਆਰੋ ਬਖਸ਼ਿਸ਼ ਹੋਵੇ ਸੱਚ ਦੀ, ਸੱਤ ਦੀ, ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਭਗਤੀ ਦੀ, ਫਿਰ ਇਹ ਗੱਲਾਂ ਨਹੀਂ ਆਉਂਦੀਆਂ। ਪਾਤਸ਼ਾਹ ਕਹਿੰਦੇ ਗੁਰਪੂਰੇ ਹਰ ਨਾਮ ਦੜਾਇਆ ਮੇਰੇ ਨਾਮੇ ਜੀਵਨ ਬਿਰਥਾ, ਗੁਰੂ ਨੇ ਕਿਰਪਾ ਕਰ ਦਿੱਤੀ ਜਦੋਂ ਮੈਂ ਉਹਦਾ ਨਾਮ ਜਪਿਆ, ਉਹਦੇ ਗੁਣਾਂ ਨੂੰ ਧਾਰਨ ਕੀਤਾ, ਫਿਰ ਮੇਰੇ ਅੰਦਰ ਬਖਸ਼ਿਸ਼ ਹੋ ਗਈ, ਮੇਰੇ ਪੱਕਾ ਹਿਰਦੇ ਵਿੱਚ ਇਹ ਨਾਮ ਵੱਸ ਗਿਆ, ਅਤੇ ਹੋਇਆ ਕਿ ਗੁਰਮੁਖ ਪਿਆਰੇ ਦੇ ਪਤਾ ਲੱਗ ਗਿਆ ਵੀ ਨਾਮ ਤੋਂ ਬਗੈਰ ਤਾਂ ਜੀਵਨ ਵਿਅਰਥ, ਕਿਸੇ ਕੰਮ ਨਹੀਂ ਗੁਰਮੁਖ ਪਿਆਰਿਓ। ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਸਿਵਨ ਬੰਦਗੀ ਤੋਂ ਬਗੈਰ ਖਾਣਾ ਪੀਣਾ ਤੇ ਕੁੱਤਾ ਜੂਠ ਵਿੱਚ ਮੂੰਹ ਪਾਉਂਦਾ, ਅੱਜ ਜੇ ਸਿੱਧੇ ਕਹਿ ਦਈਏ ਤਾਂ ਮੁਸ਼ਕਿਲ, ਬਾਬੇ ਨੇ ਸਾਰੀਆਂ ਗੱਲਾਂ ਕੀਤੀਆਂ। ਨਾਮ ਬਿਨਾਂ ਜੇਤਾ ਵਿਹਾਰ ਜਿਉਂ ਮ੍ਰਿਤਕ ਮਿਧਿਆ ਸ਼ਿੰਗਾਰ, ਨਾਮ ਤੋਂ ਬਗੈਰ ਕਹਿੰਦੇ ਸ਼ਿੰਗਾਰ ਕੀਤਾ ਐਵਨ ਜਦ ਮੁਰਦੇ ਨੂੰ ਸ਼ਿੰਗਾਰ ਦਿਓ, ਜਿਹਦੇ ਜੀ ਤਾਂ ਭਾਵੇਂ ਬਾਪੂ ਨੂੰ ਪੁੱਛਿਆ ਨਾ ਵੇ, ਇੱਥੇ ਤਾਂ ਬੜੀ ਘੱਟ ਗੱਲਬਾਤ ਆ, ਗੁਰਮੁਖ ਇੰਡੀਆ 'ਚ ਫਲੂਸ ਲਾ ਦਿੰਦੇ ਸੀ ਬਾਬੇ ਨੂੰ ਵੱਡਾ ਕਰਨਾ, ਆਖੋ ਸਤਨਾਮ। ਨਹੀਂ, ਮਿਰਦਕ ਦੇ ਸਰੀਰ 'ਤੇ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ, ਉਹਨੂੰ ਕੁਛ ਪਤਾ ਨਹੀਂ ਲੱਗਣਾ। ਤੋ ਨਾਮ ਤੋਂ ਬਗੈਰ ਵੀ ਕੀਤੇ ਹੋਏ ਸ਼ਿੰਗਾਰ ਇਹਦੇ, ਸਤਿਗੁਰ ਕਹਿੰਦੇ ਨੇ ਮੈਨੂੰ ਪਤਾ ਲੱਗ ਗਿਆ ਨਾਮ ਤੋਂ। ਫਿਰ ਅੱਗੇ ਕਿ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ, ਮੇਰੇ ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੇਰੇ ਅੰਦਰ ਬੜਾ ਕੀਮਤੀ ਨਾਮ ਵੱਸ ਗਿਆ, ਤੇ ਜਨਮ ਜਨਮ ਕੇ ਜਨਮਾਂ ਜਮਾਤਰਾਂ ਦੇ ਦੁੱਖ ਜਿਹੜੇ ਸੀ ਉਹ ਖਤਮ ਹੋ ਗਏ, ਤੇ ਜਿਹੜਾ ਮੇਰੇ ਸਿਰ ਦੁੱਖਾਂ ਦਾ ਪਾਪਾਂ ਦਾ ਇਹ ਕਰਜ਼ਾ ਸੀ ਉਹ ਸਾਰਾ ਲੱਥ ਗਿਆ। ਅੱਗੇ ਸਤਿਗੁਰੂ ਕਹਿੰਦੇ ਨੇ ਬਿਨ ਗੁਰ ਮੂੜ ਪਏ ਹੈ ਮਨ, ਗੁਰੂ ਤੋਂ ਬਗੈਰ ਮੂਰਖ ਨੇ, ਮਨਮੁੱਖ ਨੇ, ਆਪਣੀ ਮਤ ਦੀ ਮਗਰ ਚੱਲਣ ਵਾਲਾ ਮੋਹ ਮਾਇਆ ਦੇ ਜਾਲ ਵਿੱਚ ਫਸੇ ਪਏ ਨੇ। ਤਿੰਨ ਸਾਧੂ ਚਰਨ ਸੇਵੇ ਕਭੀ, ਉਹਨਾਂ ਕਦੀ ਸੰਗਤ ਨਹੀਂ ਕੀਤੀ, ਉਹਨਾਂ ਦਾ ਜਨਮ ਵਿਅਰਥ ਹੈ, ਜਨਮ ਵਿਅਰਥ ਹੈ। ਜਿਨ ਸਾਧੂ ਚਰਨ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਆ ਉਹਨਾਂ ਦਾ ਜਨਮ ਸਫਲ ਹੈ। ਤੇ ਸਤਿਗੁਰੂ ਕਹਿੰਦੇ ਮੇਰੇ ਤੇ ਕਿਰਪਾ ਕਰੋ, ਆਪਣੇ ਦਾਸਾਂ ਦੇ ਦਾਸਾਂ ਦੀ ਬਖਸ਼ਿਸ਼ ਮੇਰੇ ਸਿਰ
ਤੇ ਇਹ ਵੀ ਕਰ ਦਿਓ ਕਿ ਮੈਨੂੰ ਵੀ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਹੋ ਸਕੇ। ਅਗਲੀ ਗੁਰਮਤੀ ਸਭ ਤੋਂ ਹੁਣ ਇਹ ਜਿਹੜੀ ਮੇਨ ਗੱਲ ਇਹ ਆ ਕਿ ਆਪਾਂ ਇਸ ਗੱਲ ਨੂੰ ਸਮਝਣਾ ਕਿ ਹਮ ਅੰਧਲੇ ਗਿਆਨਹੀਣ ਅਗਿਆਨੀ, ਕਿ ਸਾਨੂੰ ਕੋਈ ਸਮਝ ਨਹੀਂ, ਸਾਨੂੰ ਕੋਈ ਪਤਾ ਨਹੀਂ, ਸਾਡੇ ਕੋਲ ਗਿਆਨ ਨਹੀਂ, ਅਸੀਂ ਅਗਿਆਨੀ ਹਾਂ ਅਤੇ ਦਾਤਾ ਤੇਰੇ ਮਾਰਗ 'ਤੇ ਕਿਵੇਂ ਚੱਲ ਸਕਦੇ ਹਾਂ। ਪਰ ਸਤਿਗੁਰ ਕਹਿੰਦੇ ਹਮ ਅੰਧਲੇ ਕੋ ਗੁਰਿਆਂਚਲ ਦੀ ਜੈ, ਜਨ ਨਾਨਕ ਚਲੇ ਮੁਲੰਥਾ। ਜੇ ਤੂੰ ਆਪਣਾ ਪੱਲਾ ਫੜਾ ਦੇ ਤਾਂ ਮੈਂ ਤੇਰੇ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ। ਇਸੇ ਤਰ੍ਹਾਂ ਸਾਵਣ ਦੇ ਮਹੀਨੇ 'ਚ ਵੀ ਸਤਿਗੁਰ ਨੇ ਇਹ ਬਖਸ਼ਿਸ਼ ਕੀਤੀ ਆ ਕਿ ਜਿਹੜੀਆਂ ਜੀਵੀ ਰੂਪੀ ਇਸਤਰੀਆਂ ਕਹਿਣ ਤੋਂ ਭਾਵ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਜਲ ਆ ਜਾਂਦਾ, ਨਾਮ ਸਿਮਰਨ ਬੰਦਗੀ ਅਤੇ ਭਗਤੀ ਆ ਜਾਂਦੀ ਹੈ, ਉਹ ਸਦਾ ਹੀ ਗੁਰਮੁ ਪਿਆਰੋ ਗੁਰੂ ਦੇ ਚਰਨਾਂ ਨਾਲ ਹਰੀਆਂ ਭਰੀਆਂ ਖੁਸ਼ ਤਬੀਅਤ ਹਮੇਸ਼ਾ ਹੀ ਆਤਮਕ ਆਨੰਦ ਦੇ ਵਿੱਚ ਰਹਿੰਦੇ ਨੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਾਵਣ ਦਾ ਮਹੀਨਾ ਤੁਹਾਡਾ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਏ। ਆਓ ਇੱਕ ਵਾਰ ਜੋ ਸ਼ਾਵਣ ਦਾ ਸ਼ਬਦ ਹੈ ਪਾਤਸ਼ਾਹ ਜੋ ਉਪਦੇਸ਼ ਬਖਸ਼ ਕੀਤਾ, ਬੜੇ ਪਿਆਰ ਨਾਲ ਸ਼ਰਵਣ ਕਰੋ। ਉਸ ਤੋਂ ਬਾਅਦ ਆਪਾਂ ਸੁੱਖ ਆਸਣ ਦੀ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੜਾਵਿਆ ਦਿਸਣ ਸਭੈ ਸ਼ਾਰ, ਹਰੇ ਅੰਮ੍ਰਿਤ ਬੂੰਦ ਸਹਾਵਣੀ, ਮਿਲ ਸਾਧੂ ਪੀਵਣ ਹਾਰ, ਵਾਣ ਤ੍ਰਿਣ ਪ੍ਰਸੰਗ ਮੌਲਿਆ ਸਮਰਤ ਪੁਰਖ ਅਪਾਰ, ਹਰ ਮਿਲਣੇ ਨੋ ਮਨ ਲੋਚਦਾ ਕਰਮ ਲਾਵਣ ਹਾਰ, ਜਿਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਹਾਰ, ਨਾਨਕ ਹਰ ਜੀ ਮਿਆ ਘਰ ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਜੀ ਸੋਹਿਲਾ, ਰਾਗੜੀ ਦੀ ਕੀ ਮੰਲਾ ਪਹਿਲਾ ਇੱਕੋ ਓੰਕਾਰ, ਸਤਿਗੁਰ ਪ੍ਰਸਾਦ ਜੈਗਰ ਗੀਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਰ ਕਰ ਗਾਓ ਸੋਹਿਲਾ, ਸਿਮਰਿਓ ਸਿਜਣਹਾਰੋ, ਤੁਮ ਗਾਓ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤਨ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕੌਣ ਸੰਭਾਰ, ਸੰਭਰ ਸਾਹਾ ਲਿਖਿਆ ਮਿਲ ਕਰ ਪਾਵੋ ਤੀਲ, ਦੇਹੋ ਸੱਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦਣੇ ਨਿਤ ਪਵਨ, ਸਦਨਹਾਰਾ ਸਿਮਰੀਐ ਨਾਨਕ ਸਹਿਦਾ ਸਾਮਲਾ ਪਹਿਲਾ, ਛੇ ਗਰ ਛੇ ਗੁਰ ਛੇ ਵਦੇਸ ਗੁਰਗੁਰੇ ਕੋ ਵੇਸ ਅਨੇਕ, ਬਾਬਾ ਜੈਗਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਏ ਰਹਾਓ, ਵਿਸਵੈ ਸਿਆ ਘੜੀਆ ਪੈਰਾ ਤਿਥੀ ਵਾਰੀ ਮਾਹੋਆ, ਸੂਰਜੇ ਕੋ ਰੋਤਾ ਨੇਕ ਨਾਨਕ ਕਰਤੇ ਕੇਤੇ ਵੇ, ਰਾਤ ਅਸੀਂ ਮੱਲਾ ਪਹਿਲਾ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ, ਤੋ ਮਲਿਆ ਨੋ ਪਹੁੰਚਵਰੂ ਕਰਾਏ ਸਗਲ ਬਣ ਰਾਏ ਫਲਨ ਜੋਤੀ, ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜਨ ਪੇਰੀ ਰਹਾਓ, ਸਹਿਸ ਤਵ ਨੈਣਾ ਨੈਣਾ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਨ ਨਾਨੇਕ ਪਾਦ ਗਾਂਧ ਬਿਨ, ਸਹਿਸ ਤਵ ਗੰਧ ਵਿਚਲ ਤਮੋਈ, ਸਾਮੈ ਜੋ ਜੋ ਤੈ ਸੋਏ ਤੇਦੇ ਚਾਨਣ ਸਾਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਲ ਮਗਰਾਂ ਲੋਪਤ ਮਨੰਦ ਨੂੰ ਮੋਇਆ ਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਜਾਤੇ ਤਿਰਨਾ ਵਾਸਾਰਾ, ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਗ੍ਰਹੁ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲੇਤਲੇ ਗੁਰ ਪਾਇਆ ਮਨ ਹਰਲੇ ਮਨ ਮੰਡਾਏ, ਕਰ ਸਾਧੂ ਲੀ ਪਨ ਵੱਡਾ ਹੈ ਕਡ ਨਾਓ ਪੁਨ ਵੱਡਾ ਹੈ ਰਹਾਓ, ਸਾਗ ਤਾਰਾ ਸਾਧ ਨਾ ਜਾਣਿਆ ਤਨੇ ਅੰਤਰ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੋ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਾਰਾ ਨਾਮ ਸਮਾਣੇ ਦੋ ਜਨ ਮਨ ਪਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਗਣ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਹਰਾ ਬੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ, ਗੌੜੀ ਪੂਰਵੀ ਮੱਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ।
ਇਆਂ ਘਾਟ ਚਲੋ ਆਗੇ ਬਸ ਨੂੰ ਔਦ ਘਟੈ ਦਿਨ ਸਰਹਿਣਾ ਰੇ ਮਨ ਗੋਰ ਮਿਲ ਰਹਾਉ ਇਹ ਸੰਸਾਰ ਬੇਕਾਰ ਸੰਸੈ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਸ ਪਿਆਸੀ ਪਿਰਕੈ ਤਾਈ ਜਿਉਂ ਚਾਤਰਕ ਬੂੰਦੇ ਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ।

ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧ ਕਉ ਜਾਬਹੁ ਦੂਧ ਕਰਮ ਫੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਬਹੁ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧੇ ਕਉ ਜਾਬਹੁ ਦੂਧ ਕਰਮ ਫੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਬਹੁ ਜਪਹੁ ਤਾਈ ਕੋ ਨਾਮਾ ਅਵਰ ਨਿਰਾਫਲ ਕਮਾ ਰਹਾਉ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵਾ ਰਸਨਾ ਨਾਮ ਜਪੋ ਤਬ ਮਥੀਆ ਇਨ ਵਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤਸਰ ਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹ ਕਹਿੰਦੇ ਕਹੇ ਕਹ ਜਾਵਾ ਤੁਮ ਸਰ ਅਵਰ ਨਾ ਕੋਈ ਭਗਤਹੀਨ ਨਾਨਕ ਜਨ ਜੰਪਾ ਹੌਸਾ ਲਾਹੀ ਸਚਾ ਸੋਈ ਕਹਿੰਦੇ ਕਹੇ ਕਹ ਜਾਵਾ ਤੁਮ ਸਰ ਅਵਰ ਨਾ ਕੋਈ ਭਗਤਹੀਨ ਨਾਨਕ ਜਨ ਜੰਪਾ ਹੌਸਾ ਲਾਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧ ਕਉ ਜਾਬਹੁ ਦੂਧ ਕਰਮ ਫੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਬਹੁ ਅੰਗ 728 ਤੇ ਸੁਸ਼ੋਭਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ

ਦਰਗਾਹ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗੁਣ ਕੀਨਾ ਹੈ। ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ। ਜਮ ਜਾ ਗਾਤ ਨਾਹੀਂ ਕਰ ਲੱਗ, ਜਿਸ ਅਗਨ ਬੁਝੀ ਠਰ ਸੀਨਾ ਹੈ। ਕਾਇਆ ਹੰਸ ਪ੍ਰੀਤ ਬਹੁਤ ਹਾਰੀ, ਉਹ ਜੋਗੀ ਪੁਰਖ ਉਹ ਸੁੰਦਰ ਨਾਰੀ। ਅਹਿਨਸ ਭੋਗਾ ਚੋਜ ਬਿਨੋਦੀ, ਉੱਠ ਚਲਤਾ ਮਤਾ ਨ ਕੀਨਾ ਹੈ। ਸ੍ਰਿਸ਼ਟ ਉਪਾਏ ਰਹੇ ਪ੍ਰਭ ਛੱਜ, ਪੌਣ ਪਾਣੀ ਬੈ ਸੰਤਰ ਗੱਜ। ਮਨੁਆ ਡੋਲਾ ਦੂਤ ਸੰਗਤ ਮਿਲ, ਸੋ ਪਾਏ ਜੋ ਕਿਸ਼ਕੀਨਾ ਹੈ। ਨਾਮ ਵਿਸਾਰ ਦੋਖ ਦੁੱਖ ਸਹੀਐ, ਹੁਕਮ ਭਇਆ ਚੱਲਣਾ ਕਿਉ ਰਹੀਐ। ਨ ਨਰਕ ਕੂਪ ਮੈਂ ਗੋਤੇ ਖਾਵਾ, ਜੋ ਜਲ ਤੇ ਬਾਹਰ ਮੀਨਾ ਹੈ। ਚੌਰਾਸੀ ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈ ਸੋ ਪਾਈਐ। ਸਤਿਗੁਰ ਬਾਝੋ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸਤੀ ਨਾ ਹੈ। ਖੰਡੇ ਧਾਰ ਗਲੀ ਅਤਿ ਭੀੜੀ, ਲੇਖਾ ਲੀਜੈ ਤਿਲ ਜਿਉਂ ਪੀੜੀ। ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨ ਕੀਨਾ ਹੈ। ਮੀਤ ਸਖੇ ਕੇ ਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਗੁਰ ਕੀ ਸੇਵਾ ਮੁਕਤ ਪਰਾਇਨ, ਅਣਦਿਨ ਕੀਰਤਨ ਕੀਨਾ ਹੈ। ਕੂੜ ਛੋੜ ਸਾਚੇ ਕਉ ਤਾਵੋ, ਜੋ ਇੱਛੋ ਸੋਈ ਫਲ ਪਾਵੋ। ਸਾਚ ਵੱਖਰ ਕੇ ਵਾਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੈ। ਹਰ ਹਰ ਨਾਮ ਵੱਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮਹੱਲੋ। ਗੁਰਮੁਖ ਖੋਜ ਲਹਿ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ। ਪ੍ਰਭ ਬੇਅੰਤ ਗੁਰਮਤ ਕੋ ਪਾਵਾ, ਗੁਰ ਕੈ ਸ਼ਬਦ ਮਨ ਕਉ ਸਮਝਾਵਾ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਓ ਆਤਮ ਰਾਮੈ ਲੀਨਾ ਹੈ। ਨਾਰਦ ਸਾਰਦ ਸੇਵਕ ਤੇਰੇ, ਤ੍ਰਿਭਾਵਨ ਸੇਵਕ ਵੱਡੋ ਵਡੇਰੇ। ਸਭ ਤੇਰੀ ਕੁਦਰਤ ਤੋਂ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ। ਇੱਕ ਦਰ ਸੇਵੈ ਦਰਦ ਵੰਜਾਏ, ਓਏ ਦਰਗਾ ਪੈਦੇ ਸਤਿਗੁਰੂ ਛਡਾਏ। ਹਉਮੈ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਹੈ। ਸਤਿਗੁਰ ਮਿਲੋ ਚੀਨੋ ਬਿਦ ਸਾਈ, ਜਿਤ ਪ੍ਰਭ ਪਾਵੋ ਗਣਤ ਨਾ ਕਾਈ। ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਪੀਨਾ ਹੈ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਰਨ ਰਾਮ ਹਮਾਰਾ। ਘੜ ਘੜ ਰਮਈਆ ਰਾਮ ਪਿਆਰਾ, ਨਾਲੇ ਅਲੱਖ ਨ ਲਖੀਐ ਮੂਲੇ। ਗੁਰਮੁਖ ਲਿਖ ਵਿਚਾਰਾ ਹੈ, ਗੁਰਮੁਖ ਸਾਧੂ ਸਰਨ ਤੁਮਾਰੀ। ਕਰ ਕਿਰਪਾ ਪ੍ਰਭ ਪਾਰ ਉਤਾਰੀ, ਅਗਨ ਪਾਣੀ ਸਾਗਰ ਅਤ ਗਹਿਰਾ। ਗੁਰ ਸਤਿਗੁਰ ਪਾਰ ਉਤਾਰਾ ਹੈ, ਮਨਮੁਖ ਅੰਦਲੇ ਸੋਚੀ ਨਾਹੀ। ਆਵੈ ਜਾਹੇ ਮਰ ਮਰ ਜਾਹੀ, ਪੂਰਬ ਲਿਖਿਆ ਲੇਖ ਨਾ ਮਿਟਾਈ। ਜਮਦਰ ਅੰਧ ਖੁਆਰਾ ਹੈ, ਇਕ ਆਵਹ ਜਾਵਹ ਕਰ ਵਾਸ ਨ ਪਾਵਹ। ਕਿਰਤ ਕੇ ਬਾਦੇ ਪਾਪ ਕਮਾਵਹ, ਅੰਧਲੇ ਸੋਜੀ ਬੂਝ ਨ ਕਾਈ। ਲੋਭ ਬੁਰਾ ਅਹੰਕਾਰਾ ਹੈ, ਫਿਰ ਬਿਨ ਕਿਆ ਤਿਸ ਧਾਨ ਸਿੰਗਾਰਾ। ਪਰ ਫਿਰ ਰਾਤੀ ਖਸਮ ਵਿਸਾਰਾ, ਜੋ ਬੇਸਵਾ ਪੂਤ ਬਾਪ ਕੋ ਕਹੀਐ, ਤੋ ਫੋਕਟ ਕਾਰ ਵਿਕਾਰਾ ਹੈ। ਪ੍ਰੇਤ ਪਿੰਜਰ ਮੈਂ ਦੁੱਖ ਕੰਢੇਰੇ, ਨਰਕ ਪਚਾ ਅਗਿਆਨ ਅੰਧੇਰੇ। ਧਰਮ ਰਾਏ ਕੀ ਬਾਕੀ ਲੀਜ, ਜਿਨ ਹਰ ਕਾ ਨਾਮ ਵਿਸਾਰਾ ਹੈ। ਸੂਰਜ ਤਪਾ ਅਗਨ ਬਿਖ ਚਾਲਾ, ਅਪਤ ਪਸੂ ਮਨਮੁਖ ਬੇਤਾਲਾ। ਆਸਾ ਮਨਸਾ ਕੂੜ ਕਮਾਵਾ, ਰੋਗ ਬੁਰਾ ਬੁਰਿਆਰਾ ਹੈ। ਮਸਤਕ ਭਾਰ ਕਲਰ ਸਿਰ ਪਾਰਾ, ਕਿਉ ਕਰ ਭਵ ਜਲ ਲੰਘਸ ਪਾਰਾ। ਸਤਿਗੁਰ ਬੋਹਿਤ ਆਦਿ ਜੁਗਾਦੀ, ਰਾਮ ਨਾਮ ਨਿਸਤਾਰਾ ਹੈ। ਪੁੱਤਰ ਕਲੱਤਰ ਜਗ ਹੇਤ ਪਿਆਰਾ, ਮਾਇਆ ਮੋਹ ਪਸਰਿਆ ਪਾ ਸਾਰਾ। ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਕੂੜ ਮੁੱਠੀ ਚਾਲੈ ਬੋਰ ਰਾਹੀ, ਮਨਮੁਖ ਦੱਜਾ।

ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਡਦਾਨਾ ਨਾਮ ਜਪੋ ਸੁਖ ਸਾਰਾ ਹੈ ਸਤਿਗੁਰ ਤੁਠਾ ਸਚ ਦਿਰੜਾਏ ਸਭ ਦੁੱਖ ਮੇਟੇ ਮਾਰਗ ਪਾਏ ਕੰਡਾ ਪਾਏ ਨ ਗੱਡੇ ਮੂਲੇ ਜਿਸ ਸਤਿਗੁਰ ਰਾਖਣ ਹਾਰਾ ਹੈ ਖੇਹੂ ਖੇਹ ਰਲਾ ਤਨ ਚੀਜਾ ਮਨਮੁਖ ਪਾਥਰ ਸੈਲ ਨ ਪੀਜਾ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਖ ਪੁਈ ਅੰਗਮ ਨਾਲੇ ਇਨ ਦੁਬਦਾ ਕਰ ਬਹੁਤੇ ਗਾਲੇ ਸਤਿਗੁਰ ਬਾਝੋਂ ਪ੍ਰੀਤ ਨਾ ਉਪਜਾ ਭਗਤ ਰਤੇ ਪਤੀਆਰਾ ਹੈ ਸਾਕਤ ਮਾਇਆ ਕਉ ਬਹੁਤ ਹਾਵਾ ਨਾਮ ਵਿਸਾਰ ਕਹਾਂ ਸੁਖ ਪਾਵਾ ਤ੍ਰਿਉਗੁਣ ਅੰਤਰ ਖਪਹਿ ਖਪਾਵਾ ਨਾਹੀ ਪਾਰ ਉਤਾਰਾ ਹੈ ਕੂਕਰ ਸੂਕਰ ਕਹੀਐ ਕੂੜਿਆਰਾ ਪਉ ਕਮਰੈ ਪਉ ਪਉ ਪਉ ਹਾਰਾ ਮਨ ਤਨ ਝੂਠੇ ਕੂੜ ਕਮਾਵਾ ਦੁਰਮਤ ਦਰਗਾ ਹਾਰਾ ਹੈ ਸਤਿਗੁਰ ਮਿਲੈ ਤਮਨੁਆ ਟੇਕਾ ਰਾਮ ਨਾਮ ਦੇ ਸ਼ਰਨ ਪਰੇਕਾ ਹਰ ਤਨ ਨਾਮ ਅਮੋਲਿਕ ਦੇਵਾ ਹਰ ਜਸ ਦਰਗਾ ਪਿਆਰਾ ਹੈ ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਦ ਇਆਨੇ ਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉਂ ਪਾਵੋ ਮੁਕਤ ਦੁਆਰਾ ਹੈ ਜਿਸ ਬਿਸਰੈ ਜਮ ਜੋਹਣ ਲਾਗਾ ਸਭ ਸੁਖ ਜਾਹੇ ਦੁਖਾ ਪੁਨ ਆਗਾ ਰਾਮ ਨਾਮ ਜਪ ਗੁਰਮੁਖ ਜੀਅੜੇ ਇਹ ਪਰਮ ਤੱਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਅਹਨਸ ਰਾਮ ਰਹੋ ਰੰਗ ਰਾਤੇ ਇਹ ਜਾਪ ਤਵ ਸੰਜਮ ਸਾਰਾ ਹੈ ਰਾਮ ਨਾਮ ਗੁਣ ਵਿਚ ਗੁਰ ਬਚਨੀ ਬੋਲੋ ਸੰਤ ਸਭਾ ਮੈਂ ਇਹ ਰਸ ਟੋਲੋ ਗੁਰਮਤ ਖੋਜ ਲਾਹੋ ਕਰ ਆਪਣਾ ਬੋੜ ਨਾ ਗਰਭ ਮਝਾਰਾ ਹੈ ਸੱਚ ਤੀਰਥ ਨਾਵੋ ਹਰ ਗੁਣ ਗਾਵੋ ਤੱਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋ ਹਿਨ ਸਕ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਡਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਨਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਪਏ ਭਾਰਾ ਹੈ ਪੰਚ ਤੱਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਪਾਈ ਖਿਮਾ ਗਾਹੋ ਸਤਿਗੁਰ ਸਰਨਾਈ ਆਤਮ ਚੀਨ ਪਰਾਤਮ ਚੀਨੋ ਗੁਰ ਸੰਗਤ ਇਹ ਨਿਸਤਾਰਾ ਹੈ ਸਾਕਤ ਕੂੜ ਕਪਟ ਮੈਂ ਟੇਕਾ ਅਹਿਨਸ ਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵੈ ਫੁਨ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੈ ਸਾਕਤ ਜਮ ਕੀ ਕਾਣ ਨ ਚੂਕਾ ਜਮਕਾ ਡੰਡ ਨ ਕਬਹੂ ਮੂਕਾ ਬਾਕੀ ਧਰਮ ਰਾਏ ਕੀ ਲੀਜ ਸਿਰ ਫਰਿਓ ਭਾਰ ਅਫਾਰਾ ਹੈ ਬਿਨ ਗੁਰ ਸਾਕਤ ਕਹੋ ਕੁਤਰਿਆ ਹੋਮੈ ਕਰਤਾ ਭਵ ਜਲ ਪਰਿਆ ਬਿਨ ਗੁਰ ਪਾਰ ਨ ਪਾਵੈ ਕੋਈ ਹਰ ਜਪੀਐ ਪਾਰ ਉਤਾਰਾ ਹੈ ਗੁਰ ਕੀ ਦਾਤ ਨ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨ ਆਵੈ ਮਨ ਸੋ ਪ੍ਰਭ ਅਪਰ ਅਪਾਰਾ ਹੈ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਕਤ ਮੂੜ ਅਚੇਤ ਨ ਚੇਤਾ ਦੁਖ ਲਾਗਾ ਤਾਂ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣਾ ਜਿਨ ਦਾਤਾ ਦੀਏ ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਹਉਮੈ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖਲਾਦੇ ਸ਼ਾਰ ਬਿਕਾਰਾ ਹੈ ਹਰ ਕੀ ਭਗਤ ਕਰੋ ਜਨ ਪਾਈ ਅਕਥ ਕਥੋ ਮਨ ਮਨ ਸਮਾਈ ਉਠ ਚਲਤਾ ਠਾਕ ਰੱਖੋ ਕਰਿ ਆਪਣਾ ਦੁਖ ਕਾਟੇ ਕਾਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰ ਲਿਵ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਾਤੂਤਮ
ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮ

ਕਰਹ ਪ੍ਰਤਪਾਲਾ ਘੜ ਘੜ ਰੂਪ ਅਨੂਪ ਦਯਾਲਾ ਜੋ ਤੁਧ ਭਾਵਹ ਤਵਸਤ ਲਾਵਹ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਕਟ ਭੋਗਾ ਹਰ ਰਸ ਪੀਵਨ ਆਪੇ ਲੇਵਾ ਆਪੇ ਦੇਵਾ ਤਿਹ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਨ ਪਾਣੀ ਅਗਨੀ ਜੀਵ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੈ ਸ਼ਬਦ ਨਿਰਾਲਾ ਸਾਕਤ ਦੁਰਮਤ ਡੂਬੈ ਦਾਜਾ ਗੁਰ ਰਾਖੇ ਹਰ ਲਿਵਰਾਤਾ ਹੈ ਅਪ ਤੇਜ ਵਾਏ ਪ੍ਰਿਥਵੀ ਆਕਾਸਾ ਤਿਨ ਮਹਿ ਪੰਚ ਤਤ ਘਰ ਵਾਸਾ ਸਤਿਗੁਰ ਸ਼ਬਦ ਰਹਾ ਰੰਗ ਰਾਤਾ ਤਜ ਮਾਇਆ ਹਉਮੈ ਭਰਾਤਾ ਹੈ ਇਹ ਮਨ ਭੀਜੈ ਸ਼ਬਦ ਪਤੀਜੈ ਬਿਨ ਨਾਵੈ ਕਿਆ ਟੇਕ ਟਿਕੀਜੈ ਅੰਤਰ ਚੋਰ ਮੋਹ ਘਰ ਮੰਦਰ ਇਨ ਸਾਕਤ ਦੂਤ ਨ ਜਾਤਾ ਹੈ ਦੁੰਦਰ ਦੂਤ ਭੂਤ ਪੀ ਹਾਲੇ ਖਿੰਚੋ ਤਾਨ ਕਰਹ ਬੇਹ ਤਾਲੇ ਸ਼ਬਦ ਸੁਰਤ ਬਿਨ ਆਵਹਿ ਜਾਵਾ ਪਦ ਖੋਈ ਆਤ ਆਵਤ ਜਾਤਾ ਹੈ ਕੂੜ ਕਲਰ ਤਨ ਪਸ

ਤੇ ਮਿਲੇ ਸਜਾਈ, ਤਿਸੇ ਅਪਰਾਧੀ ਗਤ ਨਹੀਂ ਕਾਈ, ਕਰਨ ਪਲਾਵ ਕਰੇ ਬਿਲ ਲਾਵਹਿ, ਜੋ ਕੁੰਡੀ ਮੀਨ ਪਰਾਤਾ ਹੈ, ਸਾਕਤ ਫਾਸੀ ਪੜੈ ਅਕੇਲਾ, ਜਮ ਵਸ ਕੀਆ ਅੰਧ ਦੁਹੇਲਾ, ਰਾਮ ਨਾਮ ਬਿਨ ਮੁਕਤ ਨ ਸੂਝ, ਅੱਜ ਕਾਲ ਪਚ ਜਾਤਾ ਹੈ, ਸਤਿਗੁਰ ਬਾਝ ਨ ਬੇਲੀ ਕੋਈ, ਐਥਾ ਓਥਾ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ, ਇਉਂ ਸਰਲਾ ਸਰਲ ਮਿਲਾਤਾ ਹੈ, ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਭੰਜਨ ਸੰਗ ਸਿਖਾਤਾ ਹੈ, ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ, ਬ੍ਰਹਮੇ ਇੰਦਰ ਮਹੇਸ਼ ਨ ਜਾਣੀ, ਸਤਿਗੁਰ ਅਲਖ ਕਹੁ ਕਿਉ ਲਖੀਆ, ਜਿਸ ਬਖਸ਼ੇ ਤਿਸ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸਨ, ਗੁਰਬਾਣੀ ਸਿਉ ਪ੍ਰੀਤ ਸੁਪਰਸਨ, ਅਹਨਸ ਨਿਰਮਲ ਜੋਤ ਸਬਾਈ, ਕਠ ਦੀਪਕ ਗੁਰਮੁਖ ਜਾਤਾ ਹੈ, ਪੂਜਨ ਗਿਆਨ ਮਹਾਂ ਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰ ਸਮਾਤਾ ਹੈ, ਸਤਿਗੁਰ ਸੇਵੈ ਸੇ ਪ੍ਰਧਾਨਾ, ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰਿ ਪ੍ਰਭ ਜਾਤਾ ਹੈ, ਮਾਰੂ ਮਹੱਲਾ ਪਹਿਲਾ, ਸਾਚੇ ਸਾਹਿਬ ਸਿਰਜਨ ਹਾਰੇ, ਜਿਨ ਤਰ ਚੱਕਰ ਧਰੇ ਵਿਚਾਰੇ, ਆਪੇ ਕਰਤਾ ਕਰ ਕਰ ਵੇਖਾ, ਸਾਚਾ ਵੇ ਪਰਵਾਹ ਹੈ, ਵੇਕੀ ਵੇਕੀ ਜੰਤ ਉਪਾਏ, ਤੁਇ ਪੰਦੀ ਤੁਇ ਰਾਹ ਚਲਾਏ, ਗੁਰ ਪੂਰੇ ਬਿਨ ਮੁਕਤ ਨਾ ਹੋਈ, ਸਚ ਨਾਮ ਜਪ ਲਾਹਾ ਹੈ, ਪੜ੍ਹੈ ਮਨਮੁਖ ਪਰ ਬਿਦ ਨਹੀਂ ਜਾਨਾ, ਨਾਮ ਨ ਬੂਝ ਭਰਮ ਫੁਲਾਨਾ, ਲੈ ਕੈ ਵੱਡੀ ਦੇਨ ਉਗਾਹੀ, ਦੁਰਮਤ ਕਾ ਗਲ ਫਾਹਾ ਹੈ, ਸਿਮਰ ਸ਼ਾਸਤਰ ਪੜ੍ਹੈ ਪੁਰਾਣ, ਵਾਦ ਵਖਾਣ ਤਤ ਨ ਜਾਣਾ, ਬਿਨ ਗੁਰ ਪੂਰੇ ਤਤ ਨ ਪਾਈਐ, ਸਚ ਸੂਚੇ ਸਚ ਰਾਹਾ ਹੈ, ਸਭ ਸਾ ਲਾਹੇ ਸੁਣ ਸੁਣ ਆਖ, ਆਪੇ ਦਾਨਾ ਸੱਚ ਪਰਖ, ਜਿਨ ਕੋ ਨਦਰ ਕਰੇ ਪ੍ਰਭ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ, ਸੁਣ ਸੁਣ ਆਖ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨ ਜਾਣੀ, ਜਾਕੋ ਅਲਖ ਲਿਖਾਏ ਆਪੇ, ਅਕਥ ਕਥਾ ਬੁਧ ਤਾਹਾ ਹੈ, ਜਨਮੈ ਕਉ ਵਾਜੇ ਵਧਾਏ, ਸੁਹਿਲੜੇ ਅਗਿਆਨੀ ਗਾਏ, ਜੋ ਜਨਮ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ, ਸੰਜੋਗ ਵਿਜੋਗ ਮੇਰਾ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁਖਾ ਸੁਖ ਦੀਏ, ਦੁਖ ਸੁਖ ਹੀ ਤੇ ਭੇ ਨਿਰਾਲੇ, ਗੁਰਮੁਖ ਸੀਲ ਸਨਾਹਾ ਹੈ, ਨੀਕੇ ਸਾਚੇ ਕੇ ਵਾਪਾਰੀ, ਸੱਚ ਸੌਦਾ ਲੈ ਗੁਰ ਵਿਚਾਰੀ, ਸੱਚਾ ਵੱਖਰ ਜਿਸ ਧਨ ਪੱਲਾ, ਸ਼ਬਦ ਸੱਚਾ ਉਮਾਹਾ ਹੈ, ਕਾਚੀ ਸੌਤੀ ਤੋਟਾ ਆਵਾ, ਗੁਰਮੁਖ ਵਣਜ ਕਰੇ ਪ੍ਰਭ ਭਾਵਾ, ਪੂੰਜੀ ਸਾਬਤ ਰਾਸ ਸਲਾਮਤ, ਚੂਕਾ ਜਮਕਾ ਫਾਹਾ ਹੈ, ਸਭ ਕੋ ਬੋਲਾ ਆਪਣ ਪਾਣ, ਮਨਮੁਖ ਦੂਜਾ ਬੋਲ ਨ ਜਾਣ, ਅੰਦਲੇ ਕੀਮਤ ਅੰਦਲੀ ਬੋਲੀ, ਆਹੇ ਗਿਆ ਦੁਖ ਤਾਹਾ ਹੈ, ਦੁਖ ਮੈਂ ਜਨਮ ਦੁਖ ਮੈਂ ਮਰਨਾ, ਦੁਖ ਨ ਮਿਟੈ ਬਿਨ ਗੁਰ ਕੀ ਸਰਨਾ, ਦੁਖੀ ਉਪਜੈ ਦੁਖੀ ਬਿਨਸਾ, ਕਿਆ ਲੈ ਆਇਆ ਕਿਆ ਲੈ ਜਾਹਾ ਹੈ, ਸਚੀ ਕਰਨੀ ਗੁਰ ਕੀ ਸਿਰਕਾਰਾ, ਆਵਣ ਜਾਣ ਨਹੀਂ ਜਮਥਾਰਾ, ਡਾਲ ਛੋੜ ਤਤ ਮੂਲ ਪਰਾਤਾ, ਮਨ ਸਾਚਾ ਉਹ ਮਾਹਾ ਹੈ, ਹਰ ਕੇ ਲੋਗ ਨਹੀਂ ਜਮ ਮਾਰ, ਨਾ ਦੁਖ ਦੇਖਾ ਪੰਥ ਕਰਾਰ, ਰਾਮ ਨਾਮ ਕਟੇ ਅੰਤਰ ਪੂਜਾ, ਅਵਰ ਨ ਦੂਜਾ ਕਾਹਾ ਹੈ, ਊੜ ਨ ਕਥਨਾ ਸਿਫਤ ਸਜਾਈ, ਜੋ ਤੁਧ ਪਾਵਾ ਰਹਿ ਰਜਾਈ, ਦਰਗਹਿ ਪੈ ਦੇ ਜਾਨ ਸੁਹੇਲੇ, ਹੁਕਮ ਸੱਚੇ ਪਾਤਸ਼ਾਹ ਹੈ, ਕਿਆ ਕਹੀਐ ਗੁਣ ਕਥਾ ਕੰਢੇਰੇ, ਅੰਤ ਨ ਪਾਵਹਿ ਵੱਡੇ ਵਡੇਰੇ, ਨਾਨਕ ਸਾਚ ਮਿਲੈ ਪਦ ਰਾਖੋ,
ਤੂੰ ਸਿਰਸਾਹਾਂ ਪਤਸ਼ਾਹਾ ਹੇ ਮਾਰੂ ਮਹੱਲਾ ਪਹਿਲਾ ਦੱਖਣੀ ਕਯਾ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਅੰਦਰ ਕੋਟ ਛੱਜੇ ਹਟਨਾਲੇ ਆਪੇ ਲੇਬਾ ਬਸਤ ਸੰਭਾਲੇ ਬਜਰ ਕਪਾਟ ਜੜੇ ਚੜ ਜਾਣਾ ਗੁਰ ਸ਼ਬਦ

ਲੀਲਾ ਪਵਣੈ ਖਿਲ ਕੀਆ ਸਭ ਥਾਈ ਕਲਾ ਖਿੰਚ ਟਾਹਾ ਏਂਦਾ ਪਾਰੇ ਅਠਾਰਹ ਮਾਲਣ ਤੇਰੀ ਚੌਰ ਢੁਲੈ ਪਵਣੈ ਲੈ ਫੇਰੀ ਚੰਦ ਸੂਰਜ ਦੁਇ ਦੀਪਕ ਰਾਖੇ ਸਤਿਗੁਰ ਸੂਰ ਸਮਾਏਂਦਾ ਪੰਖੀ ਪੰਚ ਉੱਡਰ ਨਹੀਂ ਧਾਵੈ ਸਫਲਿਉ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏਂਦਾ ਚਿਲ ਮਿਲ ਝਿਲਕੈ ਚੰਦ ਨ ਤਾਰਾ ਸੂਰਜ ਕਿਰਨ ਨ ਬਿਜਲ ਗਨਾਰਾ ਅਕੱਥੀ ਕਥੋ ਚਿੰਨ ਨਹੀਂ ਕੋਈ ਪੂਰ ਰਹਿਆ ਮਨ ਭਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਣਹਦ ਰੁਣ ਚੁਨ ਘਰ ਸਦਾ ਥੁਨ ਨਿਰਭਉ ਕੈ ਕਰਵਾਏਂਦਾ ਅਣਹਦ ਵਾਜੈ ਪ੍ਰੰਪੋ ਪਜ ਸਗਲ ਵਿਆਪ ਰਹਿਆ ਪ੍ਰਭ ਛਜ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ

ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰਨ ਜਾਣਾ ਦੂਆ ਤੀਆ ਏਕੋ ਏਕ ਸੁ ਅਪਰ ਪਰੰਪਰ ਪਰਖ ਖਜਾਨਾ ਪਾਇੰਦਾ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਇ ਨ ਜਾਣਾ ਤੇਰਾ ਚੀਰਾ ਜੇਤੀ ਹੈ ਤੇਤੀ ਤੁਧ ਜਾਚਾ ਕਰਮ ਮਿਲੈ ਸੋ ਪਾਇੰਦਾ ਕਰਮ ਧਰਮ ਸਚ ਹੱਥ ਤੁਮਾਰਾ ਵੇ ਪਰਵਾਹ ਅਖੁੱਟ ਭੰਡਾਰਾ।

ਮੰਦਰ ਦੇਖਾ ਆਪ ਬੈ ਸਬਿਜ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਪਾਏ ਭਗਤ ਸਾਚੇ ਗੁਣ ਗਾਵਾਂ ਤੁਧ ਪਾਣੇ ਤੂੰ ਭਾਵੈ ਕਰਤੇ ਆਪੇ ਰਸਨ ਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਪਏ ਹਰ ਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅਣਤਿਨ ਨਾਮ ਧਿਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਣ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਬਿਨ ਜਾ ਨਾਏ ਕੋਈ ਨ ਜਾਣ ਜੋ ਕਿਛ ਕਰੇ ਸੁ ਆਪਣ ਪਾਣ ਲਖ 84

ਸੋਭਾ ਨਾਵੋ ਪੁੱਲਾ ਠੌਰ ਨ ਪਾਏ ਆਹੇ ਜਾਏ ਦੁਖ ਪਾਇੰਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵਾ ਬੌੜ ਦੁੱਖ ਨਾ ਪਾਇੰਦਾ ਬਹੁ ਸਾਧੋ ਦੁੱਖ ਪ੍ਰਾਪਤ ਹੋਵਾ ਭੋਗੋ ਰੋਗ ਸੁਅੰਤ ਵਿਗੋਵਾ ਹਰਖੋ ਸੋਗ ਨ ਮਿਟਈ ਕਬਹੂ ਬਿਨ ਭਾਣੇ ਪਰਮਾਇੰਦਾ ਗਿਆਨ ਬਿਹੂਣੀ ਭਵੈ ਸਬਾਈ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਇੰਦਾ ਅਟਲ ਅਡੋਲ ਅਤੋਲ ਮੁਰਾਰੇ ਖਿਨ ਮਹਿ ਟਾਹੇ ਫੇਰ ਉਸਾਰੇ ਰੂਪ ਨ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਇੰਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੁਈ ਜਨ ਜਾਸੀ ਆਪੇ ਸਾਚ ਦ੍ਰਿੜਾਇੰਦਾ ਪੱਲਾ ਸੱਚ ਸੱਚੇ ਸਚਿਆਰਾ ਸੱਚੇ ਭਾਵੈ ਸ਼ਬਦ ਪਿਆਰਾ ਤ੍ਰਿਪਵਨ ਸੱਚ ਕਲਾ ਤਰ ਥਾਪੀ ਸੱਚੇ ਹੀ ਪਤੀਆਇੰਦਾ ਵੱਡਾ ਵੱਡਾ ਆਖ ਸਭ ਕੋਈ ਗੁਰਬਿਨ ਸੋਜੀ ਕਿਨੈ ਨਾ ਹੋਈ ਸੱਚ ਮਿਲੈ ਸੋ ਸੱਚੇ ਪਾਏ ਨਾ ਬੀਛੜ ਦੁਖ ਪਾਇੰਦਾ ਤੁਰੋ ਵਿਛੁੰਨੇ ਤਾਹੀ ਰੁੰਨੇ ਮਰ ਮਰ ਜਨਮ ਮੋਹਲਤ ਪੁੰਨੇ ਜਿਸ ਬਖਸ਼ੇ ਤਿਸ ਦੇ ਵਡਿਆਈ ਮੇਲ ਨਾ ਪੱਛੋ ਤਾਇੰਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਇੰਦਾ ਦਾਨਾ ਕੈ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇੰਦਾ ਸੇ ਗੁਣ ਗਾਵਹ ਸਾਚੇ ਪਾਵਹਿ ਤੁਝ ਤੇ ਉਪਜੈ ਤੁਝ ਮਾਹਿ ਸਮਾਵਹਿ ਨਾਨਕ ਸਾਚ ਕਹੇ ਬੇਨੰਤੀ ਮਿਲ ਸਾਚੇ ਸੁਖ ਪਾਇੰਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਇੰਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਾਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਇੰਦਾ ਨਾ ਤਦ ਸੁਰਗ ਮੱਛ ਪਿਆਲਾ ਦੂਜਕ ਪਿਸਤ ਨਹੀਂ ਖਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਇੰਦਾ ਬ੍ਰਹਮਾ ਬਿਸਨ ਮਹੇਸ਼ ਨਾ ਕੋਈ ਅਵਰਨ ਦੀਸਾ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਇੰਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਾਇੰਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣਾ ਦੂਜਾ ਆਪੇ ਆਪ ਪਾਏ ਬਿਗਸਾ ਆਪੇ ਕੀਮਤ ਪਾਇੰਦਾ ਨਾ ਤੁਹ ਸੰਜਮ ਤੁਲਸੀ ਮਾਲਾ ਗੋਪੀ ਕਾਣ ਨਾ ਗਊ ਗੋਆਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ਼ ਵਜਾਇੰਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸ ਆਖੀ ਨਮਮਤਾ ਜਾਲ ਕਾਲ ਨਹੀਂ ਮਾਥਾ ਨਾ ਕੋ ਕਿਸੇ ਕਥਿਆਇੰਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੋਰਖ ਨਾਮ ਅਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਨਾਇੰਦਾ ਪਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦਿਓ ਨ ਦੇਹੁਰਾ ਗਊ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਨ ਨਾ ਕੋ ਪੂਜਾ ਲਾਇੰਦਾ ਨਾ ਕੋ ਸੁਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਏ ਕਹਾਜੀ ਰਈਅਤ ਰਾਉ ਨਾ ਹੋਮ ਦੁਨੀਆ ਨਾ ਕੋ ਕਹਿਨ ਕਹਾਇੰਦਾ ਭਾਉ ਨ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਾਹੂ ਆਪੇ ਬਨਜਾਰਾ ਸਾਚੇ ਇਹੋ ਪਾਇੰਦਾ ਵੇਦ ਕਤੇ ਬਨਾ ਸਿਮਰ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਭਗਤਾ ਆਪੇ ਅਗੋਚਰ ਆਪੇ ਅਲਖ ਲਖਾਇੰਦਾ
जातिस पाणाता जगत उपाया बाज कला आडा न रहाया ब्रह्मा विष्णु महेश उपाय माया मोह बधाईंदा बिरले को गुरु शब्द सुनाया कर कर देख हुक्म सुबाया खंड ब्रह्मांड पताल अरंबे कुपतो परगटिया ता।

ਮਹੱਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕੀਓ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟਰ ਚਾਹਿੰਦਾ ਨੌ ਕਰ ਥਾਪੇ ਥਾਪਨ ਹਾਰ ਦਸਮੈ ਵਾਸਾ ਲਾਖੇ ਅਪਾਰ ਸੈਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨ ਲਾਇੰਦਾ ਰਵਸਸ ਦੀਪਕ ਜੋਤ ਸਬਾਈ ਆਪੇ ਕਰ ਵੇਖ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਇੰਦਾ ਗੜਕ ਗੜਮੈ ਹਾਟ ਪਟਨ ਵਾਪਾਰਾ ਪੂਰਾ ਤੋਲ ਤੋਲਾ ਵਣਜਾਰਾ ਆਪੇ ਰਤਨ ਵਿਸਾ ਹੇਲੇ ਵਾ ਆਪੇ ਕੀਮਤ ਪਾਇੰਦਾ ਕੀਮਤ ਪਾਈ ਪਾਵਨ ਹਾਰ ਬੇਪਰਵਾਹ ਪੂਰੇ ਭੰਡਾਰ ਸਰਬ ਕਲਾ ਲੇ ਆਪੇ ਰਹਿਆ ਗੁਰਮੁਖ ਕਿਸੈ ਬੁਝਾਏਂਦਾ ਨਦਰ ਕਰੇ ਪੂਰਾ ਗੁਰ ਪੇਟ ਕੰਮ ਜੰਦਾਰ ਨ ਮਾਰ ਫਿੱਟ ਜੋ ਜਲ ਅੰਤਰ ਕਮਲ ਬਿਗਸੀ ਆਪੇ ਬਿਗਸ ਧਿਆਏਂਦਾ ਆਪੇ ਵਰਖਾ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹ ਅਮੋਲੋ ਕਬਹੀ ਨਾ ਘਟਸ ਪੂਰਾ ਤੋਲੋ ਸੱਚੇ ਕਾਵਾ ਪਾਰੀ ਹੋਵੈ ਸਚੋ ਸੌਦਾ ਪਾਏਂਦਾ ਸਚਾ ਸੌਦਾ ਬਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣ ਮਾਨਾ ਹੁਕਮ ਸੰਭਾਏਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸ ਜਗਤ ਉਪਾਇਆ ਹੁਕਮੇ ਸੁਰਗ ਮਛ ਪਿਆਲਾ ਹੁਕਮੇ ਕਲਾ ਰਹਾਏਂਦਾ ਹੁਕਮੇ ਧਰਤੀ ਧੌਲ ਸਿਰ ਪਹਰੰਗ ਹੁਕਮੇ ਪੌਣ ਪਾਣੀ ਗੈ ਨਾਰੰਗ ਹੁਕਮੇ ਸਿਵ ਸ਼ਕਤੀ ਕਰਵਾਸਾ ਹੁਕਮੇ ਖੇਲ ਖਿਲਾਏਂਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਾਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਂਦਾ ਹੁਕਮ ਉਪਾਏ ਦਾਸ ਉਤਾਰਾ ਦੇਵ ਦਾਨਵ ਅਗਣਿਤ ਅਪਾਰਾ ਮਹਾਨਾ ਹੁਕਮ ਸੁਦਰਗਹਿ ਪਹਿਜੈ ਸੱਚ ਮਿਲਾਏ ਸਮਾਏਂਦਾ ਹੁਕਮੇ ਜੁਗ ਛੱਤੀ ਗੁਧਾਰੇ ਹੁਕਮੇ ਸਿਰ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾਕੇ ਬਖਸ਼ੇ ਮੁਕਤ ਕਰਾਏਂਦਾ ਕਾਹਿਆ ਕੋਟ ਗੜਹ ਮੈਂ ਰਾਜਾ ਏਵਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀਂ ਕਰਵਾਸਾ ਲੱਭ ਪਾਪ ਪਛਤਾਏਂਦਾ ਸਤਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਰਨ ਮੁਰਾਰੀ ਨਾਨਕ ਸਹਿਜ ਮਿਲੈ ਜਗ ਜੀਵਨ ਗੁਰ ਸ਼ਬਦੀ ਪਦ ਪਾਏਂਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਅਪਰੰਪਰ ਥਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖ ਸੁਨੋ ਸੁਨ ਉਪਾਏਂਦਾ ਪੌਣ ਪਾਣੀ ਸੁਨਾ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਾਰੀ ਸੁਨੇ ਕਲਾ ਰਹਾਏਂਦਾ ਸੁਨੋ ਬ੍ਰਹਮਾ ਬਿਸਰਮੇਹ ਸੁਪਾਏ ਸੁਨੇ ਵਰਤੇ ਜੁਗ ਸਬਾਏ ਇਸ ਪਦ ਵਿਚਾਰੇ ਸੋਜਨ ਪੂਰਾ ਤਿਸ ਮਿਲੀਆ ਪਰਮ ਚੁਕਾਏਂਦਾ ਸੁਨੋ ਸਪਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤੇ ਸਤਸਰ ਮਨੁਆ ਗੁਰਮੁਖ ਨਾਵਾ ਫਿਰ ਬੌੜ ਜੋਣ ਨਾ ਪਾਏਂਦਾ ਸੁਨੋ ਚੰਦ ਸੂਰਜ ਕੈ ਨਾਰੇ ਤਿਸਕੀ ਜੋਤਿ ਭਵਨ ਸਾਰੇ ਸੁਨੇ ਅਲਾਖੇ ਅਪਾਰ ਨਿਰਾਲਮ ਸੁਨੇ ਤਾੜੀ ਲਾਏਂਦਾ ਸੁਨੋ ਧਰਤੀ ਆਕਾਸ ਉਪਾਏ ਬਿਨ ਥੰਮਾ ਰਾਖੇ ਸਚ ਕਲ ਪਾਏ ਤ੍ਰਿਭਵਨ ਸਾਜ ਮੇਖਲੀ ਮਾਇਆ ਆਪੇ ਉਪਾਏ ਖਪਾਏਂਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪੁਜ ਚਲਤ ਕੀ ਆਸਰ ਕਰਤਾ ਬਿਸਮਾਦ ਸ਼ਬਦ ਦੇ ਖਾਏਂਦਾ ਸੁਨੋ ਰਾਤ ਦਿਨ ਸਦੋਏ ਕੀਏ ਉਪਤ ਖਪਤ ਸੁਖ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਂਦਾ
साम वेदरिग जुजरे थर्बन ब्रह्मे मुख माया है त्रय गुण ताकि कीमत कह न सका को तू भूले जो भूलाइंदा सुनो सपत पतालु पाए सुनो पवन रखे लिवलाए आपे कारण किया अपरंपर सब तेरो किया कमाइंदा राज तम सत कल तेरी छाया जन्म मरण हम मैं दुख पाया जिसनो कृपा करे हर गुरमुख गुण चौथ मुक्त कराइंदा सुनो उपजे दास अवतारा सिष्ट उपाय किया पसारा देव दानव गण गंधर्व साजे सब लिखिया कर्म कमाइंदा गुरमुख समझै रोग ना होई ए गुर की पौड़ी जाना जन कोई जुगह जुगंतर मुक्त परायन सो मुक्त भया पत पाइंदा पंच तत् सुनो परगासा दे संजोगी कर्म अभ्यासा बुरा भला दुहे मस्तक लीखे पाप पुन भी जाइंदा उत्तम सतगुर पुरख नराले शब्द रते हर रस मत वाले रिद बुद्ध सिद्ध ज्ञान गुरु ते पाइय पूरा पाग मिलाइंदा इह मन माया मोह कौ निहो कनेरा कोई बूझो ज्ञानी करो नबेरा असा मनसा हम मै संसा नर लोभी कूड़ कमाइंदा सतगुर ते पाए विचारा सुन समाध सचे कर बारा नानक निर्मल नाद शब्द तुआना

ਲਾ ਜੀਆਂ ਅੰਦਰ ਜੁਗਤ ਸਮਾਈ ਰਹਿ ਨਿਰਾਲਮ ਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਸ ਗਿਆ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਭਾਏ ਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖੇ ਗਮ ਨਿਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ ਤ੍ਰੈਵਰ ਤਾਏ ਚੌਥੇ ਖਰਵਾਸਾ ਕਾਲ ਬਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਉੱਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਫਾਫੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹ ਤਨ ਕੀਆ ਆਤਮ ਰਾਮ ਭਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘੜ ਘੜ ਜਾਨਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਤਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬਿਨ ਰਸਾਲ ਵਜਾਇਆ ਬਿਨ ਰਸਾਲ ਵਜਾਵੈ ਸੋਈ ਜਾਕੀ ਤ੍ਰਿਭਵਨ ਸੋਝੀ ਹੋਈ ਨਾਨਕ ਬੂਝੋ ਇਹ ਵਿਦ ਗੁਰਮਤ ਹਰ ਰਾਮ ਨਾਮ ਲਿਵ ਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹਿ ਨਿਰਾਰੇ ਆਪ ਤਰਹਿ ਸੰਗਤ ਕੁਲ ਤਾਰਹਿ ਤਿਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣਾ ਸੋਈ ਜਿਨ ਪੂਰੇ ਗੁਰ ਤੇ ਸੋਝੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਜਤੁਰ ਹਾ ਦਸ ਹਾਠ ਦੀਵੇ ਤੁਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਦਾ ਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ ਤਖਤ ਬਹ ਤਖਤ ਕੀ ਲਾਇਕ ਵੰਜ ਸਮਾਏ ਗੁਰਮਤ ਪਾਇਕ ਹਦ ਜੁਗਾਦੀ ਹੈ ਪੀ ਹੋਸੀ ਸੰਸਾ ਭਰਮ ਚੁਕਾਇਆ ਤਖਤ ਸਲਾਮ ਹੋਵੈ ਦਿਨ ਰਾਤੀ ਇਹ ਸੱਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸਿਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋ ਰੇਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨ ਲਾਗੈ ਤਾਂ ਕੋ ਤੁਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰੈ ਚਨ ਕੇ ਕਾਜਾ ਅਮਰੇ ਅਡੋਲੇ ਅਪਾਰੇ ਅਮੋਲਿਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਵਸੈ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨਾ ਹਾਰ ਸਾਜੇ ਦਸਵੇਂ ਪੁਰਖੇ ਅਤੀਤ ਨਿਰਾਲਾ ਆਪੇ ਅਲਖ ਲਖਾਇਆ ਪੁਰਖੇ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਕਰੇ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਹਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹਉਮੈ ਲੋਭ ਚੁਕਾਇਆ ਸੱਚਾ ਥਾਨ ਵਸੈ ਨਿਰੰਕਾਰਾ ਆਪ ਪਛਾਣਾ ਸ਼ਬਦ ਵਿਚਾਰਾ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪੌਣ ਉਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਚ ਸ਼ਬਦ ਚੁਨਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਨਾਇਆ ਪਉਬੈ ਰਾਗਾ ਸਹਿਜ ਸਮਾਤਾ ਹਉਮੈ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣਾ ਸ਼ਬਦ ਨਿਰੰਜਨ ਰਾਇਆ ਦੁਖ ਪੈ ਪੰਜਨ ਪ੍ਰਭ ਅਵਿਨਾਸੀ ਰੋਗ ਕੱਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਪਉ ਪੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲਾ ਕਬਲ ਨਿਰੰਜਨ ਜਾਣਾ ਬੂਝੈ ਕਰਮ ਸੁ ਸ਼ਬਦ ਪਛਾਣਾ ਆਪੇ ਜਾਣਾ ਆਪ ਪਛਾਣਾ ਸਭ ਤਿਸ ਕਾ ਚੂਜ ਸਭਾਇਆ ਆਪੇ ਸਾਹੂ ਆਪੇ ਵਨਜਾਰਾ ਆਪੇ ਪਰਖੇ ਪਰਖਣਹਾਰਾ
ਆਪੇ ਕਸ ਕਸ ਵਟੀ ਲਾਏ, ਆਪੇ ਕੀਮਤ ਪਾਇਆ, ਆਪ ਦਇਆਲ ਦਇਆ ਪ੍ਰਭਧਾਰੀ, ਘੜ ਘੜ ਰਵ ਰਹੇ ਆ ਬਨਵਾਰੀ, ਪੁਰਖੇ ਅਤੀਤ ਵਸੈ ਨੇਹ ਕੇਵਲ, ਗੁਰਪੁਰਖ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਭ ਗਵਾਏ, ਦੂਜਾ ਮੇਟਾ ਏਕ ਦਿਖਾਏ, ਆਸਾ ਮਾਹਿਨ ਰਾਲਮ ਜੋਨੀ, ਅਕੋਲ ਨਿਰੰਜਨ ਗਾਇਆ, ਹਉਮੈ ਮੇਟ ਸ਼ਬਦ ਸੁਖ ਹੋਈ, ਆਪ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰਗੁਣ ਲਾਹਾ, ਸਤਸੰਗ ਸਚ ਫਲ ਪਾਇਆ, ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚ ਕਰ ਰਹਿਣਾ, ਜੀਵਤ ਮਰੋ ਭਵ ਜਲ ਜਗ ਤਰਨਾ, ਗੁਰਬੋਹਿਤ ਗੁਰ ਬੇੜੀ ਤੁਲਹਾ, ਮਨ ਹਰ ਜਪ ਪਾਰ ਲੰਘਾਇਆ, ਹਉਮੈ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੀ ਦਸਵਾਂ ਆਸਨ, ਉਪਰ ਪਰੈ ਪਰੈ ਅਪਰੰਪਰ, ਜਿਨ ਆਪੇ ਆਪ ਉਪਾਇਆ, ਗੁਰਮਤਿ ਲੇਵੋ ਹਰ ਲਿਵ ਤਰੀਐ, ਅਕਲ ਗਾਏ ਜਮ ਤੇ ਕੈ ਡਰੀਐ, ਜਤ ਜਤ ਦੇਖੋ ਤਤ ਤਤ ਤੁਮ ਹੀ, ਅਵਰਨ ਦੁਤੀਆ ਗਾਇਆ, ਸਚ ਹਰ ਨਾਮ ਸਚ ਹੈ ਸ਼ਰਨਾ, ਸਚ ਗੁਰ ਸ਼ਬਦ ਜਿਤਾ ਲਗ ਤਰਨਾ, ਕਥ ਕਥ ਦੇਖੈ ਅਪਰੰਪਰ, ਫੁਣ ਗਰਭ ਨ ਜੋਨੀ ਜਾਇਆ, ਸਚ ਬਿਨ ਭਾਵ ਸਤ ਸੰਤੋਖ ਨ ਪਾਵੈ, ਬਿਨ ਗੁਰ ਮੁਕਤ ਨ ਆਵੈ ਜਾਵੈ, ਮੂਲ ਮੰਤਰ ਹਰ ਨਾਮ ਰਸਾਇਨ, ਕਹੁ ਨਾਨਕ ਪੂਰਾ ਪਾਇਆ, ਸਚ ਬਿਨ ਭਵ ਜਲ ਜਾਏ ਨ ਤਰਿਆ, ਇਹ ਸਮੁੰਦ ਅਥਾਹ ਮਹਾਂ ਬਿਖ ਭਰਿਆ, ਰਹੇ ਅਤੀਤ ਗੁਰਮਤਲੇ ਉਪਰ, ਹਰ ਨਿਰਭਉ ਕਹਿ ਕਰ ਪਾਇਆ, ਝੂਠੀ ਜਗ ਹਿਤ ਕੀ ਚਤੁਰਾਈ, ਬਿਰਮਨ ਲਾਗ ਆਵੈ ਜਾਈ, ਨਾਮ ਵਿਸਾਰ ਚੱਲੈ ਅਭਿਮਾਨੀ, ਉਪਜੈ ਬਿਨ ਸਖ ਪਾਇਆ, ਉਪਜੈ ਬਿਨ ਸੈ ਬੰਧਨ ਬੰਦੇ, ਹਉਮੈ ਮਾਇਆ ਕੇ ਗਲ ਫੰਦੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤਿ, ਸੋ ਜੰਮਪੁਰ ਬੰਧ ਚਲਾਇਆ, ਗੁਰਬਿਨ ਮੋਖ ਮੁਕਤ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਤਿਹਈਐ, ਗੁਰਮਤਿ ਲੇਹੋ ਤਰੋ ਪਵ ਦੁੱਤਰ, ਮੁਕਤ ਭਏ ਸੁਖ ਪਾਇਆ, ਗੁਰਮਤਿ ਕ੍ਰਿਸ਼ਨ ਗੋਵਰਧਨ ਤਾਰੇ, ਏ ਗੁਰਮਤਿ ਸਾਇਰ ਪਾਹਣ ਤਾਰੇ, ਗੁਰਮਤਿ ਲੇਹੋ ਪਰਮ ਪਦ ਪਾਈਐ, ਨਾਨਕ ਗੁਰ ਭਰਮ ਚੁਕਾਇਆ, ਗੁਰਮਤਿ ਲੇਹੋ ਧਰੋ ਸਚ ਤਾਰੀ, ਆਤਮ ਚੀਨੋ ਹਿਰਦੈ ਮੁਰਾਰੀ, ਜਮਕੇ ਫਾਹੇ ਸਾਹਰ ਕਾਟੇ ਹਰ ਜਪ, ਅਕੁਲ ਨਿਰੰਜਨ ਪਾਇਆ, ਗੁਰਮਤਿ ਪੰਚ ਸਖੇ ਗੁਰ ਪਾਈ, ਗੁਰਮਤਿ ਅਗਨ ਨਿਵਾਰ ਸਮਾਈ, ਮਨਮੁਖ ਨਾਮ ਜਪੋ ਜਗ ਜੀਵਨ, ਰਿਧ ਅੰਤਰ ਲਖ ਲਖਾਇਆ, ਗੁਰਮੁਖ ਬੂਜਾ ਸ਼ਬਦ ਪਤੀਜਾ, ਉਸਤਤ ਨਿੰਦਾ ਕਿਸਕੀ ਕੀਜਾ, ਆਤਮ ਰਾ ਤੀਨੋ ਆਪ ਜਪੋ ਜਗਦੀਸਰ, ਹਰ ਜਗਨਨਾਥ ਮਨ ਪਾਇਆ, ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਜੋ ਸ਼ਬਦ ਪਛਾਣੋ, ਕੜ ਕੜ ਭੋਗੇ ਭੋਗਣ ਹਾਰਾ, ਰਹਿ ਅਤੀਤ ਸਬਾਇਆ, ਗੁਰਮਤਿ ਬੋਲੋ ਹਰ ਜਸ ਦੂ ਸੂਚਾ, ਗੁਰਮੁਖ ਆਖੀ ਦੇਖੋ ਉੱਚਾ, ਸ੍ਰਵਣ ਨਾ ਸ੍ਰਵਣੀ ਨਾਮ ਸੁਣੈ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ, ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਿਚਿੰਦਾ, ਪ੍ਰਮਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ, ਨਿਸਦਾਮ ਜੋ ਚਮਕ ਚੰਦਾਇਨ ਦੇਖੈ, ਅਹਿਨ ਸੁਨੋ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਗੁਰਪੂਰੈ ਦੇਖਾਇਆ, ਸਤਿਗੁਰ ਮਿਲੋ ਆਪੇ ਪ੍ਰਭ ਤਾਰੇ, ਸਤਿਕਾਰ ਸੂਰ ਦੀਪਕ ਗੈ ਨਾਰੇ, ਦੇਖਿਆ ਦਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਭਵਨ ਬ੍ਰਹਮ ਸਭਾਇਆ, ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਉ ਜਾਏ, ਅਨਭਉ ਪਦ ਪਾਵਾ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾਹਾ, ਨਿਰਮਲ ਸ਼ਬਦ ਕਮਾਇਆ, ਅਦ੍ਰਿਸ਼ਟਿ ਅਗੋਚਰ ਨਾਮ ਅਪਾਰਾ, ਅੰਤਰਸ ਮੀਠਾ ਨਾਮ ਪਿਆਰਾ, ਨਾਨਕ ਜੁਗ ਜੁਗ ਹਰ ਜਸ ਦੀਜੈ, ਹਰ ਜਪਿਆ ਅੰਤ ਨਾ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪਤੇ ਮਨ ਮਨ ਤੇ ਧੀਰਾ, ਦੁਖਾਟ ਘਟ ਪਉ ਪੰਜਨ ਪਾਈਐ, ਪੌੜ ਜਨਮ ਨਾ ਜਾਇਆ, ਭਗਤ ਹੇਤ ਗੁਰ ਸ਼ਬਦ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗਤ ਸਬਾਇਆ, ਜਿਨ ਜਾਪ ਜਪਿਓ ਸਤਿਗੁਰ ਮਤਿ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾ ਕੇ, ਉੱਤਮ ਸੰਗਤ ਗਤਮਿਤ ਉੱਤਮਾ, ਜਗ ਭਉ ਜਲ ਪਾਰ ਤਰਾਇਆ,
ਇਹ ਭਾਵ ਜਲ ਛਾ ਜਗਤ ਸ਼ਬਦ ਗੁਰ ਤਰੀਆ ਅੰਤਰ ਕੀ ਦੁਬਦਾ ਅੰਤਰ ਜਰੀਆ ਪੰਚ ਬਾਣ ਲੇ ਜਮਕੋ ਮਾਰੇ ਗਗਨੰਤ ਤਨਖ ਚੜਾਇਆ ਸਾਕਤ ਨਾਰ ਸ਼ਬਦ ਸੁਰਤ ਕਿਉਂ ਪਾਈਐ ਸ਼ਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਕਤ ਪਰਾਇਨ ਹਰ ਪੂਰਾ ਭਾਗ ਮਿਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਕੋ ਪਾਲਾ ਤੁਨ ਆਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪੇ ਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਿਗੁਰ ਜਾਣਾ ਸੋ ਨਿਰਭਉ ਗੁਰ ਸ਼ਬਦ ਪਛਾਣਾ ਅੰਤਰ ਦੇਖ ਨਿਰੰਤਰ ਬੂਝ ਅਨੰਤ ਨ ਮਨ ਡੋਲਾਇਆ ਨਿਰਭਉ ਸੋ ਅਬ ਅੰਤਰ ਵਸਿਆ ਅਹਨਸ ਨਾਮ ਨਿਰੰਜਨ ਰਸਿਆ ਨਾਨਕ ਹਰਿ ਜਸ ਸੰਗਤ ਪਾਈਐ ਹਰਿ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣਾ ਰਹਿ ਲਿਪਤ ਜਲ ਤੇ ਕਰਿਆਣਾ ਉਪਰ ਆਦਿ ਸਰਬਤ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਉਪਰ ਆਦਿ ਸਰਬਤ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ ਸੇਵਾ ਨਿਭਾਰੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਤਿੰਨਾਂ ਦਾ ਰਾਗੀ ਜਥਾ ਆਓ ਤਿੰਨਾਂ ਦੀ ਰਸਨਾ ਤੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ

ਸਾਜੀਐ ਕਰਿਆ ਸਿਨਠੁ ਚਾਉ ਦਾਤਾ ਕਰਤਾ ਆਪ ਤੂੰ ਦਸਦੇਵੇ ਕਰਿ ਪਸਾਉ ਤੂੰ ਜਾਣੋ ਸਭ ਸੇ ਦਿਲਿ।

ਨਾਨਕ ਜੀ ਉਪਾਇ ਕੇ ਲਿਖਣਾ ਮੈਂ ਤਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਖੜੇ ਜਮਾਲਿਆ, ਥਾਓ ਨਾ ਪਾਇਨ ਕੂੜਿਆ, ਮੁਕਾਲੇ ਦੁਚਕ ਚਾਲਿਆ, ਤੇਰੇ ਨਾਇ ਰੱਤੇ ਸੇ ਜਨ ਗਏ ਹਾਰ ਗਿਸ਼ਟ।

ਕਰੇ ਜੇ ਆਪਣੀ ਤਾਂ ਜੀ ਸਤਿਗੁਰ ਪਾਇਆ ਇਹੋ ਜੀ ਉਹ ਬਸ ਜਨਮ ਭਰਮੇ ਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਪਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣੇ ਸਭ ਤਸਦਾ ਦੇ ਖਾਜੇ ਅਗਵਾਈ ਹੈ ਜੇ ਲੋੜਾ ਜੰਗਾ ਆਪਣਾ ਕਰਪਨੋ ਨੀ ਸਦਾਈ ਹੈ ਜੇ ਜਰਵਾਣਾ ਬਰਹਰ ਜਰਵੇਸ ਕਰਿੰਦੀ ਆਈ ਏ ਕੋ

ਸਤੂੰ ਦੇ ਸਮਲੇ ਸਚ ਤਤਨੀ ਸਚ ਕਮਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਕੇ ਹਿਰਦੇ ਸਚ ਵਸਾਇਆ ਮੂਰਖ ਸਚ ਨਾ ਜਾਨੀ ਮਨ ਮੁਖੀ ਜਨ ਗਵਾਇਆ ਵੇ ਦੁਨੀਆ ਕਾਹੇ ਆਇਆ ਵੇ ਦੁਨੀਆ ਕਾਹੇ ਆਇਆ।

ਸੁਣ ਧਿਆਇਆ, ਇੰਨਾ ਜਨਤਾ ਕੇ ਵਸ ਕਿਸ਼ਨਾ ਹਿਰਦੇ ਜਗਤ ਪਾਇਆ, ਇਕਨਾ ਨੂੰ ਤੂੰ ਮੇਰੇ ਲੈ ਕਪ ਦਿਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤਿਆ ਬੁਝਾਇਆ, ਸਹਿਜ ਹੀ ਸਹਿ ਸਮਾਇਆ, ਸਹਿਜ ਹੀ ਸਹਿ ਸਮਾਇਆ।

ਕੌੜੀ ਕੱਪੜੋ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਕਿਵੇਂ ਭਾਵ ਦੇ ਰਾਹ ਪੇੜ ਅੱਗੇ ਜਾਵਣਾ ਨੰਗਾ ਤੂੰ ਜਗ ਜਾਲਿਆ ਤੰਦ ਸਿਖਰਾ ਡਰਾਵਣਾ ਕਰਿਆ ਕੁਨ ਪਛੋਤਾਵਣਾ ਕਰਿਆ ਕੁਨ ਪਛੋਤਾਵਣਾ।

ਸਹਿ ਕਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇਸੀ ਹੁਕਮ ਮੰਨਿਆ ਹੋਇਆ ਪ੍ਰਮਾਣ ਤਾਂ ਕਿਸਮੇ ਕਾ ਮਹਿਲ ਪਾਇਸੀ ਕਿਸਮੇ ਪਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਇਸੀ ਤਾਂ ਦਰਗੇ ਪੈਂਦਾ ਜਾਇਸੀ ਤਾਂ ਦਰਗੇ ਪੈਂਦਾ ਜਾਇਸੀ।

ਪਾਠ ਜਤਿੰਦਰ ਸਭ ਕੋ ਵੇਖਣ ਦੀ ਹਿਰਤ ਲਾਇੰਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੀਦਨੀ ਸਰੈ ਸਰ ਤੰਦੇ ਲਾਇੰਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਨ ਭਿੱਖ ਨਾ ਪਾਇੰਦਾ ਦਰ ਮੰਗਨ ਭਿੱਖ ਨਾ ਪਾਇੰਦਾ।

ਨਾ ਕਿਉਂ ਕਲਾ ਪਹੀ ਤੇ ਧਾਰੀ ਐ ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਜਲ ਸੀ ਸਭ ਕੋਈ ਆਈ ਵਾਰੀ ਐ ਇਸਕੇ ਜੀ ਪ੍ਰਾਣ ਹੈ ਕਿਸੇ ਮੈਨੂੰ ਸਾਰੀ ਆਪਣਾ ਸੀ ਆਪਣਾ ਆਪੇ ਕਾ ਸਵਾਰੀ ਆਪੇ ਕਾ ਸਵਾਰੀ।

ਸਦਾ ਸੰਭਾਲੀਏ। ਚਿਤ ਕੀਤਾ ਪਈ ਆਪਣਾ ਸਕਾਲ ਬੁਰੀ ਕਿਉਂ ਕਾਲੀਐ, ਮੰਦਾ ਮੁੱਲਾ ਕੀਚੇ ਤੇ ਲੰਮੀ ਨਜ਼ਰ ਨਿਹਾਲੀਐ, ਜੋ ਸਾਹਿਬ ਨਾ ਨਹਾਰੀਏ ਤੇ ਹੈ ਬਸ ਹਟਾਲੀਏ, ਕਿਛ ਲਾਹੇ ਉੱਪਰ ਕਾਲੀਏ, ਕਿਛ ਲਾਹੇ ਉੱਪਰ ਕਾਲੀਏ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਾਹਿਬ ਤੇਰੀ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਹੈ।

0: कहन दे कहन कहे कह जावे, तुम सार अवर ना कोई, भगत हीन नानक जान जंपे, हौसा लाहे सच्चा सोई। कहन दे कहन कहे कह जावे, तुम सार अवर ना कोई, भगत हीन नानक जान जंपे, हौसा लाहे सच्चा सोई। वाहिगुरु जी का खालसा, वाहिगुरु जी की फतेह। सतगुरां दी पावन हजूरी अंदर जुड़ बैठे, गुरु प्यारे, गुरु सवारे, अति सत्कार योग सतसंगी जनों, वडभागे हाँ जिथे आप जिया ने अमृत वेले दे पावन सजे हुए दीवाना दी हाजरियां भरदियां लड़ी वार चल रहे श्री सहज पाठ तो उपरंत शब्द चौंकी आसा की वार दे कीर्तन श्रवण कीते ने, सरबादे भले दी अरदास तो उपरंत ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਪਰ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੱਜ ਨਗਰ ਲਖਣ ਕੇ ਪੱਡੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ

ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ

ਪ੍ਰਾਣਵਾਤ ਨਾਨਕ ਹੁਕਮ ਪਛਾਣੈ ਸੁਖ।

जुगो जुगर टालो, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे। सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। गुरुदेव दी पावन हजूरी विच जुड़ बैठ के सतगुर की अमृतमयी बाणी आसा की वार दे कीर्तन, मेरे तो पहला गुरु करके रागी सिंघा पासों सरवण कर रहे सी। उपरंत सत्कार योग ज्ञानी जी ने गुरु चरणा विच सुरबत दे भले दी अरदास करके अज दा जो पावन मुखवाक है वो आप संगत दे नाल सांझा कीता है। तो आओ सात संगत, समा है मुखवाक दी विचार दा। विचारां नूं प्रारंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द राग सूई विच पहले पातशाह धन गुरु नानक साहब महाराज सिख धर्म दे बानी तिन्हां दी रसना तों उचारण कीता होया। गुरु ग्रंथ साहिब जी दे अंक 728 दे उत्ते सुभायमान है। सब तों पहला महाराज ने मंगल उचारण कीता है, जिन्हों आपां मूल मंत्र भी कह दिंदे आ, क्योंकि इथों सूई राग दी प्रारंभता भी हुंदी है। ये जिहड़ा उपदेश है सूई राग दा पहला शब्द है। तो मंगल मूल मंत्र एक ओंकार तों लैके गुरप्रसाद तक सतगुर ने उचारण कीता है। जिवें आपां जपजी साहब दी बाणी नूं पढ़दे आं, जिहड़ी जपजी साहब दी बाणी दी प्रारंभता है वो जप शब्द तों हुंदी है। जिवें इत्थे शब्द शुरू हुंदा है राग सूही महला पहला, चौप दे घर पहला, ते उस तों पहलां एक ओंकार तों लै के गुरप्रसाद तक मूल मंत्र है। इदां ही जिहड़ी जपजी साहब दी बाणी है उत्थे जप शब्द वरत्या है, आपां जी ला के नाल उहनूं साहिब ला के जपजी साहिब बणाया है। वैसे मूल रूप विच बाणी दा नां जप है। तो जप तों पहलां एक ओंकार तों लै के गुरप्रसाद तक महाराज ने मंगलाचरण उचारण कीता है। तो अमूमन कई बार आपां नूं भुलेखा भी पैंदा है, जां कुछ वीरां वल्लों ये गल आखी जांदी है वी जिहड़ा मूल मंत्र है वह नानक होशी भी सच तक, फिर तो सारी जगह इदां होना चाहीदा सी। ये बड़ी सीधी जी गल है कि फिर तो जिथे भी कितें गुरु ग्रंथ साहिब दे विच आया है उत्थे हर जगह ही जिहड़ा है वह नानक होशी भी सच तक होना चाहीदा सी। पर नहीं, जिथे भी मूल मंत्र जां मंगलाचरण गुरु ग्रंथ साहिब दी बाणी विच आया है उहदी समाप्ति गुरप्रसाद ते हुंदी है। एक ओंकार सतगुर प्रसाद आपां पढ़दे हां, जां एक ओंकार सतनाम करता पुरख ते गुरप्रसाद आपां पढ़दे हां। तो जां उह संपूर्ण मूल मंत्र आपां पढ़दे एक ओंकार तों लै के सतनाम करता पुरख निरभउ निरवैर अकाल मूरत अजूनी सहिभंग गुर प्रसाद, हुण बाणी विच ही ये चीज जिहड़ी है वह स्पष्ट है। पर कई बार जदों असीं आर्ग्यू करना हुंदा है तो असीं उदाहरणां दिंदे हां वी फलाने ने इदां लिखिआ है, फलाने ने इदां लिखिआ है, उत्थे इदां लिखिआ है, उत्थे इदां लिखिआ है। जदों महाराज ने बाणी च ही इदां लिखिआ है फिर किसे दे लिखे दा कोई अर्थ
ਨਹੀਂ ਹੁੰਦਾ, ਉਹਦਾ ਕੋਈ ਮਤਲਬ ਨਹੀਂ। ਤੋ ਇੱਥੇ ਕਈ ਵਾਰ ਇੱਕ ਸਵਾਲ ਨਾਲ ਆਪਾਂ ਇਹ ਵੀ ਚੁੱਕ ਲੈਂਦੇ ਹਾਂ ਜੀ ਫਿਰ ਕੀ ਬਾਣੀ ਪੜ੍ਹਨੀ ਕੋਈ ਗੁਨਾਹ ਹੈ ਜੇ ਕੋਈ ਉੱਥੋਂ ਤੱਕ ਪੜ੍ਹ ਲੈਂਦਾ ਹੈ। ਨਹੀਂ, ਪੜ੍ਹਨੀ ਗੁਨਾਹ ਨਹੀਂ ਹੈ, ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਪੜ੍ਹਨੀ ਥੋੜ੍ਹਾ ਗੁਨਾਹ ਹੈ ਕੋਈ। ਪਰ ਜਿਹੜੀ ਕਿਸੇ ਚੀਜ਼ ਦੀ ਤਰਤੀਬ ਹੋਵੇ ਉਹਨੂੰ ਕਦੀ ਵੀ ਵਿਗਾੜਨਾ ਨਹੀਂ ਚਾਹੀਦਾ, ਸਮਝੇ ਨਾ ਬੇਨਤੀ ਨੂੰ। ਹੁਣ ਸਾਡਾ ਘਰਾਂ ਦਾ ਸਕੈਜੂਲ ਹੁੰਦਾ ਹੈ, ਤੋ ਆਪਾਂ ਉਸ ਸਕੈਜੂਲ ਦੇ ਮੁਤਾਬਕ ਆਪਣੇ ਕੰਮ ਤੇ ਵੀ ਜਾਂਦੇ ਹਾਂ, ਕੰਮ ਤੋਂ ਆਉਂਦੇ ਵੀ ਹਾਂ। ਹੁਣ ਜਿਹਦਾ ਕੰਮ 9 ਵਜੇ ਸ਼ੁਰੂ ਹੁੰਦਾ ਤੇ ਜੇ ਉਹ ਹਰ ਰੋਜ਼ 6 ਵਜੇ ਜਾ ਕੇ ਫੈਕਟਰੀ ਦੇ ਬੂਹੇ ਅੱਗੇ ਬਹਿ ਜਾਵੇ ਤੇ ਉਹਨੂੰ ਕੋਈ ਕਵੇ ਵੀ ਤੂੰ 6 ਵਜੇ ਆਣ ਕੇ ਬਹਿ ਜਾਂਦਾ ਤੇ ਉਹ ਆਖੇ ਕੋਈ ਗੁਨਾਹ ਹੈ? ਤੇ ਜਾਂ ਫਿਰ ਉਹ ਪ੍ਰਭਾਵ ਇਹ ਪਾਵੇ ਵੀ ਜਿਹੜੇ 9 ਵਜੇ ਆਉਂਦੇ ਨੇ ਤੇ ਸਭ ਬੇਈਮਾਨ ਹੀ ਨੇ, ਮੈਂ 6 ਵਜੇ ਆਣ ਕੇ ਬਹਿ ਜਾਂਦਾ, ਭਾਵੇਂ ਉਹ 9 ਵਜੇ ਕੰਮ ਨਾ ਹੀ ਕਰਦਾ ਹੋਵੇ। ਤੋ ਸਾਡਾ ਜਿਹੜਾ ਆਰਗਿਊ ਹੁੰਦਾ ਹੈ ਨਾ, ਉਹ ਵੀ ਕਈ ਵਾਰ ਬਹੁਤਾ ਦਰੁਸਤ ਨਹੀਂ ਹੁੰਦਾ। ਜਿਹੜਾ ਸਾਡਾ ਤਰਕ ਹੁੰਦਾ ਹੈ ਨਾ, ਜਿਹੜਾ ਲੌਜਿਕ ਹੈ ਸਾਡਾ, ਤੇ ਆਮ ਮੈਂ ਉਹ ਵੀ ਲੋਕ ਵੇਖੇ ਨੇ ਜਿਹੜੇ ਕਹਿੰਦੇ ਨੇ ਜੀ ਤਰਕ ਨਹੀਂ ਕਰਨਾ ਚਾਹੀਦਾ, ਲੌਜਿਕ ਨਹੀਂ ਵਰਤਣਾ ਚਾਹੀਦਾ, ਪਰ ਆਪ ਆਪਣੀ ਗੱਲ ਨੂੰ ਤਰਕ ਨਾਲ ਸਿੱਧ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਤੋ ਗੁਰੂ ਕਿਰਪਾ ਕਰੇ, ਬੜਾ ਸਿੱਧਾ ਜਿਹਾ ਇਹਦਾ ਜਵਾਬ ਹੈ ਵੀ ਮੂਲ ਮੰਤਰ ਮੰਗਲਾ ਚਰਨ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਹੈ। ਅੱਗੇ ਸਲੋਕ ਹੈ, ਪਹਿਲਾਂ ਜਪ ਬਾਣੀ ਦਾ ਨਾਂ ਹੈ, ਉਹਦੇ ਵਿੱਚ 2 ਸਲੋਕ ਆਏ ਨੇ। ਇੱਕ ਜਪ ਤੋਂ ਬਾਅਦ ਆਉਂਦਾ ਹੈ ਜਪ, ਅੱਗੇ ਆਉਂਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਕੋਸੀ ਭੀ ਸੱਚ, ਪਹਿਲਾ ਸਲੋਕ ਇੱਥੇ ਹੈ, ਉਹਦੇ ਅੱਗੇ ਇੱਕ ਲਿਖਿਆ ਹੋਇਆ। ਤੇ ਜਦੋਂ ਤੁਸੀਂ ਅਖੀਰਲਾ ਸਲੋਕ ਪੜ੍ਹੋਗੇ ਉੱਥੇ ਵੀ ਲਿਖਿਆ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉੱਥੇ ਵੀ ਇੱਕ ਲਿਖਿਆ ਹੋਇਆ। ਹੁਣ ਉੱਥੇ 2 ਕਿਉਂ ਨਹੀਂ ਲਿਖਿਆ? ਉਹਦਾ ਰੀਜ਼ਨ ਇਹ ਹੈ ਵੀ ਇਹ ਸਲੋਕ ਤਰਤੀਬ ਵਿੱਚ ਨਹੀਂ ਹਨ ਸਾਰੇ। ਜੇ ਤੇ ਲੜੀਵਾਰ ਜਿਵੇਂ ਹੁਣ ਆਪਾਂ ਕਬੀਰ ਸਾਹਿਬ ਦੇ ਸਲੋਕ ਪੜ੍ਹਦੇ ਹਾਂ, ਫਰੀਦ ਸਾਹਿਬ ਦੇ ਪੜ੍ਹਦੇ ਹਾਂ, ਉੱਥੇ ਇੱਦਾਂ ਹੀ ਨੇ 1, 2, 3, 4, 5, 6, 7, 8 ਇੱਦਾਂ ਕਰਕੇ ਨੇ। ਤੋ ਜਿਹੜਾ ਜਪਜੀ ਸਾਹਿਬ ਦੇ ਵਿੱਚ ਸਲੋਕ ਆਇਆ ਹੈ ਬਿਲਕੁਲ ਇਹੋ ਸਲੋਕ ਜਿਹੜਾ ਹੈ ਥੋੜਾ ਜਿਹਾ ਬਦਲਵੇਂ ਰੂਪ ਦੇ ਵਿੱਚ ਸੁਖਮਣੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਜਿਹੜਾ ਸਲੋਕ ਅਖੀਰਲਾ ਆਇਆ ਹੈ ਪਵਨ ਗੁਰੂ ਪਾਣੀ ਪਿਤਾ, ਉਹ ਸਲੋਕ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਇੱਦਾਂ ਵੀ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਮਤਲਬ ਉਹ ਵੀ ਬਦਲਵੇਂ ਰੂਪ ਦੇ ਵਿੱਚ ਆਇਆ। ਤੋ ਇਹ ਬੜੀ ਗੱਲ ਸਪਸ਼ਟ ਹੈ ਵੀ ਮੰਗਲਾਚਰਨ ਜਿਹੜਾ ਹੈ ਉਹ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਹੈ। ਹਾਂ, ਜੇ ਕਿਸੇ ਨੂੰ ਸ਼ੌਂਕ ਹੈ ਵੀ ਉਹਨੇ ਬਾਣੀ ਜ਼ਿਆਦਾ ਪੜ੍ਹਨੀ ਹੈ ਤੇ ਉਹ ਸਵੇਰੇ ਭਾਵੇਂ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਧਰ ਕੇ ਬਹਿ ਜਾਵੇ, ਸਹਿਜ ਪਾਠ ਕਰ ਲਵੇ, ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ, ਉਹਦੀ ਸ਼ਰਧਾ ਹੈ, ਪਰ ਜਿਹੜੀ ਬਾਣੀ ਦੀ ਤਰਤੀਬ ਹੈ ਉਹਦੇ ਨਾਲ ਕੋਈ ਵੀ ਛੇੜਛਾੜ ਕਰਨ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਤੋ ਮਹਾਰਾਜ ਨੇ ਮੰਗਲ ਉਚਾਰਨ ਕੀਤਾ, ਇੱਕ ਓਅੰਕਾਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਇਹ ਇੱਦਾਂ ਕਹਿ ਲਓ ਵੀ ਸਿੱਖੀ ਦਾ ਮੂਲ ਹੈ, ਬੇਸ ਹੈ ਸਿੱਖੀ ਦਾ, ਇਹ ਤੇ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ। ਤੇ ਮੈਂ ਤੇ ਅਕਸਰ ਸਾਧ ਸੰਗਤ ਕਹਿੰਦਾ ਹੁੰਦਾ ਵੀ ਸਾਡੀ ਕਿਸੇ ਨਾਲ ਡਿਬੇਟ ਚੱਲ ਪਵੇ, ਕਿਸੇ ਨਾਲ ਵਿਚਾਰ ਚੱਲ ਪਵੇ, ਅਸੀਂ ਇਹ ਕਲੇਮ ਕਰਦੇ ਹਾਂ ਵੀ ਮੈਂ ਸਿੱਖ ਹਾਂ, ਤੇ ਥੋੜਾ ਜਿਹਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਿੱਖੀ ਦੇ ਜਿਹੜੇ ਮੂਲ ਬੇਸਿਕ ਸਿਧਾਂਤ ਨੇ ਉਹ ਕੀ ਹਨ, ਵੀ ਸਿੱਖੀ ਵਿੱਚ ਰੱਬ ਦੀ ਡੈਫੀਨੇਸ਼ਨ ਕੀ ਹੈ। ਵੇਖੋ, ਇਸਲਾਮ ਵੀ ਇੱਕ ਰੱਬ ਦੀ ਗੱਲ ਕਰਦਾ, ਪਰ ਫਰਕ ਹੈ। ਉਹ ਕਹਿੰਦੇ ਹੈਗਾ ਇੱਕ ਹੈ ਪਰ ਰਹਿੰਦਾ 7ਵੇਂ ਅਸਮਾਨ ਉੱਤੇ ਹੈ। ਉਹ ਕਹਿੰਦਾ ਵੀ ਹਜ਼ਰਤ ਮੁਹੰਮਦ ਨੂੰ ਉਹਨੇ ਆਪਣਾ ਰਸੂਲ ਥਾਪਿਆ ਹੈ। ਇਸੇ ਤਰੀਕੇ ਨਾਲ ਕ੍ਰਿਸਚਨੈਟੀ ਵਿੱਚ ਇਹ ਕਿਹਾ ਜਾਂਦਾ ਹੈ ਵੀ ਜਿਹੜਾ ਈਸਾ ਮਸੀਹ ਹੈ ਉਹ ਰੱਬ ਦਾ ਪੁੱਤਰ ਹੈ, ਪਰ ਸਿੱਖੀ ਵਿੱਚ ਇਸ ਗੱਲ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਉਹਨਾਂ ਆਖਿਆ ਕੋਈ ਵੀ ਵਿਸ਼ੇਸ਼ ਰੱਬ ਦਾ ਰਸੂਲ ਤੇ ਪੁੱਤਰ ਨਹੀਂ ਹੈਗਾ ਕੋਈ ਵੀ। ਤੋ ਪੈਗੰਬਰ ਦਾ ਅਰਥ ਆਪਣੇ ਆਪ ਵਿੱਚ ਹੀ ਹੁੰਦਾ ਜਿਹੜਾ ਪੈਗਾਮ ਲੈ ਕੇ ਆਇਆ, ਵੀ ਜਿਹਨੂੰ ਕਿਸੇ ਨੇ ਕਿਹਾ ਹੋਵੇ ਵੀ ਉਹ ਕਿ ਤੈਨੂੰ ਮੈਂ ਕੋਈ ਦੱਸਦਾ, ਇਹਨੂੰ ਤੂੰ ਲੋਕਾਂ ਦੇ ਵਿੱਚ ਲੈ ਕੇ ਜਾ, ਉਹਨੂੰ ਪੈਗੰਬਰ ਕਿਹਾ ਜਾਂਦੇ ਨੇ, ਪੈਗਾਮ ਲੈ ਕੇ ਆਉਣ ਵਾਲੇ ਨੂੰ। ਤੋ ਇਹਨਾਂ ਦੀ ਵੇਖੋ ਇਹ ਹੈ, ਭਾਵੇਂ ਈਸਾਈ ਨੇ ਭਾਵੇਂ ਇਸਲਾਮ ਵਾਲੇ ਨੇ, ਇਹ ਗੱਲ ਇਹਨਾਂ ਦੀ ਬੜੀ ਇੱਕ ਸਾਂਝੀ ਹੈ। ਵੈਸੇ ਤੇ ਕਈ ਗੱਲਾਂ ਇਹਨਾਂ ਵਿੱਚ ਸਾਂਝੀਆਂ ਨੇ,
ਉਹਨਾਂ ਨੇ ਕਿਹਾ ਹਜ਼ਰਤ ਮੁਹੰਮਦ ਰੱਬ ਦਾ ਰਸੂਲ ਪੈਗੰਬਰ ਹੈ, ਜਿਹੜਾ ਰੱਬ ਦਾ ਇਕਲੌਤਾ ਬੰਦਾ ਹੈ ਜਿਹੜਾ ਸੁਨਿਆ ਲੈ ਕੇ ਆਇਆ। ਤੇ ਉਹਨਾਂ ਦੇ ਕਾਜ਼ੀ ਮੌਲਾਣੇ ਅਕਸਰ ਇਹ ਗੱਲ ਪ੍ਰਚਾਰਦੇ ਨੇ ਵੀ ਜਿਨ੍ਹਾਂ ਨੇ ਆਪਣਾ ਇਮਾਨ ਹਜ਼ਰਤ ਮੁਹੰਮਦ ਉੱਤੇ ਨਹੀਂ ਰੱਖਿਆ ਉਹ ਭਾਵੇਂ ਹਿੰਦੂ ਹੋਣ, ਕੋਈ ਵੀ ਦੁਨੀਆ ਦੀ ਕਮਿਊਨਿਟੀ ਹੋਵੇ, ਉਹ ਨਰਕ ਦੀ ਅੱਗ ਵਿੱਚ ਪਵੇਗੀ। ਇਹ ਉਹਨਾਂ ਦਾ ਥੌਟ ਪੱਕਾ ਹੈ, ਇਹ ਜਿਹੜਾ ਵਿਚਾਰ ਹੈ ਨਾ ਉਹਨਾਂ ਦਾ ਪੱਕਾ ਵਿਚਾਰ ਹੈ ਵੀ ਜਾਣੀ ਕਿ ਭਾਵੇਂ ਹੁਣ ਕਈ ਵਾਰਾਂ ਕੁਝ ਗੱਲਾਂ ਉਹ ਸਟੇਜ ਤੋਂ ਨਾ ਵੀ ਕਹਿਣ, ਪਰ ਉਹਨਾਂ ਦੇ ਮੌਲਵੀਆਂ ਨੇ ਇਹ ਗੱਲ ਪੱਕੀ ਉਹਨਾਂ ਦੀ ਸੁਰਤ ਵਿੱਚ ਪਾਈ ਹੋਈ ਹੈ ਵੀ ਤੁਹਾਨੂੰ ਹੀ ਹਜ਼ਰਤ ਮੁਹੰਮਦ ਨੇ ਫੜ ਕੇ ਤੇ ਸਵਰਗ ਦੇ ਵਿੱਚ ਲੈ ਕੇ ਜਾਣਾ ਹੈ, ਬਿਸ਼ਤ ਵਿੱਚ ਲੈ ਕੇ ਜਾਣਾ ਹੈ, ਬਾਕੀ ਸਾਰਿਆਂ ਨੇ ਕਿੱਥੇ ਜਾਣਾ ਹੈ, ਨਰਕਾਂ 'ਚ ਜਾਣਾ ਹੈ, ਦੋਜ਼ਖ ਦੀ ਅੱਗ ਵਿੱਚ ਜਾਣਾ ਹੈ। ਤੋ ਜਦੋਂ ਕਈ ਵਾਰ ਇੱਦਾਂ ਦਾ ਪ੍ਰਚਾਰ ਹੁੰਦਾ ਹੈ, ਕਈ ਡਰ ਵੀ ਜਾਂਦੇ ਨੇ ਹੁਣ ਦੋਜ਼ਖ ਦੀ ਅੱਗ ਵਿੱਚ ਕੌਣ ਜਾਵੇ, ਕਈ ਫਿਰ ਇੱਦਾਂ ਕਨਵਰਜ਼ਨ ਵੀ ਹੋ ਜਾਂਦੇ ਨੇ, ਉਹ ਕਨਵਰਟ ਵੀ ਹੋ ਜਾਂਦੇ ਨੇ। ਤੋ ਈਸਾਈਆਂ ਵਿੱਚ ਵੀ ਐਸਾ ਹੀ ਹੈ, ਉੱਥੇ ਵੀ ਖੇਡ ਐਸੀ ਹੈ ਵੀ ਈਸਾ ਮਸੀਹ ਕੇਵਲ ਇੱਕ ਰੱਬ ਦਾ ਇਕਲੌਤਾ ਪੁੱਤਰ ਹੈ, ਪਰ ਗੁਰਮਤ ਨੇ ਆਖਿਆ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਨਹੀਂ, ਇੱਕ ਤੇ ਰੱਬ ਹੈ, ਇੱਕੋ ਹੀ ਹੈ। ਦੂਜੀ ਗੱਲ ਇਹ ਹੈ ਵੀ ਉਹ ਕਿਸੇ ਸੱਤਵੇਂ ਅਸਮਾਨ ਤੇ ਨਹੀਂ ਬੈਠਾ ਹੋਇਆ, ਉਹ ਲੋਕਾਂ ਦੇ ਵਿੱਚ ਹੀ ਹੈ, ਸਮਾਜ ਵਿੱਚ ਹੀ ਹੈ, ਦੁਨੀਆਂ ਵਿੱਚ ਹੀ ਹੈ। ਤੀਜੀ ਗੱਲ ਬਾਬੇ ਨੇ ਇਹ ਆਖੀ ਵੀ ਉਹ ਜਿਹੜਾ ਪਰਮੇਸ਼ਰ ਹੈ ਉਹਦਾ ਕੋਈ ਖਾਸ ਪੁੱਤਰ ਨਹੀਂ ਹੈਗਾ, ਸਾਰੇ ਉਹਦੇ ਪੁੱਤਰ ਨੇ, ਸਾਰੇ ਵੀ ਉਹਦਾ ਇੱਕ ਪੁੱਤਰ ਕੋਈ ਨਹੀਂ ਹੈਗਾ ਵੀ ਜਿਹਨੂੰ ਉਹਨੇ ਥਾਪੜਾ ਦਿੱਤਾ ਹੋਵੇ ਵੀ ਹਾਂ ਤੂੰ ਹੀ ਹੈ। ਚੌਥੀ ਗੱਲ ਇਹ ਆਖੀ ਵੀ ਜਿਹੜਾ ਰੱਬ ਹੈ, ਅਕਾਲ ਪੁਰਖ ਹੈ, ਉਹ ਇੱਕੋ ਇੱਕ ਹੀ ਆਪਣੀ ਤਾਕਤ ਦਾ ਮਾਲਕ ਹੈ, ਉਹਨੇ ਕੋਈ ਅੱਗੇ ਭਰਤੀ ਨਹੀਂ ਕੀਤੀ ਹੋਈ ਵੀ ਜਿਵੇਂ ਮੰਨ ਲਓ ਫਰਿਸ਼ਤੇ ਲੈਣ ਆਉਂਦੇ ਨੇ ਕੋਈ, ਉਹ ਮੌਤ ਦਾ ਫਰਿਸ਼ਤਾ ਇਸਲਾਮ ਦੇ ਵਿੱਚ ਉਹਨੂੰ ਮਲਕਲ ਕਹਿੰਦੇ ਨੇ। ਉਹ ਸ਼ੇਖ ਫਰੀਦ ਸਾਹਿਬ ਨੇ ਵੀ ਵੈਸੇ ਬਾਣੀ 'ਚ ਉਦਾਹਰਨਾਂ ਵਰਤੀਆਂ ਨੇ ਵੀ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ, ਉਹ ਜਸਟ ਇੱਕ ਉਦਾਹਰਨ ਹੈ ਕਿਉਂਕਿ ਉਹਨਾਂ ਦੀ ਬੈਕਗਰਾਊਂਡ ਸ਼ੇਖ ਫਰੀਦ ਸਾਹਿਬ ਦੀ ਕਿਹੜੀ ਹੈ, ਇਸਲਾਮਿਕ ਹੈ, ਤੇ ਜਿਹੜੇ ਕਲਚਰ ਵਿੱਚ ਬੰਦਾ ਰਿਹਾ ਹੋਵੇ ਉਹਦੀਆਂ ਉਦਾਹਰਨਾਂ ਦਿੰਦਾ। ਮੈਂ ਕਈ ਵਾਰ ਵੇਖਿਆ ਜਿਹੜੇ ਪੰਜਾਬ ਦੇ ਵਿੱਚ ਨਾ ਨਵੇਂ ਨਵੇਂ ਈਸਾਈ ਬਣਦੇ ਨੇ ਤੇ ਉਹ ਉਹਨਾਂ ਦੇ ਮੂੰਹ ਗੱਲ ਇਹੋ ਨਿਕਲਦੀ ਹੈ ਵਾਹਿਗੁਰੂ ਭਲਾ ਕਰੇ, ਕਿਉਂਕਿ ਉਹ ਹੁਣ ਉਹਨਾਂ ਦੇ ਖੂਨ ਵਿੱਚ ਉਹ ਚੀਜ਼ ਹੈ, ਕਿਵੇਂ ਬਦਲ ਲਓਗੇ ਤੁਸੀਂ। ਉਹ ਜਦੋਂ ਕਿਤੇ ਮਰਗਾਂ ਦੇ ਭੋਗ ਪੈਂਦੇ ਨੇ ਸਾਰਾ ਕੁਝ ਉਦਾਂ ਹੀ ਹੈ, ਸਾਰਾ ਕੁਝ ਕਿੱਦਾਂ ਬਦਲ ਲਓਗੇ ਤੁਸੀਂ। ਤੋ ਜਿਹੜੀ ਬੈਕਗਰਾਊਂਡ ਹੁੰਦੀ ਹੈ ਉਹ ਬੰਦੇ ਦੀ, ਕਿਉਂਕਿ ਸ਼ੇਖ ਫਰੀਦ ਸਾਹਿਬ ਦੀ ਇਸਲਾਮੀ ਸੀ, ਹੁਣ ਉੱਥੇ ਇੱਕ ਥੌਟ ਚੱਲਦਾ ਸੀ ਵੀ ਇੱਕ ਮਲਕਲ ਨਾਂ ਦਾ ਫਰਿਸ਼ਤਾ ਹੈ, ਮੌਤ ਦਾ ਫਰਿਸ਼ਤਾ, ਜਿਹੜਾ ਬੰਦੇ ਦੀ ਜਿੰਦ ਕੱਢ ਕੇ ਉਹਨੂੰ ਲੈ ਕੇ ਜਾਂਦਾ ਉੱਪਰ। ਤੋ ਸ਼ੇਖ ਫਰੀਦ ਸਾਹਿਬ ਨੇ ਉਹ ਇਗਜ਼ਾਮਪਲ ਵਰਤੀ ਹੈ, ਪਰ ਗੁਰਮਤ ਨੇ ਇਹ ਨਹੀਂ ਆਖਿਆ ਵੀ ਇੱਕ ਮਲਕਲ ਮੌਤ ਦਾ ਫਰਿਸ਼ਤਾ ਹੈ ਜਿਹੜਾ ਤੁਹਾਨੂੰ ਲੈਣ ਆਉਂਦਾ। ਹਿੰਦੂਇਜ਼ਮ ਦੇ ਵਿੱਚ ਆਪਾਂ ਵੇਖਦੇ ਉੱਥੇ ਜਮਾਂ ਦੀ ਗੱਲ ਹੈ ਵੀ ਜਮ ਤੁਹਾਨੂੰ ਲੈਣ ਆਉਂਦੇ ਨੇ। ਤੋ ਬਾਬੇ ਨੇ ਬਾਣੀ ਵਿੱਚ ਆਖਿਆ ਮਾਰਿਆ ਰੱਖੇ ਇੱਕੋ ਆਪ ਮਾਨੁੱਖ ਹੈ ਕਿਸ ਨਾ ਹੀ ਹਾਥ, ਵੀ ਹੋਰ ਕੋਈ ਨਹੀਂ ਹੈ, ਕਿਸੇ ਕੋਲ ਐਸੀ ਤਾਕਤ ਨਹੀਂ ਹੈ ਵੀ ਤੂੰ ਜਾਣੋਈ ਸਭ ਸੇ ਦੇ ਲੈਸ ਹੈ ਜਿੰਦ ਕਵਾਓ, ਵੀ ਵਾਹਿਗੁਰੂ ਜੀ ਤੇਰੇ ਇੱਕ ਹੁਕਮ ਨਾਲ ਹੀ ਜਿੰਦ ਮਿਲਦੀ ਹੈ ਤੇ ਇੱਕ ਹੁਕਮ ਨਾਲ ਹੀ ਜਿੰਦ ਇੱਥੋਂ ਨਿਕਲ ਜਾਂਦੀ ਹੈ, ਇਸ ਕਰਕੇ ਕੋਈ ਫਰਿਸ਼ਤਾ ਨਹੀਂ ਹੁੰਦਾ ਜਾਂ ਕੋਈ ਜਮ ਨਹੀਂ ਹੈ ਜਿਹਨੇ ਤੁਹਾਨੂੰ ਲੈਣ ਆਉਣਾ, ਇੱਕੋ ਇੱਕ ਹੀ ਹੈ, ਉਹ ਆਪਣੀ ਆਪਣੀ ਕੁਦਰਤ ਆਪੇ ਜਾਣੇ। ਇੱਕ ਬਚਨ ਆਉਂਦਾ ਮਹਾਰਾਜ ਦਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪੁੱਛ ਨਾ ਸਾਜੇ ਪੁੱਛ ਨਾ ਢਾਏ, ਆਖਿਆ ਨਾ ਤੇ ਉਹ ਕਿਸੇ ਦੀ ਸਲਾਹ ਲੈ ਕੇ ਕੋਈ ਚੀਜ਼ ਸਾਜਦਾ, ਰੱਬ ਦਾ ਕੋਈ ਮੰਤਰੀ ਮੰਡਲ ਨਹੀਂ ਹੈ ਜਿਹਦੀ ਉਹ ਸਲਾਹ ਲਵੇ, ਪੁੱਛ ਨਾ ਸਾਜੇ ਪੁੱਛ ਨਾ ਢਾਏ, ਪੁੱਛ ਨਾ ਦੇਵੈ ਲੈ, ਨਾ ਉਹ ਦੇਣ ਲੱਗਿਆ ਪੁੱਛਦਾ ਹੈ ਤੇ ਨਾ ਕੁਝ ਲੈਣ ਲੱਗਿਆ ਪੁੱਛਦਾ ਹੈ। ਆਖਿਆ ਆਪਣੀ ਕੁਦਰਤ ਆਪੇ ਜਾਣੇ, ਉਹਦੇ ਅੰਦਰ ਕੀ ਵਰਤਦਾ ਹੈ, ਉਹਦੀ ਕੀ ਤਾਕਤ ਹੈ, ਉਹ ਆਪ ਜਾਣਦਾ ਹੈ, ਸਾਨੂੰ ਨਹੀਂ ਪਤਾ। ਤੋ ਸਤਿਗੁਰ ਨੇ ਇੱਕ ਓਅੰਕਾਰ ਕਹਿ ਕੇ ਸਾਨੂੰ ਸਾਰਿਆਂ ਨੂੰ ਉਸ ਚੀਜ਼ ਵਿੱਚੋਂ ਕੱਢ ਲਿਆ ਵੀ ਭਾਈ ਦੁਨੀਆਂ ਉੱਤੇ ਜੇ ਕਿਸੇ ਦੀ ਐਗਜ਼ਿਸਟੈਂਸ, ਜੇ ਕਿਸੇ ਦੀ ਹੋਂਦ ਹੈਗੀ ਹੈ, ਉਹ ਕੇਵਲ ਵਾਹਿਦ ਇੱਕੋ ਇੱਕ ਪਰਮੇਸ਼ਰ ਦੀ ਹੈ, ਹੋਰ ਕਿਸੇ ਦੀ ਨਹੀਂ ਹੈਗੀ। ਹੁਣ ਜਿਹਨੇ ਮੰਨਣਾ ਹੈ ਉਹ ਭੂਤਾਂ ਨੂੰ ਮੰਨੀ ਜਾਵੇ, ਜਿਹਨੇ ਮੰਨਣਾ ਹੈ ਉਹ ਫਰਿਸ਼ਤਿਆਂ ਨੂੰ ਮੰਨੀ ਜਾਵੇ, ਜਿਹਨੇ ਮੰਨਣਾ ਹੈ ਉਹ ਕਿਸੇ ਰਸੂਲਾਂ ਪੈਗੰਬਰਾਂ ਨੂੰ ਮੰਨੀ ਜਾਵੇ, ਜਿਹਨੇ ਮੰਨਣਾ ਹੈ ਉਹ ਕਿਸੇ ਨੂੰ ਰੱਬ ਦਾ ਵਿਸ਼ੇਸ਼ ਪੁੱਤਰ ਮੰਨੀ ਜਾਵੇ। ਪਰ ਓਨੈਸਟਲੀ ਗੱਲ ਇਹੋ ਹੀ ਹੈ ਵੀ ਇੱਕ ਰੱਬ ਤੋਂ ਬਿਨਾਂ ਦੁਨੀਆਂ ਉੱਤੇ ਕੋਈ ਹੋਰ ਤਾਕਤ ਐਗਜ਼ਿਸਟ ਨਹੀਂ ਕਰਦੀ।
तो महाराज ने आख्या एक ओंकार एक ही है सतनाम। सतनाम का मतलब है भी जेड़ा रब सदीवी होंद वाला है। हुण साढ़े सारे दे नाम मिट जाने ने एक दिन, मेरे तुहाडे नाम किन्ना चिर रहणगे, मिट जाणगे ना। जे साढ़े अपने पड़दादियां दे मिट गए तो साढ़े भी मिट जाने ने एक दिन। तो एवें कई जरा बंदा, वैसे मैं कहिंदा हुन्ना भी मेरी मेरी करदा रहिंदा, गल ते कोई भी नहीं है। किन्ना क चिर है मेरी मेरी, किन्ना क चिर तुसीं कब्जा जमा के किसी चीज़ उत्ते रखोगे, अखीर नूं ते उह चीज़ निकल जानी इत्थों। मतलब रेते दी जिवें बंदे ने रेत की मुठ भरी होवे ते उह किरी जानी हथ विच्चों। तो समा बलवान है, समय ने सानू सारिआं नूं ढा लैणा। तो सतगुरु महाराज ने आख्या पर रब नूं समा नहीं ढा सकदा, उह सदीवी होंद वाला है, सतनाम है। करता पुरख दो शब्द ने, करता मतलब क्रिएटर, ते पुरख कहिंदे ने जिहड़ा सब कुछ क्रिएट करके उहदे विच बैठा होया, दूर नहीं गया किते। पुरख का मतलब होंदा जिहड़ा उहदे विच समाया होया। एक पुरख आपां जिवें सारे पुरश नहीं, नहीं इहदा मतलब है करता पुरख, क्रिएशन दे विच जिहड़ा बैठा होया उहनूं करता पुरख कहिंदे ने। करता पुरख निर भौ, निर भौ का मतलब है भी फीयरलैस है, उहनूं डर कोई नहीं, रब नूं कोई डर नहीं है। निरवैर, उहदा किसी नाल वैर भी नहीं है, इक्वल है ना। वैर हुंदा है भी जिहड़ा एक नाल कीता जावे ते दूजे नाल ना कीता जावे उहनूं ही वैर आपां कहिंदे आ। जिहड़ी चीज़ सारिआं नाल ही हो रही उह वैर नहीं हुंदी, उहनूं आपां वैर नहीं विचारदे। मान लो मौत है, सारिआं दे घरां 'च ही आ रही है, तो असीं कई ना ये सोचते हैं भी साडे नाल वैर कमाया नहीं। वैर तां होवेगा जे होर किसी दे घर 'च ना ही होवे, ते सारिआं दी आ रही। इत्थे बच्चे बिरध बजुर्ग सारिआं दी, जवान सारिआं नूं आ रही है। तो वह निरवैर है, उहदा सिस्टम एक चली जा रहा निरवैर। अकाल मूर्त, मूर्त एक हुंदी तस्वीर, मूर्ति जिहनूं आपां कहिंदे। एक मूर्त का मतलब होंदा समा, जिवें आपां कहिंदे शुभ मूर्त की है। इत्थे मूर्त का मतलब है उहदी एग्जिस्टेंस, इत्थे मूर्त का मतलब है उहदी हस्ती। रब की हस्ती की है, साड़ी हस्ती की है, मिट्टी दे असीं सारे बने हुए हैं, पंजां तत्तां दा साडे उत्ते एक असर है, साड़ी एक टाइम लाइन है, उहनूं आपां कहिंदे काल। काल का मतलब कहिंदा टाइम, तीन तरह के टाइम हुंदे ने आपां कहिंदे, पास्ट हो गया, प्रेजेंट हो गया, तो फ्यूचर हो गया। हुण रब की जिहड़ी हस्ती है वह अकाल है। अकाल का मतलब हुंदा जिहड़ी बियोंड का टाइम आ, जिहदे उत्ते समय का कोई असर नहीं हुंदा, अकाल मूर्त। अगे आ गया जी अजूनी, अजूनी का मतलब है जिहड़ा जूना विच नहीं आउंदा। उहने सारियां जूना बनाईआं ने पर वो आप किसी भी जून दे विच नहीं हैगा। जिन्नियां जूना आपां 184 जून उपाई मानस को प्रभ दी वड्याई, 184,00,000 आम मन्निया जांदा, चलो इह गल किन्नियां जूना ने धरती उत्ते जिहड़ियां उहने पैदा कीतियां, पर आप वो किसी जून च नहीं है, वह बंदा नहीं है। जिहड़े कई जार कह दिंदे ने सानू जी रब दे दर्शन हो गए, मैं कहिंदा ना किहड़े रब दे दर्शन होए, बंदे दे दर्शन होए तुहानू किसी दे, क्योंकि वह तो अजूनी है, वह तो जूना में आउंदा ही कोई नहीं। तो यह एक कोरा झूठ भी है जिहड़ा भी बंदा इदां कहिंदा ना मैनूं रब दे दर्शन हो गए। हाँ रब दे दर्शन हन, उहदे विच कोई शक नहीं, पर जे कोई बंदा यह कह रहा तुसीं इहनूं पुछो जिहड़ा कहिंदा मैनूं रब दे दर्शन हो गए भी अच्छा इदां रब तेरे आण के सामने खलोता, वह कहेगा हाँ। तो उन्होंने आखो फिर सुखमणी साहब की बाणी च बाबे ने यह क्यों लिखा भी रूप ना रेख ना रंग के छत्रें गुणते प्रभ भिन्न, भी दर्शन तो उस चीज़ के हो सकते जिहदा कोई रूप होवे, जिहदा कोई रंग होवे, ते रब ते तिना गुणा तो पासे है, उहदे ते दर्शन हो नहीं सकते इदां। तो यह भी एक जिहड़ा है वड्डा झूठ इदां दा कहा जांदा भी फलाने नूं ते महापुरशां नूं रब दे दर्शन हो गए, कोई किसे रब दे इदां दर्शन नहीं होए, झूठ है। जो मानसिक रोगी ने बंदे, जदों सुखमणी साहब की बाणी विच मेरे बाबे ने कहा भी उहदा कोई रूप ही नहीं, उहदा कोई रंग ही नहीं, वह तिना गुणा दे माया दे तिना गुणा तो भिन्न है, तो फिर उहदे दर्शन की हो गए, हवा दे की दर्शन कर लोगे, तुसीं फुल दी सुगंधी दे की दर्शन करोगे। उहनूं माणिया जा सकदा है, वह मानना ही दर्शन है ना, पर उन्होंने इदा
ਸਾਹਮਣੇ ਜਿਹੜਾ ਹੈ ਹੁਣ ਜੇ ਕੋਈ ਬੰਦਾ ਜਿਹਨੂੰ ਰੱਬ ਦੇ ਦਰਸ਼ਨ ਹੋਏ ਨੇ ਉਹਨੂੰ ਪੁੱਛੋ ਫਿਰ ਚੱਲ ਦੱਸੋ ਵੀ ਰੱਬ ਕਾਲਾ ਸੀ ਕਿ ਚਿੱਟੇ ਰੰਗ ਦਾ ਸੀ ਕਿ ਸਾਂਵਲਾ ਸੀ, ਰੱਬ ਦੀਆਂ ਦੋ ਬਾਹਾਂ ਸੀ, ਰੱਬ ਮੇਲ ਸੀ ਕਿ ਫੀਮੇਲ ਸੀ, ਕਈ ਕੁਝ ਹੈ ਨਾ ਫਿਰ ਕੀ ਹੈ ਰੱਬ। ਤੋ ਇਹ ਵੈਸੇ ਤੇ ਬੁੱਲੇ ਸ਼ਾਹ ਵਰਗਿਆਂ ਨੇ ਆਖਿਆ ਸੀ ਵੀ ਇਹ ਗੁੰਝਲਦਾਰ ਬੁਝਾਰਤੀ ਹੈ ਇੱਕ। ਤੋ ਫਿਜ਼ੀਕਲ ਤੌਰ ਉੱਤੇ, ਸਰੀਰਕ ਤੌਰ ਉੱਤੇ ਮਹਾਰਾਜ ਨੇ ਸਪਸ਼ਟ ਕੀਤੀ ਸਾਨੂੰ ਵਾਰ ਵਾਰ ਇਹ ਗੱਲ ਆਖੀ ਵੀ ਰੱਬ ਅਜੂਨੀ ਹੈ। ਅਜੂਨੀ ਦਾ ਮਤਲਬ ਹੈ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਤੇ ਤੁਸੀਂ ਹਮੇਸ਼ਾ ਉਸ ਚੀਜ਼ ਦੇ ਦਰਸ਼ਨ ਕਰ ਸਕਦੇ ਹੋ ਜਿਹੜੀ ਚੀਜ਼ ਜੂਨ ਵਿੱਚ ਹੋਵੇ, ਕਿਉਂਕਿ ਆਪਾਂ ਆਪ ਕੀ ਹਾਂ ਜੂਨ ਦੇ ਵਿੱਚ। ਅਜੂਨੀ ਸਹਿ ਭੰਗ ਦਾ ਮਤਲਬ ਹੈ ਵੀ ਆਪਣੇ ਆਪ ਤੋਂ ਹੈ, ਸਵੈ ਪ੍ਰਕਾਸ਼ ਹੈ ਉਹ। ਇਹ ਨਹੀਂ ਮਹਾਰਾਜ ਨੇ ਕਿਹਾ ਵੀ ਰੱਬ ਨਹੀਂ ਹੁੰਦਾ, ਰੱਬ ਤੇ ਹੈ ਪਰ ਜਿੱਦਾਂ ਤੁਸੀਂ ਸੋਚ ਕੇ ਬੈਠੇ ਹੋ ਉਦਾਂ ਨਹੀਂ ਹੈਗਾ, ਸਹਿ ਭੰਗ। ਤੇ ਅਖੀਰ ਤੇ ਆਖਿਆ ਜੇ ਸੱਚੀ ਤੁਹਾਨੂੰ ਰੱਬ ਦੀ ਸਮਝ ਚਾਹੀਦੀ ਹੈ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਓ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਪਾਤਰ ਬਣਿਆ, ਗੁਰੂ ਦੇ ਵਿਚਾਰਾਂ ਨੂੰ ਜੀਵਨ ਵਿੱਚ ਕਮਾਇਆ, ਫਿਰ ਸਹੀ ਮਾਨਿਆਂ ਵਿੱਚ ਤੁਹਾਨੂੰ ਰੱਬ ਦੀ ਸੋਝੀ ਤੇ ਸਮਝ ਉਹਦਾ ਅਨੁਭਵ ਹੋਵੇਗਾ, ਅਦਰਵਾਈਜ਼ ਹੋਰ ਕੋਈ ਤਰੀਕਾ ਨਹੀਂ। ਤੋ ਮਹਾਰਾਜ ਨੇ ਪਹਿਲਾਂ ਇੱਥੇ ਮੰਗਲ ਉਚਾਰਨ ਕੀਤਾ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਫਿਰ ਆਖਿਆ ਰਾਗ ਸੂਹੀ। ਸੂਹੀ ਰਾਗ ਵਿੱਚ ਸ਼ਬਦ ਹੈ ਮਹਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਚੌਪ ਦੇ ਚਾਰ ਪਦਿਆਂ ਵਾਲਾ ਸ਼ਬਦ ਹੈ ਘਰ ਪਹਿਲਾ, ਪਹਿਲੇ ਘਰ ਵਿੱਚ ਇਹਨੂੰ ਗਾਉਣ ਦੀ ਤਗੀਦ ਹੈ। ਤੇ ਮਹਾਰਾਜ ਨੇ ਆਖਿਆ ਜਪੋ ਤਾਂ ਇੱਕੋ ਨਾਮਾ, ਜਪਣਾ ਹੈ ਤੇ ਇੱਕੋ ਅਕਾਲ ਪੁਰਖ ਦੇ ਨਾਮ ਨੂੰ। ਸੋ ਨਾਮ ਦਾ ਮਤਲਬ ਕੀ ਹੈ, ਉਹਦੀ ਹੋਂਦ ਦਾ ਅਹਿਸਾਸ ਕਰਕੇ ਜੀਣਾ, ਹਮੇਸ਼ਾ ਇਹ ਮੰਨ ਕੇ ਚੱਲਣਾ ਹੈ ਵੀ ਇੱਕੋ ਹੀ ਰੱਬ ਹੈ ਤੇ ਉਹਦੀ ਹਸਤੀ ਬੜੀ ਵੱਡੀ ਹੈ, ਉਹ ਮੇਰੇ ਤੁਹਾਡੇ ਸਾਰਿਆਂ ਵਿੱਚ ਹੈ, ਆਲੇ ਦੁਆਲੇ ਵਿੱਚ ਹੈ, ਉਸ ਇੱਕ ਦੀ ਹਸਤੀ ਨੂੰ ਹੀ ਮੰਨ ਕੇ ਚੱਲਣਾ ਹੈ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਉਸ ਇੱਕ ਤੋਂ ਬਿਨਾਂ ਬਾਕੀ ਜਿਹੜੇ ਹੋਰ ਧਾਰਮਿਕ ਅਡੰਬਰ ਨੇ, ਸਤਿਗੁਰ ਨੇ ਕਿਹਾ ਅਵਰ, ਅਵਰ ਮਤਲਬ ਹੋਰ, ਨਿਰਾਫਲ, ਨਿਰਾਫਲ ਦਾ ਮਤਲਬ ਹੈ ਜਿਹਦਾ ਕੋਈ ਫਲ ਨਹੀਂ ਮਿਲਦਾ ਉਹਨੂੰ ਆਪਾਂ ਨਿਰਾਫਲ ਕਹਿੰਦੇ ਹਾਂ। ਜਿਵੇਂ ਕੋਈ ਪਾਣੀ ਰਿੜਕੀ ਜਾਵੇ ਉਹਨੂੰ ਉਹਦਾ ਕੋਈ ਫਲ ਨਹੀਂ ਮਿਲੇਗਾ, ਉਹਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਨਹੀਂ ਹੋਵੇਗੀ। ਜਿਵੇਂ ਕੋਈ ਬਿਨਾਂ ਵਜ੍ਹਾ ਹੀ ਜਿਹੜਾ ਹੈ ਉਹ ਕੋਈ ਐਸਾ ਕੰਮ ਕਰੀ ਜਾਵੇ, ਬਿਨਾਂ ਮਜ਼ਦੂਰੀ ਤੋਂ ਸਾਰਾ ਦਿਨ ਕੋਈ ਕੰਮ ਕਰੀ ਜਾਵੇ ਤੇ ਉਹਨੂੰ ਸ਼ਾਮਾਂ ਨੂੰ ਪਤਾ ਲੱਗੇ ਵੀ ਇਹਦਾ ਪੈਸਾ ਤੇ ਮੈਨੂੰ ਮਿਲਣਾ ਹੀ ਕੋਈ ਨਹੀਂ, ਬੰਦੇ ਨੂੰ ਦੁੱਖ ਲੱਗੇਗਾ ਨਾ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਦਿਹਾੜੀ ਕਰੋ ਤੇ ਪਤਾ ਇਹ ਲੱਗੇ ਸ਼ਾਮਾਂ ਨੂੰ ਵੀ ਜਿਹੜੀ ਦਿਹਾੜੀ ਕੀਤੀ ਸੀ ਇਹਦਾ ਕੋਈ ਪੈਸਾ ਨਹੀਂ ਮਿਲਣਾ, ਫਿਰ ਕੀ ਕਰੋਗੇ, ਦੁਖੀ ਹੋਵੋਗੇ, ਪਰੇਸ਼ਾਨ ਹੋਵੋਗੇ। ਤੋ ਏਦਾਂ ਹੀ ਸਾਡੀ ਗੱਲ ਵੀ ਹੈ। ਆਖਿਆ ਜਿਹੜੇ ਤੁਸੀਂ ਧਰਮ ਦੇ ਨਾਂ ਤੇ ਅਡੰਬਰ ਕਰਦੇ ਹੋ ਇਹਦਾ ਫਲ ਕੋਈ ਨਹੀਂ ਹੈਗਾ, ਕਰੀ ਜਾਓ। ਹਾਂ ਆਪਣੇ ਮਨ ਦੀ ਤਸੱਲੀ ਕੋਈ ਇਹ ਕਹਿ ਕੇ ਕਰ ਲਵੇ ਚਲੋ ਜੀ ਸਰੀਰ ਦੀ ਵਰਜਿਸ਼ ਹੀ ਹੋ ਗਈ ਹੋਰ ਨਹੀਂ ਕੋਈ, ਤੇ ਘਰ ਦੀ ਆ ਕੇ ਕੀ, ਇਕੱਲੀਆਂ ਵਰਜਿਸ਼ਾਂ ਹੀ ਜੇ ਕਰਨੀਆਂ ਤੇ ਫਿਰ ਪਾਰਕ ਜਾ ਕੇ ਕਰਾਇਆ ਕਰੋ, ਜਿਮ ਚ ਜਾ ਕੇ ਕਰਾਇਆ ਕਰੋ, ਜਿੱਥੇ ਮਜ਼ਦੂਰੀ ਕਰਨ ਗਏ ਸੀ ਉੱਥੋਂ ਤੇ ਮਜ਼ਦੂਰੀ ਲੈ ਕੇ ਆਉਣੀ ਚਾਹੀਦੀ ਹੈ ਨਾ। ਤੋ ਧਾਰਮਿਕ ਖੇਤਰ ਵਿੱਚ ਵੀ ਬੰਦਾ ਏਦਾਂ ਕਹਿੰਦਾ ਚਲੋ ਜੀ ਕੋਈ ਨੀ ਕਿਸੇ ਬਹਾਨਾ ਹੀ ਆ ਕੋਈ ਗੁਰੂ ਨਾਲ ਜੁੜਨ ਦਾ, ਜੇ ਕੋਈ ਪਖੰਡ ਵੀ ਕਰਦਾ ਤੇ ਨਹੀਂ ਨਹੀਂ ਨਹੀਂ ਏਦਾਂ ਨਹੀਂ ਹੈ, ਨਿਰਾਫਲ ਕੰਮ। ਹੁਣ ਸਤਿਗੁਰ ਨੇ ਤਰੀਕਾ ਦੱਸਿਆ ਰੱਬ ਦੀ ਪ੍ਰਾਪਤੀ ਦਾ। ਤੋ ਬਾਬਾ ਜੀ ਨੇ ਆਖਿਆ ਭਾਂਡਾ ਧੋਏ ਬੈ ਸਤੂਪ ਦੇਵੋ, ਜਿਵੇਂ ਆਪਾਂ

ਆਪਣਾ ਹੈ। ਹੁਣ ਵੇਖੋ ਬਾਹਰ ਦੇ ਭਾਂਡੇ ਤੇ ਆਪਾਂ ਧੋ ਲੈਂਦੇ ਹਾਂ, ਕੋਈ ਬਾਜ਼ਾਰੋਂ ਕੁਝ ਖਰੀਦ ਲਿਆਵਾਂਗੇ, ਪਹਿਲਾਂ ਲੋਕ ਸਵਾਹ ਨਾਲ ਰੇਤ ਨਾਲ ਮਾਂਜ ਲੈਂਦੇ ਸੀ। ਪਰ ਜਿਹੜਾ ਸਾਡਾ ਅੰਦਰ ਦਾ ਭਾਂਡਾ ਹੈ, ਮਨ ਦਾ ਭਾਂਡਾ ਹੈ, ਪੜ੍ਹ ਲਓ ਬਚਨ ਜਪਜੀ ਸਾਹਿਬ ਦਾ, ਭਰਿਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਹੁਣ ਅਗਲੀ ਗੱਲ ਭਾਂਡੇ ਦੀ ਆ ਗਈ, ਭਰਿਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਆਖਿਆ ਉਹ ਕਿਵੇਂ ਧੋਵੇਗਾ? ਜਦੋਂ ਤੁਸੀਂ ਗੁਰੂ ਦੇ ਵਿਚਾਰ ਨੂੰ ਪਿਆਰ ਕਰੋਗੇ ਨਾ, ਗੁਰੂ ਦੀਆਂ ਵਿਚਾਰਾਂ ਦੁਆਰਾ ਹੀ ਤੁਹਾਡਾ ਅੰਦਰ ਦਾ ਭਾਂਡਾ ਧੁੱਬ ਸਕਦਾ। ਵਿਚਾਰ ਹੀ ਵਿਚਾਰ ਨੂੰ ਖਤਮ ਕਰ ਦੇਣੇ, ਇਹਨੂੰ ਏਦਾਂ ਸਮਝ ਲਓ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਰੰਜ ਆ ਗਿਆ। ਇੱਕ ਰੰਜ ਕੀ ਹੁੰਦਾ? ਕੋਈ ਵਿਚਾਰ ਹੀ ਹੁੰਦਾ ਹੈ ਨਾ, ਇੱਕ ਥੋਟ ਹੀ ਹੈ। ਤੇ ਤੁਹਾਨੂੰ ਕੋਈ ਮਿੱਤਰ ਤੁਹਾਡਾ ਮਿਲਿਆ, ਉਹਨੇ ਆਖਿਆ ਨਹੀਂ ਜਿਹੜੀ ਤੂੰ ਆਹ ਜਿਹੜਾ ਵਿਚਾਰ ਹੈ ਨਾ ਜਿਹੜਾ ਤੇਰੇ ਅੰਦਰ ਆਇਆ, ਇਹ ਗਲਤ ਹੈ, ਏਦਾਂ ਨਹੀਂ ਹੈਗੀ ਗੱਲ, ਏਦਾਂ ਹੀ ਉਹਨੇ ਤੁਹਾਨੂੰ ਕੀ ਦਿੱਤਾ? ਇੱਕ ਵਿਚਾਰ ਦੇ ਦਿੱਤਾ। ਹੁਣ ਕੀ ਹੋਇਆ ਵੀ ਵਿਚਾਰ ਰਿਪਲੇਸ ਹੋ ਗਿਆ। ਸਮਝ ਲੱਗੀ ਬੇਨਤੀ? ਵੀ ਜਿਹੜਾ ਤੁਹਾਡਾ ਵਿਚਾਰ ਸੀ, ਮਿੱਤਰ ਨੇ ਵਿਚਾਰ ਦਿੱਤਾ, ਹੁਣ ਆਹ ਜਿਹੜਾ ਵਿਚਾਰ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੀ ਨਾ, ਇਹਦੀ ਜਗ੍ਹਾ ਆਹ ਵਿਚਾਰ ਆ ਗਿਆ, ਇਹ ਰਿਪਲੇਸ ਹੋ ਗਿਆ, ਚਲਿਆ ਗਿਆ। ਏਦਾਂ ਹੀ ਹੁਣ ਜਿਹੜੀ ਅੰਦਰ ਸਾਡਾ ਕੀ ਹੈ, ਥੋਟ ਹੀ ਹੈ, ਸਾਰੇ ਸਾਡੇ ਵਿਚਾਰ ਹੀ ਨੇ। ਸੋ ਜਿਹੜੇ ਵਿਚਾਰ ਮੈਲੇ ਸੀ ਨਾ, ਜਿਹੜੇ ਮਲੀਨ ਸੀ, ਜਿਹੜੇ ਭੈੜੇ ਸੀ, ਗੁਰੂ ਉਹਨਾਂ ਵਿਚਾਰਾਂ ਨੂੰ ਰਿਪਲੇਸ ਕਰਦਾ, ਤੁਹਾਨੂੰ ਚੰਗੇ ਵਿਚਾਰ ਦਿੰਦਾ, ਫਿਰ ਅੰਦਰ ਦਾ ਭਾਂਡਾ ਸਾਫ਼ ਹੋ ਜਾਂਦਾ। ਤੋ ਬਾਬੇ ਨੇ ਆਖਿਆ ਵਿਚਾਰ ਮਾਰਿਆ ਤਰੇ ਤਾਰੇ, ਉਲਟ ਜੋਣ ਨਾ ਆਵੇ। ਆਖਿਆ ਜਿਹੜਾ ਵਿਚਾਰਾਂ ਨੂੰ ਮਾਰ ਲੈਂਦਾ, ਭੈੜੇ ਵਿਚਾਰਾਂ ਨੂੰ ਜਿਹਨੇ ਆਪਣੇ ਅੰਦਰੋਂ ਮਾਰ ਲਿਆ, ਹੁਣ ਵਿਚਾਰਾਂ ਹਰ ਭਾਂਡੇ ਨੂੰ ਧੋਣ ਦੀ ਇੱਕ ਟੈਕਨੀਕ ਹੁੰਦੀ ਹੈ। ਲੰਗਰ ਦੇ ਵਿੱਚ ਵੱਡੇ ਦੇਗੇ ਧੋਣੇ, ਜਿਹਨਾਂ ਦਾ ਚਲੋ ਕੋਈ ਕੈਟਰਿੰਗ ਦਾ ਕੰਮ ਹੈ, ਉਹਨਾਂ ਨੂੰ ਪਤਾ ਹੋਣਾ ਵੀ ਵੱਡੇ ਦੇਗੇ ਧੋਣੇ ਦਾ ਤਰੀਕਾ ਹੋਰ ਹੈ, ਛੋਟੇ ਛੋਟੇ ਭਾਂਡਿਆਂ ਨੂੰ ਤਰੀਕੇ ਨਾਲ ਮਾਂਜਿਆ ਜਾਂਦਾ। ਕੋਈ ਭਾਂਡਾ ਵਾਸ਼ ਬੇਸ਼ਨ 'ਚ ਰੱਖ ਕੇ ਮਾਂਜਿਆ ਜਾਂਦਾ ਅਤੇ ਕੋਈ ਵਾਸ਼ ਬੇਸ਼ਨ 'ਚ ਰੱਖ ਕੇ ਨਹੀਂ ਮਾਂਜਿਆ ਜਾਂਦਾ। ਕਿਸੇ ਨੂੰ ਤੁਸੀਂ ਲੋਹੇ ਦੇ ਨਾਲ ਰਗੜਦੇ ਹੋ, ਸਟੀਲ ਨਾਲ ਰਗੜਦੇ ਹੋ, ਕਿਸੇ ਨੂੰ ਪਲਾਸਟਿਕ ਦੇ ਨਾਲ ਰਗੜਦੇ ਹੋ, ਫਰਕ ਹੈ ਨਾ। ਕਿਸੇ ਲਈ ਤੇਜ਼ਾਬ ਦੀ ਲੋੜ ਪੈਂਦੀ ਹੈ ਅਤੇ ਕਿਸੇ ਲਈ ਤੇਜ਼ਾਬ ਦੀ ਲੋੜ ਨਹੀਂ ਪਵੇਗੀ। ਤੋ ਹਰ ਭਾਂਡੇ ਨੂੰ ਧੋਣ ਦਾ ਤਰੀਕਾ ਇੱਦਾਂ। ਜਿਹੜਾ ਸਾਡੇ ਅੰਦਰ ਦਾ ਭਾਂਡਾ ਨਾ, ਇਹ ਬਾਹਰ ਦੇ ਪਾਣੀ ਨਾਲ ਨਹੀਂ ਧੋਬਦਾ ਕਦੀ ਵੀ। ਜੇ ਬਾਹਰ ਦੇ ਪਾਣੀ ਨਾਲ ਧੋਬਦਾ ਹੁੰਦਾ ਨਾ, ਤੁਸੀਂ ਗੁਰਮੁਖੋ ਸਿਆਣੇ ਹੋ, ਤੇ ਫਿਰ ਗੁਰੂ ਗ੍ਰੰਥ ਸਾਹਿਬ ਤੁਹਾਡੀ ਝੋਲੀ 'ਚ ਪਾਉਣ ਦੀ ਲੋੜ ਕੀ ਸੀ? ਬਾਬਾ ਜੀ ਨੂੰ ਮਹਾਰਾਜ ਬਣਾ ਜਾਂਦੇ, ਕੋਈ ਥਾਂ ਹੀ ਐਸੇ 5-7-10 ਹਿੰਦੁਸਤਾਨ 'ਚ ਬਣਾ ਜਾਂਦੇ ਵੀ ਇੱਥੇ ਨਹਾਈ ਜਾਓ ਅਤੇ ਧੋਈ ਜਾਓ, ਅਤੇ ਉੱਦਾਂ ਕਿਹੜੇ ਉਦੋਂ ਕਮੀ ਸੀ? ਕੋਈ 68 ਤੀਰਥ ਨੇ ਜਿੱਥੇ ਜਾ ਕੇ ਲੋਕ, ਕੋਈ ਗੰਗਾ, ਕੋਈ ਗੋਦਾਵਰੀ, ਕੋਈ ਜਮੁਨਾ, ਕੋਈ ਕਿੱਥੇ ਕਿੱਥੇ ਜਾ ਰਿਹਾ, ਕੋਈ ਹਰਿਦੁਆਰ, ਕੋਈ ਕਿਤੇ ਜਾ ਰਿਹਾ। ਤੋ ਗੁਰੂ ਸਾਹਿਬ ਨੇ ਆਖਿਆ ਵੀ ਨਹੀਂ, ਇੱਦਾਂ ਨਹੀਂ ਧੁੱਬਣਾ, ਧੁੱਬਣਾ ਹੈ ਵਿਚਾਰਾਂ ਦੇ ਨਾਲ। ਤੇ ਮਹਾਰਾਜ ਨੇ ਆ ਬਾਣੀ ਦੇ ਰੂਪ ਵਿੱਚ ਸਾਨੂੰ ਕੀ ਦਿੱਤੇ ਨੇ? ਥੋਟ ਹੀ ਦਿੱਤੇ ਨੇ ਨਾ, ਵਿਚਾਰ ਹੀ ਦਿੱਤੇ ਨੇ। ਤੋ ਵਿਚਾਰ ਹੀ ਵਿਚਾਰਾਂ ਨੂੰ ਰਿਪਲੇਸ ਕਰ ਸਕਦਾ, ਅਦਰਵਾਈਜ਼ ਹੁਣ ਤੁਹਾਨੂੰ ਕ੍ਰੋਧ ਆ ਰਿਹਾ ਹੋਵੇ, ਤੁਸੀਂ ਜਾ ਕੇ ਕਿਤੇ ਨਹਾਓ ਤੇ ਕ੍ਰੋਧ ਥੋੜਾ ਮਿਟ ਜਾਣਾ, ਇਹਦੇ ਨਾਲ ਕੀ ਹੋਵੇਗਾ? ਤੁਹਾਡੇ ਅੰਦਰ ਲਾਲਚ ਹੈ ਤੇ ਕੀ ਜਿਹੜੇ ਨਹਾ ਆਉਂਦੇ ਨੇ ਉਹਨਾਂ ਦੇ ਲਾਲਚ ਸਮਾਪਤ ਹੋ ਜਾਂਦੇ ਨੇ? ਨਾ। ਤੋ ਲਾਲਚ ਜਿਹੜਾ ਹੈ ਕੱਢਣ ਵਾਸਤੇ ਕੋਈ ਥੋਟ ਚਾਹੀਦਾ ਹੈ ਨਾ, ਕੋਈ ਵਿਚਾਰ ਚਾਹੀਦੀ ਹੈ, ਤਾਂ ਹੀ ਉਹ ਰਿਪਲੇਸ ਹੋਵੇਗਾ। ਤੋ ਅਸੀਂ ਜੇ ਇਸ ਮਹਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉਹ ਥੋਟ ਹੀ ਤੇ ਹੈਗੇ ਨੇ, ਵਿਚਾਰ ਹੀ ਤੇ ਹੈਗੇ ਨੇ। ਤੋ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਭਾਂਡਾ ਧੋਣਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ। ਜੇ ਤੁਸੀਂ ਭਾਂਡੇ ਨੂੰ ਧੋਵੋਗੇ ਨਹੀਂ ਤੇ ਦੁੱਧ ਟਿਕ ਨਹੀਂ ਸਕਦਾ, ਫਿਰ ਦੁੱਧ ਨਹੀਂ ਟਿਕ ਸਕਦਾ। ਮਹਾਰਾਜ ਆਖਿਆ ਦੁੱਧ ਕਰਮ, ਵੀ ਜਿਹੜੀ ਤੇਰੀ ਰੋਜ਼ ਦੀ ਕਿਰਤਕਾਰ ਹੈ ਨਾ, ਉਹ ਦੁੱਧ ਵਰਗੀ ਸਾਫ਼ ਰੱਖ, ਚਿੱਟੀ ਰੱਖ, ਉਹਦੇ ਵਿੱਚ ਮਲੀਨਤਾ ਨਾ ਹੋਵੇ। ਦੁੱਧ ਕਰਮ ਫੁੰਨ ਸੁਰਤ ਸਮਾਇਣ, ਐਨ ਆਪਣੀ ਸੁਰਤ ਨੂੰ ਵਾਹਿਗੁਰੂ ਵਿੱਚ ਲਾ ਕੇ ਰੱਖ। ਤੇਰਾ ਜਿਹੜਾ ਧਿਆਨ ਹੈ, ਤੇਰੀ ਜਿਹੜੀ ਸੁਰਤ ਹੈ, ਰੱਬੀ ਹੋਂਦ ਵਿੱਚ ਲੱਗੀ ਰਹੇ ਵੀ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਹੈ, ਕਿਰਤਕਾਰ ਕਰਦੇ ਹਾਂ, ਕੰਮ ਕਰਦੇ ਹਾਂ। ਹੁਣ ਸੁਰਤ ਸਮਾਇਣ, ਤੇ ਮਹਾਰਾਜ ਦਹੀਂ ਕਿਵੇਂ ਜੰਮੇਗਾ? ਆਖਿਆ ਹੋਏ ਨਿਰਾਸ਼ ਜਮਾਵੋ, ਮਨ ਦੇ ਵਿੱਚ ਜਿਹੜੇ ਫੁਰਨੇ ਉੱਠਦੇ ਨੇ ਨਾ, ਮੰਦੇ ਜਿਹੜੇ ਖਿਆਲ ਮੰਦੇ ਪੈਦਾ ਹੁੰਦੇ ਨੇ, ਉਹਨਾਂ ਨਾਲੋਂ ਨਿਰਾਸ਼ ਹੋ ਜਾ। ਜਿਵੇਂ ਤੁਸੀਂ ਕਿਸੇ ਨਾਲ ਨਿਰਾਸ਼ ਹੋ ਜਾਓ, ਬੰਦਾ ਆਖੇ ਮੈਂ ਉਹਦੇ ਨਾਲ ਨਿਰਾਸ਼ ਹਾਂ, ਮੈਂ ਨਹੀਂ ਉਹਦੇ ਨਾਲ ਬੋਲਦਾ। ਬਾਬੇ ਨੇ ਆਖਿਆ ਆਪਣੇ ਮਨ ਦੇ ਭੈੜੇ ਫੁਰਨਿਆਂ ਨਾਲੋਂ ਕੀ ਹੋ ਜਾਓ, ਨਿਰਾਸ਼ ਹੋ ਜਾਓ, ਮੇਰਾ ਮੈਨੂੰ ਉਸ ਬੁਰਾਈ ਦੇ ਨਾਲੋਂ ਨਿਰਾਸ਼ ਹੋ ਜਾਓ। ਹੋਏ ਨਿਰਾਸ਼ ਜਮਾਵੋ, ਅਗਲਾ ਬਚਨ ਹੈ ਜਿਹੜਾ ਆਪਾਂ ਵਿਚਾਰਿਆ, ਜਪੋ ਤਾਂ ਇੱਕੋ

0: ਨਾਮਾ ਅਵਰ ਨਿਰਾਫਲ ਕਾਮਾ। ਅਗਲਾ ਬੋਲ ਆਖਿਆ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਈਟੀ ਕਿਹਨੂੰ ਕਹਿੰਦੇ ਨੇ? ਹੁਣ ਇਹ ਸ਼ਬਦ ਸਾਡੇ ਵਿਸਰਦੇ ਜਾਂਦੇ ਨੇ ਕਿਉਂਕਿ ਪਹਿਲਾਂ ਹੁੰਦਾ ਸੀ ਚਲੋ ਅੱਜ ਤੇ ਇਹਨਾਂ ਚੀਜ਼ਾਂ ਦੀ ਕੋਈ ਲੋੜ ਖਾਸ ਉਦਾਂ ਰਹੀ ਨਹੀਂ। ਈਟੀ ਕਹਿੰਦੇ ਸੀ ਸਾਧ ਸੰਗਤ ਵੀ ਜਦੋਂ ਮਾਈਆਂ ਬੀਬੀਆਂ ਦੁੱਧ ਰਿੜਕਦੀਆਂ ਸੀ ਤੇ ਜਿਹੜੀਆਂ ਉਹ ਗੁੱਲੀਆਂ ਦੀਆਂ ਹੱਥਾਂ ਵਿੱਚ ਫੜੀਆਂ ਹੁੰਦੀਆਂ ਉਹਨੂੰ ਈਟੀ ਕਹਿੰਦੇ ਨੇ। ਹੁਣ ਜਿੰਨਾ ਚਿਰ ਉਹ ਗੁੱਲੀਆਂ ਦੀਆਂ ਹੱਥਾਂ 'ਚ ਫੜੀਆਂ ਨਹੀਂ, ਨੇਤਰੇ ਦੇ ਨਾਲ ਪਾਈਆਂ ਹੁੰਦੀਆਂ ਨਾ ਨੇਤਰਾ, ਜਿਵੇਂ ਜਿਹੜਾ ਬੈਲ ਨੂੰ ਰੱਸਾ ਪਾਇਆ ਜਾਂਦਾ ਉਹਨੂੰ ਵੀ ਨੇਤਰਾ ਕਹਿੰਦੇ। ਜਿਹੜਾ ਡੰਗਰ ਨੂੰ ਕਾਬੂ ਕਰਨ ਲਈ ਰੱਸਾ ਨਹੀਂ ਪਾਉਂਦੇ ਕਈ ਵਾਰ ਉਹਨੂੰ ਆਪਾਂ ਨੇਤਰਾ ਕਹਿੰਦੇ ਹਾਂ। ਇੱਦਾਂ ਉਹ ਜਿਹੜੇ ਨੇਤਰਾ ਰੱਸਾ ਜਿਹੜਾ ਮਧਾਣੀ ਦੇ ਆਲੇ ਦੁਆਲੇ ਵਲੇਟਿਆ ਹੋਇਆ ਤੇ ਅੱਗੇ ਈਟੀਆਂ ਲੱਗੀਆਂ, ਲੱਕੜ ਦੀਆਂ ਗੁੱਲੀਆਂ ਜਿਹੀਆਂ ਲੱਗੀਆਂ, ਉਹਨੂੰ ਫੜਿਆ ਜਾਂਦਾ ਐਂ ਕਰਕੇ ਘੁੱਟ ਕੇ। ਮਹਾਰਾਜ ਨੇ ਆਖਿਆ ਜਿਹੜਾ ਤੇਰਾ ਮਨ ਹੈ ਨਾ ਇਹ ਬੜਾ ਕੁਝ ਕਹਿੰਦਾ, ਇਹਨੂੰ ਫੜ ਕੇ ਰੱਖ, ਇਹਨੂੰ ਕਾਬੂ 'ਚ ਰੱਖ, ਤੂੰ ਮਨ ਦੇ ਥੱਲੇ ਨਾ ਲੱਗ ਬਲਕਿ ਮਨ ਨੂੰ ਕਾਬੂ ਵਿੱਚ ਕਰ, ਫੜ ਕੇ ਰੱਖ। ਇਹ ਮਨ ਈਟੀ, ਮਨ ਨੂੰ ਕੀ ਬਣਾ ਲਾ? ਈਟੀ ਬਣਾ ਲਾ, ਉਹ ਲੱਕੜ ਦੀਆਂ ਗੁੱਲੀਆਂ ਬਣਾ ਲਾ। ਤੇ ਨੇਤਰਾ ਕੀ ਹੈ? ਆਖਿਆ ਫੁਨ ਨੇਤਰੋ ਨੀਂਦ ਨਾ ਆਵੇ। ਹੁਣ ਜਦੋਂ ਏਦਾਂ ਈਟੀ ਫੜ ਲਈ ਫਿਰ ਏਦਾਂ ਦੁੱਧ ਰਿੜਕੀ ਦਾ, ਜੇ ਕੋਈ ਬੰਦਾ ਏਦਾਂ ਈਟੀਆਂ ਇਕੱਲੀਆਂ ਫੜ ਛੱਡੇ ਤੇ ਰੇੜਕਾ ਨਾ ਪਾਵੇ, ਏਦਾਂ ਉਹਨੂੰ ਹਿਲਾਵੇ ਨਾ, ਬਾਬੇ ਨੇ ਕਿਹਾ ਜਾਗਦਾ ਰਹਿ, ਨੀਂਦ ਨਾ ਆਵੇ ਤੈਨੂੰ ਮਾਇਆ ਦੇ ਮੋਹ ਦੀ, ਜਾਗਣਾ। ਇਹ ਹੈ ਉਹ ਨੇਤਰਾ। ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਆਪਣੀ ਜ਼ੁਬਾਨ ਤੋਂ ਉਸ ਰੱਬ ਨੂੰ ਚੇਤੇ ਕਰ, ਫਿਰ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਅਗਲਾ ਬੋਲ ਹੈ ਮਨ ਸੰਪਟ। ਸੰਪਟ ਕਿਹਨੂੰ ਕਹਿੰਦੇ ਨੇ? ਇੱਕ ਤੇ ਬਾਬਿਆਂ ਨੇ ਆ ਪਾਠ ਜੇ ਚਲਾਏ ਹੋਏ ਨੇ ਉਹਨੂੰ ਕਹਿੰਦੇ ਨੇ ਜੀ ਸੰਪਟ ਪਾਠ। ਪਤਾ ਨਹੀਂ ਕਿਹੜੇ ਗੁਰੂ ਸਾਹਿਬ ਇਹਨਾਂ ਨੂੰ ਦੇ ਕੇ ਗਏ ਨੇ, ਨਵੀਆਂ ਨਵੀਆਂ ਚੀਜ਼ਾਂ ਲੈ ਆਉਂਦੇ ਨੇ। ਤੇ ਸੰਪਟ ਉਹ ਕਿਹਨੂੰ ਕਹਿੰਦੇ ਨੇ? ਸੰਪਟ ਦਾ ਅਰਥ ਹੁੰਦਾ ਬੰਦ ਕਰਨਾ ਡੱਬੇ 'ਚ, ਜਿਵੇਂ ਕਿਸੇ ਚੀਜ਼ ਨੂੰ ਪੈਕ ਕਰਨਾ, ਉਹਨੂੰ ਕੀ ਕਹਿੰਦੇ ਨੇ? ਸੰਪਟ। ਆਇਆ ਨਹੀਂ ਅਜੇ ਸਿੰਘ ਤੁਹਾਡਾ? ਇਹ ਮਨ, ਮਹਾਰਾਜ ਨੇ ਆਖਿਆ ਮਨ ਨੂੰ ਸੰਪਟ ਬਣਾ, ਮਨ ਨੂੰ ਬੰਦ ਕਰ। ਪੁਜਾਰੀ ਕੀ ਕਰਦਾ ਸੀ? ਮੂਰਤੀ ਨੂੰ ਬੰਦ ਕਰਦਾ ਸੀ, ਸੰਪਟ ਲਾਉਂਦਾ ਉਹਨੂੰ ਕਹਿੰਦੇ ਨੇ। ਮਨ ਸੰਪਟ ਜਿਤ ਸਤਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਦੇ ਸੇਵੇ ਇਨ ਬਿਦ ਸਾਹਿਬ ਰਵਤ ਰਹੇ। ਚਲੋ ਖੈਰ ਸਮੇਂ ਦੀ ਸਮਾਪਤੀ ਹੈ ਜੀ, ਆਪਾਂ ਇਹਨੂੰ ਫਿਰ ਅੱਗੇ ਵਿਚਾਰਾਂਗੇ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਗੁਰਦੁਆਰਾ ਸਾਹਿਬ ਵਿਖੇ ਨਗਰ ਲਖਣ ਕੇ ਪੱਡੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਰੰਭਤਾ ਹੋਵੇਗੀ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਤਿੰਨੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਆਓ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਸ਼ਬਦ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮਾਫ਼ ਕਰਨੇ ਆ ਜੀ। ਸਤਿਗੁਰੂ ਜੀ ਆਪ ਸਭ ਦੀ ਹਾਜ਼ਰੀ ਸਾਡਾ ਗਾਵਿਆ ਆਪ ਜੀ ਦਾ ਸੁਣਿਆ ਦਰ ਤੇ ਪ੍ਰਵਾਨ ਕਰਨ ਗੁਰਸਿੱਖੀ ਦੀਆਂ ਨਾਮ ਦੀਆਂ ਤੰਦਰੁਸਤੀਆਂ ਦਾਤਾਂ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਸਿੰਘਾਂ ਦਾ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਦਾ ਜੱਥਾ ਰੋਜ਼ਾਨਾ ਹੀ ਸਿਰ ਸ਼ਾਮ ਜੀ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜਦਾ ਹੈ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਲਖਣ ਕੇ ਪੱਡੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਰ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ

तुमरी महिमा बरन ना सकूं।

ਵਾਹਿਗੁਰੂ ਜੀਓ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਂਵਲ ਸੁੰਦਰ ਰਾਮਈਆ ਮੇਰਾ ਮਨ

ਰਹਾਉ। ਸਾਧ ਮਿਲੈ ਸਿੱਧ ਪਾਈਐ,

ਬਾਰੇ ਬਾਣੀ ਨੇ ਬੜਾ ਸਪਸ਼ਟ ਲਿਖਿਆ ਹੈ ਵੀ ਅਜੂਨੀ ਹੈ ਉਹ। ਅਜੂਨੀ ਕਹਿੰਦੇ ਨੇ ਜਿਹੜਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਹੁਣ ਜਿਹੜਾ ਜੂਨ ਚ ਹੀ ਨਹੀਂ ਆਇਆ ਫਿਰ ਉਹਦਾ ਰੰਗ ਕੀ ਹੋਵੇਗਾ? ਉਹਦਾ ਤੇ ਕੋਈ ਖਾਸ ਰੰਗ ਨਹੀਂ ਹੈ। ਜੇ ਜੂਨ ਚ ਆਵੇਗਾ ਫਿਰ ਕੋਈ ਆਖੇਗਾ ਵੀ ਇਹਦੀ ਕੋਲਾ ਹੈ, ਇਹਦਾ ਰੰਗ ਆ ਹੈ, ਇਹਦਾ ਨੱਕ ਇੱਦਾਂ ਦਾ ਹੈ, ਇਹਦਾ ਮੂੰਹ ਇੱਦਾਂ ਦਾ ਹੈ, ਇਹਦੀ ਚਾਲ ਇੱਦਾਂ ਦੀ ਹੈ। ਰੱਬ ਜੂਨ ਵਿੱਚ ਆਉਂਦਾ ਹੀ ਨਹੀਂ, ਇਸ ਕਰਕੇ ਇਹ ਨਹੀਂ ਦੱਸਿਆ ਜਾ ਸਕਦਾ ਵੀ ਉਹਦਾ ਕੋਈ ਵਿਸ਼ੇਸ਼ ਰੰਗ ਹੈ। ਇਹਨੂੰ ਸਮਝਣ ਵਾਸਤੇ ਨਾ ਇੱਕ ਬਚਨ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਹੋਣਾ, ਆਪਾਂ ਬੜੀ ਵਾਰਾਂ ਪੜ੍ਹਿਆ ਵੀ ਹੈ। ਉੱਥੇ ਮਹਾਰਾਜ ਕਹਿੰਦੇ ਨੇ ਸਹਿਸ ਤਵ ਨੈਣ। ਹੁਣ ਇਹ ਆਰਤੀ ਦੇ ਵਿੱਚ, ਆਰਤੀ ਦੇ ਸਿਰਲੇਖ ਹੇਠ ਵੀ ਸ਼ਬਦ ਦਰਜ ਹੈ ਤੇ ਸੋਹਿਲਾ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਦੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਵਨ ਚਵਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਣ। ਸਹਿਸ ਦਾ ਮਤਲਬ ਹੁੰਦਾ ਜੀ ਹਜ਼ਾਰਾਂ। ਆਖਿਆ ਹੇ ਰੱਬ ਜੀ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ। ਹੁਣ ਇਹ ਕਹਿਣਾ ਕਿਉਂ ਪਿਆ ਬਾਬੇ ਨੇ? ਕਿਉਂਕਿ ਕੋਈ ਕਹਿ ਰਿਹਾ ਸੀ ਰੱਬ ਦੀ ਅੱਖ ਆ ਏ, ਮਹਾਰਾਜ ਨੇ ਆਖਿਆ ਨਹੀਂ ਆਹ ਅੱਖ ਨਹੀਂ ਹੈ, ਉਹਦੀਆਂ ਹਜ਼ਾਰਾਂ ਹੀ ਅੱਖਾਂ ਨੇ। ਸਹਿਸ ਤਵ ਨੈਣ, ਸਹਿਸ ਦਾ ਮਤਲਬ ਹੈ ਹਜ਼ਾਰਾਂ, ਤਵ ਮਤਲਬ ਤੇਰੀਆਂ, ਨੈਣ ਨੈਣ ਮਤਲਬ ਅੱਖਾਂ ਹੋ ਗਈਆਂ। ਵੀ ਤੇਰੀ ਕੋਈ ਵਿਸ਼ੇਸ਼ ਅੱਖ ਥੋੜਾ ਹੈਗੀ ਹੈ ਵੀ ਕੋਈ ਕਵੇ ਜੀ ਆਹ ਜਿਹੜੀ ਬਿੱਲੀ ਅੱਖ ਹੁੰਦੀ ਹੈ ਰੱਬ ਦੀ ਹੈ, ਆਹ ਜਿਹੜੀ ਕਾਲੀ ਅੱਖ ਹੈ ਇਹ ਰੱਬ ਦੀ ਹੈ, ਆਹ ਜਿਹੜੀ ਭੂਰੀ ਅੱਖ ਹੈ ਇਹ ਰੱਬ ਦੀ ਹੈ। ਤੇਰੀ ਕੋਈ ਵਿਸ਼ੇਸ਼ ਅੱਖ ਥੋੜਾ ਹੈਗੀ ਹੈ, ਤੇਰੀਆਂ ਤੇ ਸਾਰੀਆਂ ਹੀ ਅੱਖਾਂ ਨੇ। ਸਹਿਸ ਤਵ ਨੈਣ, ਫਿਰ ਅੱਗੇ ਕੀ ਆਖਿਆ, ਨਨਾ ਏਕ ਤੋਹੀ, ਤੇਰੀ ਇੱਕ ਵੀ ਅੱਖ ਨਹੀਂ ਹੈਗੀ। ਦੋ ਗੱਲਾਂ ਕਿਵੇਂ ਹੋ ਗਈਆਂ? ਦੋ ਗੱਲਾਂ ਤਾਂ ਹੋ ਗਈਆਂ ਵੀ ਜੇ ਕੋਈ ਕਹਿੰਦਾ ਹੈ ਨਾ ਵੀ ਆਹ ਰੱਬ ਦੀ ਵਿਸ਼ੇਸ਼ ਅੱਖ ਹੈ, ਤੇ ਮਹਾਰਾਜ ਕਹਿੰਦੇ ਫਿਰ ਏਦਾਂ ਮੰਨ ਕੇ ਚੱਲੋ ਵੀ ਰੱਬ ਦੀ ਇੱਕ ਵੀ ਅੱਖ ਨਹੀਂ ਹੈਗੀ। ਤੇ ਜੇ ਕੋਈ ਕਹਿੰਦਾ ਅੱਖ ਹੁੰਦੀ ਹੈ, ਤੇ ਮਹਾਰਾਜ ਕਹਿੰਦੇ ਫਿਰ ਇਹ ਨਹੀਂ ਹੁੰਦੀ, ਫਿਰ ਉਹਦੀਆਂ ਹਜ਼ਾਰਾਂ ਹੀ ਅੱਖਾਂ ਨੇ, ਫਿਰ ਉਹਦੀਆਂ ਹਜ਼ਾਰਾਂ ਅੱਖਾਂ ਨੇ। ਤੋ ਆਪਾਂ ਬਾਣੀ ਵਿੱਚੋਂ ਬੜੇ ਐਸੇ ਸ਼ਬਦ ਪੜ੍ਹਦੇ ਹਾਂ, ਰੰਗ ਸਭੇ ਨਾਰਾਇਣ, ਜਿੰਨੇ ਰੰਗ ਨੇ ਸਾਰੇ ਕਿਹਦੇ ਨੇ? ਨਾਰਾਇਣ ਦੇ ਨੇ, ਰੱਬ ਦੇ ਨੇ। ਤੋ ਇੱਥੇ ਭਗਤ ਕਬੀਰ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਵੀ ਸਾਂਵਲ ਸੁੰਦਰ ਰਾਮਈਆ, ਵੀ ਮੇਰਾ ਜਿਹੜਾ ਰਾਮ ਹੈ ਉਹ ਬੜਾ ਸੋਹਣਾ ਹੈ, ਬੜਾ ਪਿਆਰਾ ਹੈ। ਵੀ ਜੇ ਤੁਸੀਂ ਮੰਨਦੇ ਹੋ ਵੀ ਉਹ ਸਾਂਵਲਾ ਰੰਗ ਸੋਹਣਾ ਹੁੰਦਾ ਹੈ, ਤੇ ਮੇਰੇ ਰੱਬ ਦਾ ਰੰਗ ਉਹੋ ਜਿਹਾ ਹੀ ਹੈ। ਕਿਸੇ ਸਰੀਰ ਬਾਰੇ ਨਹੀਂ ਕਿਹਾ ਗਿਆ ਵੀ ਆਹ ਸਾਂਵਲਾ ਰੰਗ ਜਿਹੜਾ ਹੈ ਇਹ ਭਗਵਾਨ ਦਾ ਹੈ, ਇਹ ਰੱਬ ਦਾ ਹੈ। ਤੋ ਮਹਾਰਾਜ ਨੇ ਬਹੁਤ ਸਾਰੇ ਬਚਨ ਵੈਸੇ ਬਾਣੀ ਵਿੱਚ ਵਰਤੇ ਨੇ, ਜਿਵੇਂ ਨਿਰਾਹਾਰੀ ਉਹਨੂੰ ਆਖਿਆ ਵੀ ਉਹ ਆਹਾਰ ਨਹੀਂ ਕਰਦਾ, ਭੋਜਨ ਨਹੀਂ ਕਰਦਾ। ਨਿਰਾਹਾਰੀ ਕਿਹਨੂੰ ਕਹਿੰਦੇ ਨੇ? ਜਿਹੜਾ ਭੋਜਨ ਨਹੀਂ ਕਰਦਾ ਉਹਨੂੰ ਕਹਿੰਦੇ ਨੇ ਨਿਰਾਹਾਰੀ, ਇਹ ਬਾਣੀ ਦੇ ਵਾਕ ਨੇ। ਹੁਣ ਰੱਬ ਜਿਹੜਾ ਹੈ ਉਹ ਕੋਈ ਆਹਾਰ ਨਹੀਂ ਕਰਦਾ, ਉਹ ਨਿਰਾਹਾਰੀ ਹੈ। ਗੁਰੂ ਵੀ ਨਿਰਾਹਾਰੀ ਹੈ, ਚੇਤੇ ਰੱਖ ਲਓ। ਸ਼ਬਦ ਗੁਰੂ ਕੋਈ ਆਹਾਰ ਨਹੀਂ ਕਰਦਾ, ਪੜ੍ਹ ਲਓ ਬਚਨ। ਨਿਰਾਹਾਰੀ ਨਿਰਵੈਰ, ਨਿਰਵੈਰ ਦਾ ਅਰਥ ਹੈ ਜਿਹੜਾ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ। ਗੁਰੂ ਵੀ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ, ਰੱਬ ਵੀ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ। ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਭੁਜ ਕਹਾਇਆ। ਸਤਿਗੁਰ ਨੇ ਆਖਿਆ ਉਹਨੇ ਆਪਣੀ ਖੇਡ ਰਚੀ ਹੈ, ਉਹਨੂੰ ਚਤੁਰਭੁਜੀ ਵੀ ਕਹਿੰਦੇ ਨੇ। ਚੌਂ ਬਾਹਾਂ ਵਾਲੇ ਨੂੰ ਵੈਸੇ ਚਤੁਰਭੁਜੀ ਕਹਿੰਦੇ ਨੇ। ਚਤੁਰਭੁਜ ਅਕਾਲ ਪੁਰਖ ਆਪ ਹੈ ਜਿਹਦਾ ਬਲ ਚਾਰੇ ਦਿਸ਼ਾਵਾਂ ਦੇ ਵਿੱਚ। ਚਤੁਰਭੁਜੀ ਕਹਾਇਆ, ਚਤੁਰਭੁਜ ਕਹਾਇਆ, ਸਾਂਵਲ ਸੁੰਦਰ ਰੂਪ ਬਣਾਵੇ। ਆਖਿਆ ਉਹਦਾ ਰੂਪ ਬੜਾ ਸੋਹਣਾ ਹੈ, ਸਾਂਵਲ ਸੁੰਦਰ ਹੈ। ਸਾਂਵਲ ਸੁੰਦਰ ਰੂਪ ਬਣਾਵੇ, ਬੇਣ ਸੁਨਤ ਸਭ ਮੋਹੇਗਾ, ਜਿਹਦੀ ਹੁਕਮ ਦੀ ਬੇਨ ਵੱਜ ਰਹੀ ਹੈ। ਹੁਕਮ ਦੀ ਬੇਨ, ਧੰਨ ਧੰਨ ਉਹ ਰਾਮ ਬੇਨ ਵੱਜੈ। ਬੇਨ ਦਾ ਮਤਲਬ ਹੁੰਦਾ ਬੰਸਰੀ। ਵੈਸੇ ਜਿਹੜੀ ਇਤਿਹਾਸ ਦੇ ਵਿੱਚ ਪ੍ਰਚਲਿਤ ਗੱਲ ਹੈ ਉਹ ਹੈ ਵੀ ਬੇਨ ਕ੍ਰਿਸ਼ਨ ਵਜਾਉਂਦਾ ਹੁੰਦਾ ਸੀ, ਜਿਹੜਾ ਕ੍ਰਿਸ਼ਨ ਹੈ ਨਾ ਉਹ ਬੰਸਰੀ ਵਜਾਉਂਦਾ ਹੁੰਦਾ ਸੀ। ਤੇ ਬਾਬੇ ਨੇ ਕੀ ਆਖਿਆ? ਆਖਿਆ ਧੰਨ ਧੰਨ ਉਹ ਰਾਮ ਬੇਨ ਵੱਜੈ। ਕਿਹਦੀ ਬੇਨ ਵੱਜ ਰਹੀ ਹੈ? ਰਾਮ ਦੀ। ਇੱਥੇ ਸ਼ਬਦ ਕ੍ਰਿਸ਼ਨ ਨਹੀਂ ਵਰਤਿਆ ਉਹਨਾਂ ਨੇ, ਹਾਲਾਂਕਿ ਰਾਮ ਬੰਸਰੀ ਨਹੀਂ ਸੀ ਵਜਾਉਂਦਾ, ਬੰਸਰੀ ਕ੍ਰਿਸ਼ਨ ਵਜਾਉਂਦਾ ਸੀ। ਤੋ ਬਾਬੇ ਨੇ ਆਖਿਆ ਰਮੇ ਹੋਏ ਰੱਬ ਦੀ ਹੁਕਮ ਰੂਪੀ ਬੰਸਰੀ, ਸਾਰੇ ਬੰਨੇ ਵੱਜ ਰਹੀ ਹੈ, ਸਾਰੇ ਬੰਨੇ ਧੰਨ ਹੈ ਉਹ ਬੰਸਰੀ, ਹੁਕਮ ਦੀ ਬੰਸਰੀ। ਤੋ ਗੁਰਬਾਣੀ ਨੂੰ ਏਦਾਂ ਸਾਨੂੰ ਸਮਝਣਾ ਪਵੇਗਾ, ਏਦਾਂ ਵਿਚਾਰਨਾ ਪਵੇਗਾ। ਧੰਨ ਧੰਨ ਉਹ

ਨੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਆਖੇ ਜਿਹਦੀ ਧੁਨ ਹੁਕਮ ਰੂਪੀ ਧੁਨ ਐਨ ਸਾਰਿਆਂ ਦੇ ਵਿੱਚ ਮਿੱਠੀ ਮਿੱਠੀ ਧੁਨ ਸਾਰਿਆਂ ਵਿੱਚ ਗੱਜ ਰਹੀ ਹੈ ਹੁਕਮ ਦੀ ਧੁਨ। ਤੋ ਜੇ ਜੋਗੀਆਂ ਨੂੰ ਮਹਾਰਾਜ ਮਿਲੇ ਤੇ ਬਾਬੇ ਨੇ ਆਖਿਆ ਰੱਬ ਦੇ ਹੁਕਮ ਦਾ ਸਿੰਘੀ ਨਾਦ ਵੱਜ ਰਿਹਾ ਹੈ। ਸਿੰਘੀ ਨਾਦ, ਜੋਗੀ ਸਿੰਘੀ ਨਾਦ ਵਜਾਉਂਦੇ ਸੀ, ਉਹਨੂੰ ਉੱਤਮ ਸਮਝਦੇ ਸੀ। ਤੋ ਸ਼ਬਦ ਬਾਣੀ ਨੇ ਉਹ ਵਰਤੇ ਜ਼ਰੂਰ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਦਾ ਮੀਨਿੰਗ ਉਹ ਨਹੀਂ ਹੈ ਜਿਹੜਾ ਪ੍ਰਚਲਿਤ ਹੈ। ਤੋ ਅਸੀਂ ਕਈ ਵਾਰ ਗੁੰਮਰਾਹ ਹੋ ਜਾਂਦੇ। ਤੋ ਬਾਬੇ ਨੇ ਆਖਿਆ ਨਿਰਾਹਾਰ ਨਿਰਵੈਰ ਸਮਾਇਆ ਧਾਰ ਖੇਲ ਜਿਹਨੇ ਸਾਰੀ ਸ੍ਰਿਸ਼ਟੀ ਦਾ ਖੇਲ ਰਚਿਆ, ਚਤੁਰਭੁਜ ਕਹਾਇਆ ਜਿਹੜਾ ਚਤੁਰਭੁਜੀ ਹੈ, ਜਿਹਦਾ ਜ਼ੋਰ ਚਾਰੇ ਪਾਸੇ ਹੈ, ਕਿਸੇ ਇੱਕ ਪਾਸੇ ਥੋੜਾ ਹੈ ਉਹਦਾ ਜ਼ੋਰ। ਵੈਸੇ ਚਤੁਰਭੁਜ ਕਹਿੰਦਾ ਚਾਰ ਬਾਹਾਂ ਵਾਲੇ ਨੂੰ, ਜਿਹਦੀਆਂ ਚਾਰ ਬਾਹਾਂ ਹੋਣ। ਹੁਣ ਇੱਥੇ ਚਤੁਰਭੁਜ ਮਤਲਬ ਹੈ ਚਾਰੇ ਦਿਸ਼ਾਵਾਂ ਵਾਲੇ ਬੰਨੇ। ਚਤੁਰਭੁਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੁਣਤ ਮਨ, ਜਿਹਦੀ ਬੇਣ ਸੁਣਦੇ ਆ, ਬੇਣ ਸੁਣਤ ਸਭ ਮੋਹ ਹੈਗਾ। ਫਿਰ ਆਖਿਆ ਬਨ ਮਾਲਾ ਕਿਹਨੂੰ ਕਹਿੰਦੇ ਨੇ ਬਨ ਮਾਲਿਆ? ਤੁਸੀਂ ਆਹ ਵੇਖਿਆ ਹੋਣਾ ਵੀ ਜਿਹੜੀ ਜੰਗਲਾਂ ਦੇ ਵਿੱਚ ਉਹ ਨਾ ਇੱਕ ਮਾਲਾ ਜੀ ਪਾਈ ਫਿਰਦੇ ਹੁੰਦੇ ਗਲ 'ਚ, ਤੇ ਉਹ ਗਿੱਟਿਆਂ ਤੱਕ ਪੂਰੀ ਲਮਕਦੀ ਹੁੰਦੀ। ਸ਼ਿੰਗਾਰ ਦਾ ਇੱਕ ਤਰੀਕਾ ਹੈ ਬਨ ਮਾਲਾ। ਤੋ ਮਹਾਰਾਜ ਨੇ ਇੱਥੇ ਆਖਿਆ ਵੀ ਸਾਰੀ ਸ੍ਰਿਸ਼ਟੀ ਤੇਰੇ ਗਹਿਣੇ ਆ। ਪਹਿਲਾਂ ਗਹਿਣੇ ਕੀ ਪਾਉਂਦੇ ਹੁੰਦੇ ਸੀ? ਗਲ ਵਿੱਚ ਹਾਰ ਪਾ ਲਿਆ, ਕਿਸੇ ਨੇ ਸਿਰ ਉੱਤੇ ਫੁੱਲ ਵਲੇਟ ਲਏ, ਉਹਨੂੰ ਬਨ ਮਾਲਾ ਕਹਿੰਦੇ ਸੀ। ਤੋ ਮਹਾਰਾਜ ਨੇ ਆਖਿਆ ਵੀ ਬਨ ਮਾਲਾ ਕੀ ਹੈ? ਆ ਇੱਕ ਰਿਵਾਜ ਹੁੰਦਾ ਨਾ ਵੀ ਫੁੱਲਾਂ ਦੇ ਹਾਰ ਇੱਕ ਦੂਜੇ ਦੇ ਗਲ ਵਿੱਚ ਪਾਉਂਦੇ ਨੇ। ਅੱਜ ਵੀ ਨਾ ਇੰਡੀਆ ਦੇ ਵਿੱਚ, ਭਾਰਤ ਵਿੱਚ ਜਾਂ ਕੁਝ ਕਬੀਲੇ, ਕੁਝ ਲੋਕ ਐਸੇ ਵੀ ਹੈਗੇ ਨੇ ਜਿਹੜੇ ਸ਼ਿੰਗਾਰ ਦੇ ਲਈ ਸੋਨੇ ਦੇ ਗਹਿਣੇ ਨਹੀਂ ਵਰਤਦੇ। ਉਹ ਕੀ ਕਰਦੇ ਨੇ? ਉਹ ਫੁੱਲ ਲਾਉਂਦੇ ਨੇ ਸਿਰ ਦੇ ਉੱਤੇ, ਉਹਨਾਂ ਨੇ ਫੁੱਲ ਪਾਉਣਾ। ਏਦਾਂ ਹੀ ਲੋਕ ਭਗਵਾਨ ਦੇ ਵੀ ਗਲ ਦੇ ਵਿੱਚ ਫੁੱਲ ਪਾਉਂਦੇ ਹੁੰਦੇ ਸੀ, ਵੱਡੇ ਵੱਡੇ ਫੁੱਲ, ਰਿਵਾਜ ਏਦਾਂ ਰਿਹਾ। ਤੋ ਮਹਾਰਾਜ ਨੇ ਆਖਿਆ ਹੇ ਅਕਾਲ ਪੁਰਖ, ਸਾਰੀ ਬਨਸਪਤੀ ਤੇਰੀ ਕੀ ਹੈ? ਬਨ ਮਾਲਾ ਹੀ ਹੈ। ਬਨ ਮਾਲਾ ਵਿਭੂਖਣ, ਇਹ ਤੇਰੇ ਗਹਿਣੇ ਨੇ, ਵਿਭੂਖਣ ਨੇ। ਕਮਲ ਨੈਣ, ਹੁਣ ਆਖਿਆ ਕਮਲ ਨੈਣ, ਕਮਲ ਕੌਲ ਦੇ ਫੁੱਲ ਵਰਗੇ, ਤੇਰੀਆਂ ਅੱਖਾਂ ਸੁੰਦਰ ਨੇ। ਤੋ ਇਹ ਜਿੰਨੇ ਸ਼ਬਦ ਨੇ ਨਾ ਜੀ, ਇਹਨੂੰ ਸਾਨੂੰ ਏਦਾਂ ਸਮਝਣ ਦੀ ਲੋੜ ਹੈ ਕਿ ਜੇ ਨੈਣ ਹੈ ਤੇ ਰੱਬ ਦੀਆਂ ਕੋਈ ਏਦਾਂ ਦੀਆਂ ਅੱਖਾਂ ਨਹੀਂ ਹੈਗੀਆਂ, ਕੋਈ ਵਿਸ਼ੇਸ਼ ਅੱਖਾਂ ਨਹੀਂ ਹੈਗੀਆਂ ਉਹਦੀਆਂ। ਬਾਣੀ ਵਿੱਚੋਂ ਅਸੀਂ ਪੜ੍ਹਦੇ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਨੇ ਬਖਸ਼ਿਸ਼ ਕੀਤੀ ਅੱਜ ਵੀ, ਆਖਿਆ ਸਾਵਲ ਸੁੰਦਰ ਰਾ ਮਈਆ, ਹੇ ਸੋਹਣੇ ਵਾਹਿਗੁਰੂ ਮੇਰਾ ਮਨ ਲਾਗਾ ਤੋ ਹੇ, ਮੇਰਾ ਜਿਹੜਾ ਮਨ ਹੈ ਇਹ ਤੇਰੇ ਵਿੱਚ ਲੱਗ ਗਿਆ। ਹੁਣ ਹੋਇਆ ਕੀ? ਏਕ ਜੋਤ ਏਕਾ ਮਿਲੀ। ਵਾਹਿਗੁਰੂ ਜੀ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੁਣ ਮੇਰੀ ਸੁਰਤ ਤੇਰੇ ਵਿੱਚ ਮਿਲ ਗਈ। ਜਿਵੇਂ ਦੋ ਦੀਵੇ ਜਗਦੇ ਹੋਣ, ਅੱਡੋ ਅੱਡ ਹੋਣ, ਤੇ ਦੋਵਾਂ ਦੀ ਵੱਟੀ ਨੂੰ ਫੜ ਕੇ ਇੱਦਾਂ ਇੱਕ ਕਰ ਦਿਓ ਤੇ ਜੋਤ ਇੱਕੋ ਹੀ ਹੋ ਜਾਣੀ। ਫਿਰ ਦੋਵਾਂ ਦੀ ਵੱਟੀ ਨੂੰ ਇੱਦਾਂ ਮਿਲਾ ਦਿਓ ਤੇ ਫਿਰ ਇੱਕੋ ਹੋ ਜਾਣੀ ਹੈ। ਪਹਿਲਾਂ ਵੇਖਣ ਨੂੰ ਅੱਡ ਅੱਡ ਲੱਗਦੀ ਸੀ, ਜਦੋਂ ਮਿਲਾ ਦਿੱਤੀ ਫਿਰ ਇੱਕੋ ਹੀ ਹੋ ਗਈ। ਆਖਿਆ ਵਾਹਿਗੁਰੂ ਜੀ, ਪਹਿਲਾਂ ਮੈਂ ਤੇਰੇ ਨਾਲੋਂ ਵੱਖਰਾ ਸੀ, ਹੁਣ ਮੈਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਤੇਰੇ ਵਿੱਚ ਹੀ ਰਲ ਗਿਆ। ਵੱਖਰਾ ਸੀ ਬੰਦਾ, ਆਪਣੀ ਹਸਤੀ ਸਿਰਜ ਕੇ ਬੈਠਾ ਸੀ। ਭਗਤ ਰਵਿਦਾਸ ਸਾਹਿਬ ਨੇ ਇੱਕ ਵਾਕ ਰੱਖਿਆ, ਆਖਿਆ ਅਨਕ ਕਟਕ ਜੈਸੇ ਭੂਲ ਪਰੇ। ਜਿਵੇਂ ਨਾ ਸੋਨਾ ਤੇ ਸੋਨੇ ਦੇ ਗਹਿਣੇ, ਕਟਕ ਕਹਿੰਦੇ ਨੇ ਗਹਿਣਿਆਂ ਨੂੰ। ਹੁਣ ਗਹਿਣਾ ਜਿਹੜਾ ਹੈ ਉਹ ਵੱਖਰਾ ਹੁੰਦਾ ਤੇ ਸੋਨਾ ਵੱਖਰਾ ਹੈ, ਪਰ ਵੇਖਿਆ ਜਾਵੇ ਵੀ ਗਹਿਣਾ ਸ਼ਿੰਗਾਰ ਹੈ ਨਾ, ਕੰਨ ਦਾ ਸ਼ਿੰਗਾਰ ਹੈ, ਹੱਥਾਂ ਦਾ ਸ਼ਿੰਗਾਰ ਹੈ, ਪਰ ਜਦੋਂ ਉਹਨਾਂ ਸਾਰੇ ਸ਼ਿੰਗਾਰਾਂ ਨੂੰ ਇੱਕ ਕੁਠਾਰੀ ਵਿੱਚ ਪਾ ਕੇ ਸੇਕ ਦੇ ਕੇ ਪਿਘਲਾ ਦਿੱਤਾ ਜਾਵੇਗਾ ਤੇ ਸਾਰੇ ਆਪਣੇ ਆਪ 'ਚ ਕੀ ਹੋ ਜਾਣਗੇ? ਉਹਨੂੰ ਸੋਨਾ ਹੀ ਕਿਹਾ ਜਾਵੇਗਾ, ਉਹਨੂੰ ਫਿਰ ਕੋਈ ਗਹਿਣਾ ਨਹੀਂ ਕਹਿੰਦਾ, ਉਹਨੂੰ ਸੋਨਾ ਹੀ ਕਿਹਾ ਜਾਂਦਾ। ਜਿਵੇਂ ਪਾਣੀ ਦੀਆਂ ਬੂੰਦਾਂ ਪਾਣੀ ਨਾਲੋਂ ਵੱਖਰੀਆਂ ਨਹੀਂ ਹੁੰਦੀਆਂ, ਮਿਲ ਜਾਂਦੀਆਂ ਸਮੁੰਦਰ ਵਿੱਚ ਉਹਦਾ ਰੂਪ ਹੋ ਜਾਂਦੀਆਂ, ਪਾਣੀ ਦੇ ਉੱਤੇ ਆਇਆ ਹੋਇਆ ਬੁਲਬੁਲਾ ਵੇਖਣ ਨੂੰ ਵੱਖਰਾ ਲੱਗਦਾ ਪਰ ਬਾਅਦ ਵਿੱਚ ਉਹ ਪਾਣੀ ਦਾ ਰੂਪ ਹੋ ਜਾਂਦਾ। ਹੇ ਵਾਹਿਗੁਰੂ ਜੀ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਦਾਂ ਇੱਕਮਿਕ ਹੋ ਗਿਆ, ਪਹਿਲਾਂ ਮੈਂ ਪਾਣੀ ਦੇ ਬੁਲਬਲੇ ਵਰਗਾ ਸੀ ਪਰ ਹੁਣ ਮੈਂ ਤੇਰਾ ਰੂਪ ਹੋ ਗਿਆ। ਪਹਿਲਾਂ ਮੈਂ ਗਹਿਣਿਆਂ ਵਰਗਾ ਸੀ, ਆਪਣੀ ਹਸਤੀ ਵੱਖਰੀ ਬਣਾ ਕੇ ਬੈਠਾ ਹੋਇਆ ਸੀ, ਹੁਣ ਮੈਂ ਤੇਰਾ ਰੂਪ ਹੋ ਗਿਆ, ਤੇਰੇ ਵਿੱਚ ਹੀ ਮਿਲ ਗਿਆ।
तो बाबे ने बख्शिश की थी, एक जोत एका मिली, जदों जोतां दो इको मिल गई इदां करके इको ही हो जाती हो फिर। किंबा होए महोए, तो फिर वह वखरे नहीं हो सकते। जिवें गुरु तेग बहादुर साहब कहिंदे ने, पाणी नानक लीन पयो गोबिंद सिंह ज्यों पाणी संग पाणी। जिवें दो जग पाणी दे भर के लियाओ ते उहनां नूं रला दिओ ते मुड़ के बंदा आखे हुण इहनूं मैं वखरिया कर लैणा, ते वखरिया नहीं होया जा सकदा। बिल्कुल इदां ही आख्या वाहिगुरु जी, गुरु दे शब्द की बरकत नाल मैं जदों तेरा रूप हो गया ना, हुण दुनिया की कोई ताकत मैनू तेरे नालों विछोड़ नहीं सकदी। किंबा होए महोए, ते महाराज ने अगली पंक्ति विच आख्या, जित घट नाम ना उपजै, जिहड़े घट जिहड़े हिरदे विचों वाहिगुरु का नाम नहीं पैदा हुंदा, जित घट नाम ना उपजै, फूट मरे जन सोए। आख्या वह अफारे च मरदा, आफरदा होमे दे अंकार विच मर जांदा, जिहदे जीवन विच गुरु दी विचार पैदा नहीं हुंदी। जित घट नाम ना उपजै, फूट मरे जन सोए। फूट दे अर्थ प्रोफेसर साहब सिंह होणा ने कीते ने, भी फुट मरदा आफर मरदा होमे दे कारण दुखी हुंदा जिहदे अंदर गुरु दा नाम नहीं हैगा, रब दा नाम नहीं हैगा। अगला वचन है, महाराज कहते, साध मिले सिद्ध पाई है। जदों गुरु साध मिलदा, साध किनू कहा, श्री गुरु ग्रंथ साहब नू, ये साध ने। जिहड़ा साध नू मिल जांदा, साध मिले सिद्ध पाई है, मलो ने सिद्धि पा ली। सिद्धि केड़ी पाई, भी उहदा अंदर ठंडा हो गया, उहदे अंदर होमे नहीं रही, उहदे अंदर अहंकार नहीं रहा, उहने ये वाली सिद्धि पा ली। इहो ही गुरु को सिद्ध है। एक तो रिद्धियां सिद्धियां ने जिन्हां बारे सतगुरु ने बड़ा स्पष्ट लिखिया, साध संगत जी, रिद्ध सिद्ध अवरां साध। कि जिहड़ियां कोई योगी रिद्धियां सिद्धियां मनदे ने ना, कि साडे कोल कोई करामातां ने, जां कोई बंदा इदां कहिंदा है कि मेरे कोल कोई करामात है, गुरमत ने इन्हां चीज़ां नूं नहीं मन्निया। सतगुर ने ऐसी किसी सिद्धि नूं नहीं मन्निया कि दुनिया दे विच किसी बंदे कोल कोई विशेष ताकत हुंदी है। रब ने किसी नूं कोई विशेष ताकत नहीं दित्ती। अजनियां कई रा साखियां कहानियां कुछ लोग जोड़ लेंदे ने जां सुणा जांदे ने, जे तुसीं गुरमत दे नजरिए नाल समझोगे, साध संगत जी, बाबे ने इन्हां चीज़ां नूं प्रवान नहीं कीता। पर हाँ, जे कोई ये मनदा है भी कोई सिद्धि करामात हुंदी है, तो महाराज ने बख्शिश बाणी दे विच ही कीती है भी ये भी चीज़ां बड़ियां छोटियां ने, बहुत थोड़ियां ने, तुछ चीज़ां ने। वो कहिंदे ना भी कोई बंदा घर छड के ते जंगली चलिया गया ते आया कितने 20-25 साल बाद, ते आण के ते भरा नूं ये गल कहिंदा भी तू ते एवें अपनी जिंदगी तबाह कर ली, मैं ते बहुत कुछ खट के आया। भरा कहिंदा भी की खटिया, कहिंदा मैं ते बड़ा रब नूं चेते कीता, 20-25 साल जंगली बैठा रहा मैं। ते ओह कहिंदा भी इदां किवें पता लगेगा, तू दस भी तू कमाया की है, भी तेनूं मिलिया की है। कहिंदा मैं ते रिद्धियां सिद्धियां कमा लईआं। कहिंदा अच्छा, उहने ना इक सोटा चुकिया ते दूर सुट्टा। कहिंदा भी ओ सोटा पिया ई, ते जे तेरे च कोई रिद्धि सिद्धि हैगी है ते लिया, फिर तू 20-25 साल लाए ने चौके ते इत्थे लै के आ, हुण है ते कख वी नहीं सी। ते जदों उहदे उहने हत्थ खड़े कर दित्ते ना, कहिंदा भी कोई नहीं, हुण तैनूं मैं अपनी रिद्धि सिद्धि विखाउणा। उह कहिंदा भी तेरे कोल कीहड़ी है? कहिंदा मैं ग्रस्त विच रहिंदिआं होइआं रिद्धि सिद्धि प्राप्त कर ली, सोटा ही लिआउणा ना, मैं नहीं हत्थ लावांगा, आपणे आप ही आवेगा। ਉਹ ਕਹਿੰਦਾ ਇਹ ਕਿਵੇਂ ਹੋ ਸਕਦਾ? ਕਹਿੰਦਾ ਵੇਖੀ ਜਾ, ਉਹਨੇ ਅੰਦਰੋਂ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਕਹਿੰਦਾ ਪੁੱਤ ਜਾ ਭੱਜ ਕੇ ਉਹ ਸੋਟੀ ਫੜ ਕੇ ਤਾਏ ਨੂੰ ਫੜਾ ਲਿਆਣ ਕੇ। ਬੱਚਾ ਭੱਜਾ ਗਿਆ ਤੇ ਲਿਆਣ ਕੇ ਤੇ ਸੋਟੀ ਤਾਏ ਦੇ ਹੱਥ 'ਚ ਫੜਾ ਤਾ। ਕਹਿੰਦਾ ਆਈ ਨਾ ਆਪਣੇ ਆਪ, ਹੱਥੀਂ ਕੰਮ ਕਰਨੇ ਪੈਂਦੇ ਨੇ, ਸਾਰਾ ਕੁਝ ਇੱਦਾਂ ਹੀ ਹੋਣਾ। ਕਿਸੇ ਕੋਲ ਕੋਈ ਗੈਬੀ ਤਾਕਤ ਇੱਦਾਂ ਦੀ ਨਹੀਂ ਹੁੰਦੀ, ਕਿਸੇ ਕੋਲ ਵੀ ਕੋਈ ਤਾਕਤ ਨਹੀਂ। ਤੇ ਜੇ ਗੁਰੂ ਸਾਹਿਬ ਨੇ ਇਹਨਾਂ ਤਾਕਤਾਂ ਨੂੰ ਵਿਚਾਰਿਆ ਹੁੰਦਾ ਨਾ, ਤੇ ਸ਼ਾਇਦ
ਗੁਰੂ ਸਾਹਿਬ ਨੂੰ ਰੱਬੀ ਭਾਣੇ ਵਿੱਚ ਰਹਿ ਕੇ ਗੱਲ ਕਹਿਣ ਦੀ ਲੋੜ ਨਾ ਪੈਂਦੀ ਵੀ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੋ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਆਖਿਆ ਜਿਹੜਾ ਬੰਦਾ ਗੁਰੂ ਨੂੰ ਮਿਲ ਜਾਂਦਾ ਜਿਹਦੇ ਅੰਦਰ ਜਿਹੜਾ ਹਉਮੈ ਦਾ ਭਾਵ ਸੀ ਨਾ ਉਹ ਖਤਮ ਹੋ ਗਿਆ ਤੇ ਅੰਦਰ ਸ਼ਾਂਤ ਆ ਗਈ, ਅੰਦਰ ਠੰਡਕ ਆ ਗਈ, ਇਦੋਂ ਵੱਡੀ ਸਿੱਧੀ ਹੋਰ ਕੋਈ ਨਹੀਂ। ਇਦੋਂ ਵੱਡੀ ਸਿੱਧੀ ਹੋਰ ਕੀ ਹੋ ਸਕਦੀ ਜਿਹਦਾ ਅੰਦਰ ਬਿਲਕੁਲ ਸ਼ੀਤਲ ਹੋ ਗਿਆ, ਜਿਹਨੂੰ ਇਹ ਪੰਜ ਅੱਗਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਪੂੰਦੀਆਂ ਨਹੀਂ, ਇਦੋਂ ਵੱਡੀ ਸਿੱਧੀ ਕੋਈ ਨਹੀਂ ਹੈਗੀ। ਇਹੋ ਸਿੱਧੀ ਸਾਨੂੰ ਸਕੂਨ ਦੇ ਸਕਦੀ ਹੈ, ਨਹੀਂ ਤੇ ਬਾਕੀ ਸਿੱਧੀਆਂ ਤੇ ਬੰਦੇ ਦੇ ਅੰਦਰ ਮੰਨ ਲਓ ਜੇ ਹੁੰਦੀਆਂ ਵੀ ਨੇ ਕੋਈ, ਚਲੋ ਏਦਾਂ ਵੀ ਜੇ ਕੋਈ ਇਸ ਵਿਸ਼ਵਾਸ ਨਾਲ ਵੀ ਜਿਉਂਦਾ ਏ, ਉਹ ਸਿੱਧੀਆਂ ਤੇ ਬੰਦੇ ਦੀ ਹਉਮੈ ਨੂੰ ਹੋਰ ਵਧਾ ਦੇਣਗੀਆਂ, ਕਿਉਂਕਿ ਬੰਦੇ ਨੂੰ ਏਦਾਂ ਲੱਗਣ ਲੱਗ ਪੈਣਾ ਵੀ ਹੁਣ ਮੇਰੇ ਹੱਥਾਂ ਤੇ ਇੰਨੀ ਕੁ ਸ਼ਕਤੀ ਆ, ਜਿਹਨੂੰ ਮਰਜ਼ੀ ਡਾ ਦਿਆਂ, ਜਿਹਨੂੰ ਮਰਜ਼ੀ ਇੱਦਾਂ ਕਰਦੇ ਆ, ਜਿਹਨੂੰ ਮਰਜ਼ੀ ਇੱਦਾਂ ਕਰਦੇ ਆ, ਉਹਨੇ ਤੇ ਹਉਮੈ ਦਾ ਭਾਵ ਹੋਰ ਅੰਦਰ ਲੈ ਆਉਂਦਾ ਤੇ ਗੁਰੂ ਕਹਿੰਦਾ ਹਉਮੈ ਨੂੰ ਤੇ ਖਤਮ ਕਰਨਾ। ਤੋ ਬਾਬੇ ਨੇ ਆਖਿਆ, ਬਚਨ ਰੱਖਿਆ, ਜੇ ਸਾਧ ਮਿਲੇ ਜਿਹੜਾ ਗੁਰੂ ਨੂੰ ਮਿਲ ਪਿਆ, ਸਿੱਧ ਪਾਈ ਹੈ ਕਿ ਇਹ ਜੋਗ ਕਿ ਭੋਗ। ਮਹਾਰਾਜ ਕਹਿੰਦੇ ਨੇ ਭਾਈ ਜੋਗੀਆਂ ਦਾ ਜੋਗ ਤੇ ਭੋਗੀਆਂ ਦਾ ਭੋਗ ਪਦਾਰਥ ਇਸ ਚੀਜ਼ ਦੇ ਸਾਹਮਣੇ ਤੁੱਛ ਨੇ, ਉਹਨਾਂ ਦੀ ਕੋਈ ਹਸਤੀ ਨਹੀਂ। ਦੋ ਹੀ ਤਰ੍ਹਾਂ ਦੇ ਲੋਕ ਨੇ, ਜਾਂ ਤੇ ਜੋਗੀ ਨੇ ਜਿਹੜੇ ਜੋਗ ਕਮਾਉਂਦੇ ਨੇ, ਤੇ ਜਾਂ ਭੋਗੀ ਨੇ ਜਿਹੜੇ ਭੋਗਦੇ ਨੇ ਪਦਾਰਥਾਂ ਨੂੰ, ਜਿਹੜੇ ਪਦਾਰਥਾਂ ਦੇ ਗੇੜ ਵਿੱਚ ਹੀ ਪਏ ਹੋਏ ਨੇ। ਤੋ ਮਹਾਰਾਜ ਨੇ ਆਖਿਆ ਜਿਹਨੂੰ ਗੁਰੂ ਮਿਲ ਪਿਆ ਨਾ ਉਹਨੂੰ ਸਾਰਾ ਕੁਝ ਹੀ ਮਿਲ ਪਿਆ, ਉਹਦੇ ਅੰਦਰ ਸ਼ੀਤਲਤਾ ਆ ਗਈ, ਠੰਡਕ ਆ ਗਈ। ਆ ਜੋਗ ਜੋਗੀਆਂ ਵਾਲੇ ਕੰਮ ਤੇ ਭੋਗ ਭੋਗੀਆਂ ਵਾਲੇ ਕੰਮ, ਇਹ ਤੇ ਤੁੱਛ ਨੇ।

ਚੀਜ਼ਾਂ ਜਦੋਂ ਮਿਲਦੀਆਂ ਤੇ ਫਿਰ ਕਾਰਜ ਸਿੱਧ ਹੁੰਦੇ ਨੇ। ਇਹ ਦੋ ਚੀਜ਼ਾਂ ਹੈ ਕਿਹੜੀਆਂ? ਆਖਿਆ ਸੁਰਤ ਤੇ ਸ਼ਬਦ, ਮੇਰੀ ਸੁਰਤ ਤੇ ਗੁਰੂ ਦਾ ਸ਼ਬਦ। ਜਦੋਂ ਇਹ ਦੋਵੇਂ ਚੀਜ਼ਾਂ ਮਿਲ ਗਈਆਂ, ਦੋਹੋਂ ਮੇਲ, ਦੋਵੇਂ ਚੀਜ਼ਾਂ ਮਿਲ ਗਈਆਂ, ਕਾਰਜ ਉਪਜੈ, ਜੀਵਨ ਦਾ ਕਾਰਜ ਭਲਾ ਹੋ ਜਾਂਦਾ, ਅਸਲੀ ਕਾਰਜ ਅਸਲੀ ਮਨੋਰਥ ਮਿਲ ਜਾਂਦਾ। ਰਾਮ ਨਾਮ ਸੰਯੋਗ, ਰੱਬ ਦੇ ਨਾਮ ਦੇ ਨਾਲ ਬੰਦੇ ਦਾ ਸੰਯੋਗ ਬਣ ਜਾਂਦਾ, ਮਿਲਾਪ ਹੋ ਜਾਂਦਾ, ਜਦੋਂ ਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ ਜੁੜ ਜਾਂਦੀ ਹੈ। ਅਗਲਾ ਵਚਨ, ਲੋਕ ਜਾਣੈ ਇਹ ਗੀਤ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਲੋਕ ਤੇ ਇਹ ਸਮਝਦੇ ਨੇ ਵੀ ਜਿਹੜੀ ਇਹ ਅਨਮੋਲ ਵਿਚਾਰ ਹੈ, ਕਿਉਂਕਿ ਭਗਤ ਕਬੀਰ ਸਾਹਿਬ ਇਹਨਾਂ ਚੀਜ਼ਾਂ ਨੂੰ ਗਾਉਂਦੇ ਵੀ ਸਨ, ਜਿਵੇਂ ਗੁਰੂ ਨਾਨਕ ਸਾਹਿਬ ਨੇ ਰਬਾਬ ਉੱਤੇ ਬਾਣੀ ਨੂੰ ਗਾਇਆ ਵੀ। ਉਹ ਕਹਿੰਦੇ ਇਹ ਵੀ ਆਮ ਜਿਹਾ ਕੋਈ ਗੀਤ ਹੀ ਆ, ਜਿਵੇਂ ਦੁਨੀਆਂ ਦੇ ਲੋਕ ਅੱਜ ਕੱਲ੍ਹ ਵੀ ਬਥੇਰੇ ਗੀਤ ਰਚਦੇ ਨੇ। ਬਾਬੇ ਨੇ ਕਿਹਾ ਨਹੀਂ, ਇਹਨੂੰ ਗੀਤ ਨਾ ਸਮਝਿਓ, ਇਹਨੂੰ ਕੋਈ ਸਿਰਫ ਮਨੋਰੰਜਨ ਦਾ ਸਾਧਨ ਨਾ ਸਮਝਿਓ ਬਾਣੀ ਨੂੰ। ਮਹਾਰਾਜ ਇਹ ਕੀ ਹੈ? ਆਖਿਆ ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਇਹ ਬ੍ਰਹਮ ਦੀ ਵਿਚਾਰ ਹੈ, ਰੱਬ ਦੀ ਵਿਚਾਰ ਹੈ, ਗੁਰੂ ਦੀ ਵਿਚਾਰ ਹੈ। ਇਹਨੂੰ ਦੁਨੀਆਂ ਦੇ ਗੀਤਾਂ ਨਾਲ ਨਾ ਜੋੜਿਓ। ਮਹਾਰਾਜ ਨੇ ਆਖਿਆ ਜਿਉਂ ਕਾਂਛੀ ਉਪਦੇਸ਼ ਹੋਏ, ਮਾਣ ਸਮਰਤੀ ਬਾਰ। ਸੰਸਾਰ ਇਹ ਗੱਲ ਸਮਝਦਾ ਵੀ ਸਤਿਗੁਰ ਦਾ ਜਿਹੜਾ ਸ਼ਬਦ ਹੈ ਇਹ ਕੋਈ ਸਧਾਰਨ ਜਿਹਾ ਗੀਤ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਤੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਇਹ ਤੋ ਬ੍ਰਹਮ ਵਿਚਾਰ, ਤੇ ਇਹਦੀ ਬਰਕਤ ਨਾਲ ਪਤਾ ਕੀ ਹੁੰਦਾ, ਜਿਉਂਦਿਆਂ ਜੀ ਮੁਕਤੀ ਮਿਲ ਜਾਂਦੀ ਹੈ, ਜਿਉਂਦਿਆਂ ਜੀ ਬੰਦਾ ਮੁਕਤ ਹੋ ਜਾਂਦਾ। ਸਤਿਗੁਰ ਸਿੱਖ ਕੇ ਬੰਧਨ ਕੱਟੇ ਜਿਉਂਦਿਆਂ ਜੀ। ਜਿਉਂ ਕਾਂਛੀ ਉਪਦੇਸ਼ ਹੋਏ, ਮਾਣ ਸਮਰਤੀ ਬਾਰ। ਬਾਬੇ ਨੇ ਆਖਿਆ ਜਿਵੇਂ ਕਾਂਛੀ ਵਿੱਚ ਨਾ ਮਨੁੱਖ ਨੂੰ ਮਰਨ ਵੇਲੇ ਦੱਸਿਆ ਗਿਆ ਵੀ ਸ਼ਿਵ ਜੀ ਦਾ ਜੇ ਤੈਨੂੰ ਖਿਆਲ ਆਵੇਗਾ ਤੇ ਤੂੰ ਮੁਕਤ ਹੋ ਜਾਵੇਂਗਾ, ਜੇ ਤੂੰ ਕਾਂਛੀ ਦੀ ਧਰਤੀ ਤੇ ਆਣ ਕੇ ਮਰ ਗਿਆ ਤੇ ਮੁਕਤ ਹੋ ਜਾਵੇਂਗਾ। ਮਹਾਰਾਜ ਕਹਿੰਦੇ ਨੇ ਪਰ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹ ਇੱਥੇ ਉੱਥੇ ਹਰ ਜਗ੍ਹਾ ਹੀ ਬੰਦੇ ਨੂੰ ਮੁਕਤ ਕਰ ਦਿੰਦਾ। ਕਾਂਛੀ ਦੀ ਧਰਤੀ ਬਾਰੇ ਤੇ ਭਰਮ ਹੀ ਪਾਇਆ ਗਿਆ, ਅਸਲੀ ਮਤ ਬੰਦੇ ਨੂੰ ਜੀਵਨ ਦੀ ਸੋਝੀ ਗੁਰੂ ਨੂੰ ਮਿਲ ਕੇ ਆਉਂਦੀ ਹੈ। ਪੜ੍ਹ ਲਓ ਗੁਰੂ ਅਮਰਦਾਸ ਸਾਹਿਬ ਦਾ ਗੁਜਰੀ ਰਾਗ ਵਿੱਚ ਸ਼ਬਦ, ਉਹ ਫਰਮਾਉਂਦੇ ਨੇ, ਨਾ ਕਾਂਛੀ ਮਤ ਉਪਜੈ, ਨਾ ਕਾਂਛੀ ਮਤ ਜਾਏ। ਜੀਵਨ ਦੀ ਸੋਝੀ, ਜੀਵਨ ਦੀ ਮੁਕਤੀ ਜਿੱਥੋਂ ਮਿਲਣੀ ਹੈ, ਉਹ ਮਤ ਕਾਂਛੀ ਵਿੱਚੋਂ ਪੈਦਾ ਨਹੀਂ ਹੁੰਦੀ। ਕਾਂਛੀ ਬਨਾਰਸ ਨੂੰ ਕਹਿੰਦੇ ਨੇ, ਬਨਾਰਸ ਨੂੰ ਸ਼ਿਵਪੁਰੀ ਵੀ ਕਹਿੰਦੇ ਨੇ। ਉਹ ਕਹਿੰਦੇ ਨੇ ਜਿਹੜਾ ਬੰਦਾ ਕਾਂਛੀ ਦੀ ਧਰਤੀ ਤੇ ਆ ਕੇ ਮਰ ਗਿਆ ਉਹਨੂੰ ਮੁਕਤੀ ਮਿਲ ਗਈ, ਤੇ ਜਿਹੜਾ ਕਾਂਛੀ ਦੀ ਧਰਤੀ ਨੂੰ ਛੱਡ ਗਿਆ ਉਹਦੇ ਧਰਮ ਕਰਮ ਖੇਚ ਪੈ ਗਏ ਸਾਰੇ। ਬਾਬੇ ਨੇ ਆਖਿਆ ਨਹੀਂ, ਨਾ ਕਾਂਛੀ ਮਤ ਉਪਜੈ। ਜੇ ਕੋਈ ਕਾਂਛੀ ਦੀ ਧਰਤੀ ਤੇ ਜਾ ਕੇ ਨਿਵਾਸ ਕਰਨ ਲੱਗ ਪਵੇਗਾ ਤੇ ਉਹਦੇ ਅੰਦਰ ਮਤ ਨਹੀਂ ਪੈਦਾ ਹੋਣ ਲੱਗੀ। ਹੁਣ ਗਧਾ ਕਾਂਛੀ ਦੀ ਧਰਤੀ ਤੇ ਬੰਨ ਆਓ ਤੇ ਗਧਾ ਹੀ ਰਹਿਣਾ, ਉਹ ਘੋੜਾ ਨਹੀਂ ਬਣ ਚੱਲਿਆ। ਉਹ ਤੇ ਘੋੜਾ ਕਾਂਛੀ ਦੀ ਧਰਤੀ ਤੋਂ ਖੋਲ ਕੇ ਹੋਰ ਕਿਤੇ ਜਾ ਕੇ ਬੰਨ ਦਿਓ ਤੇ ਉਹ ਖੋਤਾ ਨਹੀਂ ਬਣ ਚੱਲਿਆ, ਉਹਨੇ ਘੋੜਾ ਹੀ ਰਹਿਣਾ। ਫਿਰ ਕਾਂਛੀ ਕਿਸੇ ਜਗ੍ਹਾ ਨੂੰ ਛੱਡਣ ਜਾਂ ਰਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਨਾ ਕਾਂਛੀ ਮਤ ਉਪਜੈ, ਨਾ ਕਾਂਛੀ ਮਤ ਜਾਏ। ਮਹਾਰਾਜ ਫਿਰ ਮਤ ਪੈਦਾ ਕਿੱਥੋਂ ਹੁੰਦੀ? ਆਖਿਆ ਸਤਿਗੁਰ ਮਿਲਿਆ ਮਤ ਉਪਜੈ। ਜਿੱਥੇ ਤੁਹਾਨੂੰ ਗੁਰੂ ਮਿਲ ਪਿਆ ਨਾ, ਜਿੱਥੇ ਤੁਹਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜ ਗਈ, ਮਤ ਉੱਥੇ ਮਿਲਣੀ ਹੈ, ਕਲਿਆਣ ਤੇ ਭਲਾ ਉੱਥੇ ਆਉਣਾ ਹੈ, ਅਦਰਵਾਈਜ਼ ਨਹੀਂ ਹੋ ਸਕਦਾ। ਸਤਿਗੁਰੂ ਹੀ ਸਾਨੂੰ ਬੰਧਨਾਂ ਤੋਂ ਮੁਕਤ ਕਰੇਗਾ। ਤੋ ਬਾਬਾ ਕਬੀਰ ਸਾਹਿਬ ਨੇ ਅੱਜ ਬਚਨ ਰੱਖਿਆ, ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉਂ ਕਾਂਛੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ। ਜਿਵੇਂ ਕਾਂਛੀ ਵਿੱਚ ਮਰਦੇ ਮਨੁੱਖ ਨੂੰ ਉਪਦੇਸ਼ ਦਿੱਤਾ ਜਾਂਦਾ, ਕਹਿੰਦੇ ਹੁਣ ਤੂੰ ਮੁਕਤ ਹੋ ਜਾਵੇਂਗਾ, ਆਖਿਆ ਨਹੀਂ,
ਇਹ ਕੋਈ ਸਧਾਰਨ ਉਪਦੇਸ਼ ਨਹੀਂ ਹੈ, ਗੁਰੂ ਦਾ ਉਪਦੇਸ਼ ਮਰਦੀ ਵਾਰ ਨਹੀਂ, ਹਰ ਵੇਲੇ ਬੰਦੇ ਨੂੰ ਮੁਕਤ ਕਰ ਦਿੰਦਾ, ਜਿਉਂਦਿਆਂ ਜੀ ਵੀ ਮੁਕਤ ਕਰਦਾ। ਅਖੀਰਲਾ ਬਚਨ ਹੈ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹਨੇ ਹਰੀ ਨਾਮ ਵਿੱਚ ਚਿੱਤ ਲਾ ਕੇ ਗਾ ਸੁਣ ਲਿਆ, ਕੋਈ ਗਾਵੇ ਕੋ ਸੁਣੈ, ਜਿਹਨੇ ਗਾਇਆ ਤੇ ਜਿਹਨੇ ਸੁਣਿਆ ਕਿਹਨੂੰ, ਹਰ ਨਾਮਾ ਚਿਤ ਲਾਏ, ਰੱਬ ਦੇ ਨਾਮ ਨੂੰ ਜਿਹਨੇ ਗਾ ਤੇ ਸੁਣ ਲਿਆ। ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਬਾਬਾ ਕਬੀਰ ਸਾਹਿਬ ਕਹਿੰਦੇ ਕੋਈ ਸੰਸਾ ਨਹੀਂ, ਉਹਨੂੰ ਮੁਕਤੀ ਮਿਲ ਜਾਂਦੀ ਹੈ, ਉਹ ਪਰਮ ਗਤੀ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸਾਂਝ ਬਣਾ ਲੈਂਦਾ। ਇਹਨੂੰ ਆਪਾਂ ਹੋਰ ਵੀ ਸਮਝਣਾ ਹੋਵੇ ਨਾ, ਗੁੜ ਦੀ ਭੇਲੀ ਹੋਵੇ ਤੁਸੀਂ ਉਦਾਂ ਖਾ ਲਓ, ਦੰਦੀਆਂ ਨਾਲ ਵੱਢ ਵੱਢ ਕੇ ਖਾ ਜਾਓ ਤਾਂ ਵੀ ਉਹਨੇ ਤੁਹਾਨੂੰ ਮਿਠਾਸ ਦੇਣੀ ਆ, ਤੇ ਤੁਸੀਂ ਉਹਨੂੰ ਲਿਕੁਇਡ ਫਾਰਮ ਵਿੱਚ ਪੀ ਜਾਓ ਤੇ ਤਾਂ ਵੀ ਉਹਨੇ ਤੁਹਾਨੂੰ ਮਿਠਾਸ ਦੇਣੀ। ਰੋਟੀ ਜਿਹੜੀ ਹੈ, ਬੰਦਾ ਕਿਸੇ ਤਰੀਕੇ ਨਾਲ ਉਹਦੇ ਖੂਨ ਦੇ ਵਿੱਚ ਰਿਜ਼ਕ ਪਹੁੰਚਣਾ ਚਾਹੀਦਾ, ਕਿਸੇ ਤਰੀਕੇ ਨਾਲ ਪਹੁੰਚ ਜਾਵੇ। ਮਸਲਾ ਇਹ ਨਹੀਂ ਹੈ ਵੀ ਉਹਨੇ ਖਾਧੀ ਕਿ ਉਹਨੇ ਗਲੂਕੋਜ਼ ਲਾ ਲਿਆ, ਜਿਹੜੀ ਵੀ ਚੀਜ਼। ਹਾਂ, ਆ ਕਈ ਵਾਰ ਬੰਦਾ ਮੂੰਹ ਤੋਂ ਕੁਝ ਖਾ ਨਹੀਂ ਸਕਦਾ ਹੁੰਦਾ ਜਦੋਂ ਬਿਮਾਰ ਹੋ ਜਾਂਦੇ, ਡਾਕਟਰ ਕੀ ਕਰਦੇ, ਡਾਕਟਰ ਗਲੂਕੋਜ਼ ਲਾ ਦਿੰਦੇ। ਪੁੱਛੋ ਗਲੂਕੋਜ਼ ਕਿਉਂ ਲਾਇਆ, ਇਹਨੇ ਕੁਝ ਖਾਧਾ ਨਹੀਂ, ਉਹ ਕਹਿੰਦੇ ਖਾਧਾ ਨਹੀਂ ਹੈ ਪਰ ਇਸ ਤਰੀਕੇ ਨਾਲ ਇਹਦੀ ਜ਼ਰੂਰਤ ਨੂੰ ਪੂਰਾ ਕਰ ਦਿੱਤਾ ਗਿਆ। ਤੋ ਬਾਬਾ ਜੀ ਨੇ ਇਹੋ ਬਖਸ਼ਿਸ਼ ਇੱਥੇ ਕੀਤੀ, ਆਖਿਆ ਭਾਈ ਇਹਦੇ ਵਿੱਚ ਕੋਈ ਸੰਸਾ ਨਹੀਂ, ਕਿਸੇ ਵੀ ਤਰੀਕੇ ਨਾਲ ਜੇ ਕਿਸੇ ਨੇ ਰੱਬੀ ਗੁਣਾਂ ਦੇ ਨਾਲ ਸਾਂਝ ਬਣਾ ਲਈ, ਗੱਲ ਤੇ ਹਰੀ ਨਾਮ ਵਿੱਚ ਚਿੱਤ ਲਾਉਣ ਦਾ ਹੈ ਨਾ, ਗੱਲ ਤੇ ਗੁਰੂ ਦੀ ਵਿਚਾਰ ਵਿੱਚ ਚਿੱਤ ਲਾਉਣ ਦਾ, ਕਿਸੇ ਵੀ ਤਰੀਕੇ ਨਾਲ ਜੇ ਕਿਸੇ ਦਾ ਚਿੱਤ ਲੱਗ ਗਿਆ ਤੇ ਵਾਹ ਭਲਾ। ਇਹਦੇ ਲਈ ਇਹ ਨਹੀਂ ਹੈ ਵੀ ਤੁਸੀਂ ਬਹੁਤ ਸ਼ਾਸਤਰ ਪੜ੍ਹੇ ਹੋਣ, ਵੇਦਾਂ ਪੁਰਾਣਾਂ ਦਾ ਅਧਿਐਨ ਕੀਤਾ ਹੋਵੇ ਤੇ ਫੇਰ ਹੀ ਹੈ, ਕਿਉਂਕਿ ਬਾਬੇ ਨੇ ਬਾਣੀ ਵਿੱਚ ਬੜੀਆਂ ਬਖਸ਼ਾਂ ਕੀਤੀਆਂ, ਸਤਿਗੁਰ ਨੇ ਸਮਝਾਇਆ। ਕਿਉਂਕਿ ਪੰਡਿਤ ਨੇ ਕੀ ਕੀਤਾ ਸੀ ਵੀ ਉਹਨੇ ਇੱਕ ਸੰਸਕ੍ਰਿਤ ਭਾਸ਼ਾ ਦੇਵਤਿਆਂ ਦੀ ਭਾਸ਼ਾ ਕਹਿ ਕੇ ਤੇ ਡਿਕਲੇਅਰ ਕਰ ਦਿੱਤੀ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਕੱਢ ਕੇ ਇਹ ਗੱਲ ਆਖੀ ਵੀ ਇਹਨਾਂ ਦਾ ਪਾਰ ਉਤਾਰਾ ਪੰਡਿਤ ਤੋਂ ਬਿਨਾਂ ਨਹੀਂ ਹੋਣਾ। ਤੇ ਮਹਾਰਾਜ ਨੇ ਆਖਿਆ ਨਹੀਂ, ਐਸਾ ਨਹੀਂ ਹੈ ਭਾਈ, ਚੇਤਾ ਰੱਖੋ। ਆਸਾ ਕੀ ਵਾਰ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਰ ਗਿਆ। ਇੱਕ ਬੰਦਾ ਪੜ੍ਹਿਆ ਲਿਖਿਆ ਹੈ ਪਰ ਹੈ ਗੁਨਾਹ ਵਾਲਾ, ਗੁਨਾਹ ਕਰਦਾ ਹੈ। ਇੱਕ ਹੈ ਵੀ ਜਿਹਨੂੰ ਏਦਾਂ ਕਹਿ ਲਓ ਵੀ ਇਕੱਲਾ ਓਮ ਅੱਖਰ ਹੀ ਆਉਂਦਾ ਪਰ ਉਹਦਾ ਚਿੱਤ ਸੱਚੀ ਅਕਾਲ ਪੁਰਖ ਦੇ ਵਾਹਿਗੁਰੂ ਦੇ ਵਿੱਚ ਲੱਗਾ ਹੋਇਆ, ਉਹਦੇ ਅੰਦਰ ਉਹਦੀ ਭੈ ਭਾਵ ਨਹੀਂ ਹੈ, ਤੇ ਮਹਾਰਾਜ ਕਹਿੰਦੇ ਫਿਰ ਉਹਨੂੰ ਸਜ਼ਾ ਥੋੜ੍ਹਾ ਆਉਣ ਲੱਗੀ ਹੈ। ਤੇ ਕੋਈ ਇਸ ਗੱਲ ਦਾ ਮਾਣ ਕਰੇ ਜੀ, ਮੈਂ ਤੇ ਬੜੇ ਧਾਰਮਿਕ ਸ਼ਾਸਤਰ ਪੜ੍ਹੇ ਨੇ, ਮੈਂ ਤੇ ਬੜੇ ਧਾਰਮਿਕ ਗ੍ਰੰਥ ਪੜ੍ਹੇ ਨੇ, ਤੇ ਗੁਰੂ ਨਾਨਕ ਬਾਬੇ ਨੇ ਉਹਨੂੰ ਇਹ ਵੀ ਗੱਲ ਆਖੀ ਵੀ ਪੜ੍ਹ ਪੜ੍ਹ ਗੱਡੀ ਲੱਦੀ ਗਏ, ਪੜ੍ਹ ਪੜ੍ਹ ਭਰੀ ਹੈ ਸਾਥ। ਭਾਈ ਪਾਰ ਉਤਾਰਾ ਤੇ ਉਹਦੇ ਨਾਮ ਵਿੱਚ ਚਿੱਤ ਲਾਇਆ ਹੋਣਾ, ਉਹਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਇਆ ਹੋਣਾ। ਹੁਣ ਜੇ ਮੈਂ ਇੱਦਾਂ ਸੋਚਾਂ ਵੀ ਪਾਰ ਉਤਾਰਾ ਤੇ ਉਹਦਾ ਹੀ ਹੋਵੇਗਾ ਜਿਹੜਾ ਕਥਾ ਕਰਿਆ ਕਰੂ, ਪਾਰ ਉਤਾਰਾ ਤੇ ਉਹਦਾ ਹੀ ਹੋਵੇਗਾ ਜਿਹੜਾ ਵਾਜੇ ਉੱਤੇ ਕੀਰਤਨ ਕਰੂਗਾ। ਠੀਕ ਹੈ, ਇਹ ਚੀਜ਼ਾਂ ਵੀ ਚੰਗੀਆਂ ਨੇ ਪਰ ਨਹੀਂ, ਐਸਾ ਨਹੀਂ ਹੈ। ਪਾਰ ਉਤਾਰਾ ਉਹਦਾ ਹੋਣਾ ਹੈ ਜਿਹਨੇ ਵਾਹਿਗੁਰੂ ਦੇ ਨਾਮ ਵਿੱਚ ਚਿੱਤ ਲਾ ਲਿਆ, ਉੱਥੇ ਪਾਰ ਉਤਾਰਾ ਪਿਆ। ਤੋ ਸਤਿਗੁਰ ਦੀ ਬਾਣੀ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ, ਆਖਿਆ ਕੋਈ ਗਾਵੇ ਕੋ ਸੁਣੇ। ਅੱਛਾ, ਇੱਕ ਪਾਸੇ ਬਾਬੇ ਨੇ ਵੀ ਆਖਿਆ, ਸਗੀ ਵਾਰ ਵਿੱਚ ਨਾ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ, ਇੱਕ ਬਚਨ ਉਹ ਪੜ੍ਹਦੇ ਨੇ, ਉਹ ਬੋਲ ਕੀ ਹੈ, ਉੱਥੇ ਵੀ ਮਹਾਰਾਜ ਨੇ ਗਾਉਣ ਦੀ ਗੱਲ ਕੀ, ਆਖਿਆ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਕੋਈ ਰਾਗਾਂ ਦੁਆਰਾ ਗਾਉਂਦਾ, ਕੋਈ ਨਾਦਾਂ ਦੁਆਰਾ ਗਾਉਂਦਾ, ਕੋਈ ਬੇਦੀ ਗਿਆਨ ਦੁਆਰਾ ਗਾਉਂਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ
ਰਾਮ ਰਾਜੇ। ਪਰ ਉਹ ਰਾਮ ਰਾਜਾ ਵਾਹਿਗੁਰੂ ਏਦਾਂ ਭੇਜਦਾ ਨਹੀਂ ਹੈ, ਏਦਾਂ ਖੁਸ਼ ਨਹੀਂ ਹੁੰਦਾ ਮਹਾਰਾਜ। ਕਿਉਂ? ਆਖਿਆ ਜਿੰਨਾ ਅੰਤਰ ਕਪਟ ਵਿਕਾਰ ਹੈ। ਜੇ ਅੰਦਰ ਦਾ ਕਪਟ, ਅੰਦਰ ਦੀ ਠੱਗੀ, ਅੰਦਰ ਦੀ ਬੇਈਮਾਨੀ, ਫਰੇਬੀ ਸੁਭਾਅ ਤੇ ਅੰਦਰ ਦੇ ਵਿਕਾਰ ਦੂਰ ਨਹੀਂ ਕੀਤੇ, ਤਿੰਨਾ ਰੋਏ ਕਿਆ ਕੀਜੈ। ਮਹਾਰਾਜ ਕਹਿੰਦੇ ਰੋਣ ਦਾ ਕੀ ਫਾਇਦਾ ਫਿਰ? ਗੱਲ ਤੇ ਅੰਦਰ ਦੀ ਠੱਗੀ ਨੂੰ, ਅੰਦਰ ਦੇ ਕਪਟ ਨੂੰ ਦੂਰ ਕਰਨ ਦੀ ਹੈ ਨਾ।

ਬਾਬਾ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਜਿਨੇ ਹਰੀ ਨਾਮ ਵਿੱਚ ਚਿਤ ਲਾ ਲਿਆ। ਗੱਲ ਇੱਥੇ ਨਿਬੜਨੀ। ਹੁਣ ਕਈ ਸਟੂਡੈਂਟ ਹੁੰਦੇ ਨੇ ਉਹ ਸਕੂਲ ਜਾ ਕੇ ਪੜ੍ਹਦੇ ਨੇ, ਤੇ ਹੋ ਸਕਦਾ ਇੱਕ ਇਹ ਵੀ ਹੋਵੇ ਜਿਹੜਾ ਸਕੂਲ ਨਾ ਜਾਂਦਾ ਹੋਵੇ ਉਹਨੇ ਘਰੇ ਪੜ੍ਹਾਈ ਪੂਰੀ ਕਰ ਲਈ ਹੋਵੇ। ਗੱਲ ਤੇ ਪੜ੍ਹਾਈ ਪੂਰੀ ਕਰਨ ਦੀ ਹੈ ਨਾ, ਜਿੱਥੇ ਵੀ ਕਿਸੇ ਨੇ ਕਰ ਲਈ। ਤੇ ਕਈ ਸਕੂਲਾਂ ਵਿੱਚ ਜਾ ਕੇ ਵੀ ਉਦਾਂ ਹੀ ਵਾਪਸ ਆ ਜਾਂਦੇ ਨੇ। ਗੱਲ ਹੈ ਜਿਹੜਾ ਟਾਸਕ ਹੈ ਉਹਨੂੰ ਪੂਰਾ ਕਰਨਾ ਹੈ, ਕਿਸੇ ਤਰੀਕੇ ਨਾਲ ਵੀ ਹੋ ਜਾਵੇ। ਹਰ ਨਾਮਾ ਚਿਤ ਲਾਏ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਉਹਦਾ ਅਖੀਰਲਾ ਨਤੀਜਾ ਇਹੋ ਹੀ ਹੋਵੇਗਾ ਕਿ ਉਹਨੂੰ ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੋਵੇਗੀ। ਤੁਮਾਰਾ ਰਾਜ ਕਿਰਪਾ ਕਰਨ। ਪਾਵਨ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣ ਜਾਵੇ ਜੀ। ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਜਥਾ 20 ਤਰੀਕ ਦੀ ਇਹਨਾਂ ਦੀ ਇੰਡੀਆ ਦੀ ਵਾਪਸੀ ਹੈ। ਪਿਛਲੇ 6 ਮਹੀਨੇ ਤੋਂ ਜਥਾ ਗੁਰੂ ਘਰ ਵਿਖੇ ਸੇਵਾ ਨਿਭਾ ਰਿਹਾ ਹੈ। ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਸਤਿਕਾਰਯੋਗ ਗੁਰਪਿਆਰੀ ਸਾਧ ਸੰਗਤ ਜੀ, ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ

2 ਨੰਬਰ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਹੋਏ ਹਨ, ਜਿਨ੍ਹਾਂ ਦੀ ਬਾਣੀ ਆਪ ਜੀ ਉੱਥੇ ਬੈਠ ਕੇ ਸ਼ਰਵਣ ਕਰ ਸਕਦੇ ਹੋ। ਇਸ ਹਾਲ ਵਿੱਚ ਹੁਣ ਆਨੰਦ ਕਾਰਜ ਕੀਤੇ ਜਾਣਗੇ, ਮੇਨ ਹਾਲ ਵਿੱਚ ਆਨੰਦ ਕਾਰਜ ਹੋਣਗੇ। ਸੋ ਦਾਸ ਦੇ ਜਥੇ ਵੱਲੋਂ ਕੀਰਤਨ ਦੀ ਇੱਥੇ ਸਮਾਪਤੀ ਹੈ ਜੀ। ਬਾਣੀ ਦਾ ਕੀਰਤਨ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬ ਨਿਵਾਜ ਪਾਤਸ਼ਾਹ ਬਖਸ਼ਣਹਾਰ ਹਨ। ਸਤਿਗੁਰੂ ਜੀ ਬਖਸ਼ ਲੈਣ, ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰਦੇ ਰਹੀਏ। ਬਖਸ਼ੋ ਜੀ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿ ਨਾਨਕ ਵਸਤ ਪਛਾਣ ਸੀ ਸਤ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਤਤ ਮਿਲਪਣ ਤਤ ਕਹੋ ਸਿਫਤੀ ਸਿਫ ਸਮਾਹਿ ਲਾਲ ਗੁਲਾਲ ਗਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਪ ਏਕ ਪਹਾਏ ਪਾਹੀ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਓ ਉੱਚੋ ਥਾਣ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉਂ ਗੁਰਬਿੰਦ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉ ਕਰ ਵਾਸ ਏਕੋ ਸ਼ਬਦ ਵਿਚਾਰੀਐ ਅਬਰ ਤਿਆਗ ਆਸ ਨਾਨਕ ਦੇਖ ਦਿਖਾਈਐ ਉਹ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਕ ਜੀਵਨ ਤੋਂ ਹੱਗਨੀ ਮੁੱਠੀ ਦੂਜਾ ਪਹਾਏ ਕੱਲਰ ਕੇਰੀ ਕੰਧ ਜਿਉਂ ਐਨਸ ਕਿਰ ਟੈ ਪਾਏ ਬਿਨ ਸ਼ਬਦ ਸੁਖ ਨਾ ਧੀਐ ਫਿਰ ਬਿਨ ਦੁੱਖ ਨਾ ਜਾਏ ਉਂਦੇ ਫਿਰ ਬਿਨ ਕਿਆ ਸਿੰਗਾਰ ਦਰ ਕਰ ਢੋਈ ਨਾ ਲਹ ਦਰਗਾਹ ਝੂਠ ਖੁਆਰ ਰਹਾਓ ਆਪ ਸੁਜਾਨ ਨਾ ਭੁੱਲਈ ਸੱਚਾ ਬਟ ਕਿਰਸਾਨ ਪਹਿਲਾਂ ਧਰਤੀ ਸਾਧਕ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮੇ ਕਰਮ ਪਵਨ ਇਸਾਨ ਗੁਰ ਕੋ ਜਾਨ ਨਾ ਜਾਣਈ ਕਿਆ ਤੁਸ ਚਾਜੇ ਚਾਰ ਅੰਦੁਲੇ ਨਾਮ ਵਿਸਾਰਿਆ ਮਨ ਮੁਖੰਦ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮ ਹੋਏ ਖੁਆਰ ਚੰਦਨ ਮੁੱਲ ਅਨਾਇਆ ਕੁੰਗੂ ਮਾਂਗ ਸੰਧੂਰ ਚੂਆ ਚੰਦਨ ਬਹੁ ਖਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਭਾਵਈ ਤਾਂ ਸਭ ਅਡੰਬਰ ਘੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨ ਭੇਦੀ ਹੈ ਕਿਉਂ ਸੋਹਾ ਗੁਰਦੁਆਰ ਨਾਨਕ ਧਨ ਸੋਹਗਨੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਜੀਓ ਵਿੱਚੋਂ ਜਾਏ ਪਾਹੇ ਬਲੰਦੀ ਵੀ ਵਿੱਜ ਵੀ ਤੂਆਣਾ ਨਿਕਸੋ ਖਾਏ ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਏ।

ਰਾਖੇ ਸਿਉ ਭਰੇ ਹੋਰ ਮੁੱਠੀ ਧੰਦਾ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਬੈਰ ਵਿਰੋਧ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਕਰਮ ਪਵੈ ਮਰੈ ਤਾਂ ਕਰਮ ਮਿਲੇ ਸਚ ਪਾਈਏ ਗੁਰਮੁਖ ਸਦਨ ਰੋਧ ਸੱਚੀ ਕਾਰ ਸਚ ਮਿਲੈ ਗੁਰਮਤਿ ਪੱਲੇ ਪਾਏ ਸੁਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਵਾਰ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹਲਾ ਪਹਿਲਾ ਤਨ ਜਲਵਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫੇਰ ਲਾਗੂ ਪੈ ਕੁਰਬ ਜਾਵੈ ਹੇ ਤੂਰ ਬਿਨ ਸ਼ਬਦ ਪਰਮਾਈਏ ਦੁਬਦਹਾ ਡੋਬੈ ਪੂਰ ਮੇਰੇ ਮਾਨ ਮੰਡ ਸ਼ਬਦ ਤਰੋਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝੈ ਮਰ ਜਨਮੈ ਆਵੈ ਜੈ ਰਹਾਉ ਤਨ ਸੂਚਾ ਸੁਵਖੀ ਜਿਸਮੈ ਸਾਚਾ ਨਾਉ ਪੈ ਸਾਚ ਰਾਤੀ ਦੇ ਹਿਰਜੇ ਵੈ ਸਚ ਸੁਭਾਉ ਸੱਚੀ ਨਦਰ ਨਿਹਾਲੀ ਹੈ ਬੌੜ ਨਾ ਪਾਵੈ ਤਾਉ ਸਾਚੇ ਤੇ ਪਵਣਾ ਭਇਆ ਪਵਣੈ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹ ਮਨ ਸਾਜ ਸੰਤੋਖਿਆ ਨਦਰ ਕਰੇ ਤੇ ਸਮਾਹੇ ਪੰਚਭੂਤ ਸੱਚ ਪੈਰਤ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੇ ਪਤ ਤਾਹੇ ਸ੍ਰੀ ਰਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ ਇੱਕ ਆਵੇ ਇੱਕ ਜਾਵ ਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂਡੀਆ ਗੁਰਮੁਖ ਸੱਚ ਸੁਤਾਰ ਗੁਰਬਿਨ ਕਿਉ ਤਰੀਏ ਸੁਖ ਹੋਏ ਜਿਉਂ ਭਾਵੈ ਤੋ ਰਾਖ ਤੂੰ ਮੈਂ ਅਵਰਣ ਦੂਜਾ ਕੋਈ ਰਹਾਉ ਆਗੈ ਦੇਖੋ ਡਵਜਲ ਪਾਛਾ ਹਰਿਉ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮਿਲ ਮਿਲਾਵਹੀ ਸੱਚ ਮਿਲ ਹਦੂਰ ਸਾਹੇ ਸਾਹੇ ਤੁਸੀਂ ਸੰਭਲਾ ਕਦੇ ਨਾ ਵਿਸਾਰੇ ਹੋ ਜਿਉਂ ਜੋ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪੀਓ ਮਨ ਤਾਂ ਤੇਰਾ ਤੂੰ ਧਨੀ ਤਜਰਬਨ ਵਾਰ ਸਮੇਓ ਜਿਹਨੇ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ ਘਟ ਘਟ ਜੋਤ ਨਿਰੰਤਰੀ ਬੁੱਝੈ ਗੁਰਮੁਖ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਛੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਪਾ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਪਹਿ ਬਿਨ ਗੁਣ ਕਾਮਨਾ ਆਵਈ ਵੈ ਢੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹ ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹ ਰਾਹਾਵ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁੱਝ ਭਾਰ ਤ੍ਰਿਸ਼ਨਾ ਅਹਿਨਸ ਅਗਲੀ ਹਉਮੈ ਰੋਗ ਵਿਕਾਰ ਉਹ ਬੇਪਰਵਾਹ ਤੁਲਵਾਂ ਗੁਰਮਤਿ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ ਤਰਾਪੀਆ ਬਿਨ ਨਾਵੈ ਦੁੱਖ ਸੰਤਾਪ ਹਰ ਜਪ ਜੀਰੈ ਛੁੱਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਅਸਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨਾ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖਾ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵੱਸਾ ਜੋ ਭਾਵੈ ਤਿਉ ਨਿਰਜਾਸ ਜੀ ਰੇ ਰਾਮ ਜਪਤ

ਮਰ ਮਾਰ ਅਣਹਦ ਬਾਣੀ ਪਾਈਐ, ਅਣਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਅਣਹਦ ਬਾਣੀ ਪਾਈਐ ਤਾਂ ਹੋਮੈ ਹੋਏ ਬਿਨਾਸ, ਸਤਿਗੁਰ ਸੇਵੇ ਆਪਣਾ ਹੁਣ ਸਤਿਗੁਰੂ ਬਾਣਾ ਦਾਸ, ਖੜ ਦਰਗਹਿ ਪਹਿਨਾਈਐ ਮੁਖ ਹਰ ਨਾਮ ਨਿਵਾਸ, ਜਹ ਦੇਖਾਂ ਤਰਵਰੇ ਸਿਵ ਸ਼ਕਤੀ ਕਾ ਮੇਲ, ਤ੍ਰਿਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ, ਬਿਜੋਗੀ ਦੁੱਖ ਵਿਛੜੇ ਮਨਮੁਖ ਲਹਿ ਨ ਮੇਲ, ਮਨ ਬਹਿਰਾਗੀ ਕਰਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ, ਨਾਨਕੇ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਇਹ ਮਨੋ ਮੂਰਖ ਲੋਭੀ ਆ ਲੋਭੇ ਲੱਗਾ ਲੋਭਾਨ, ਸ਼ਬਦ ਨਾ ਭੀਜੈ ਸਕ ਤਾਂ ਦੁਰਮਤ ਆਵਣ ਜਾਨ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ, ਮਨ ਰੇ ਹਮੈ ਛੁੱਟ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵਾ ਦਰਗਹਿ ਮਨ ਰਹਾਉ, ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਂਡ, ਸਭ ਸੁਖ ਹਰ ਰਸ ਪੁੱਗਣੇ ਸੰਸਭਾ ਮਿਲ ਗਿਆਨ, ਨਿਤ ਐਨ ਸਹਾਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ ਕੁੱਕਰ ਕੂੜ ਕਮਾਈਏ ਗੁਰ ਨਿੰਦਾ ਪਚੈ ਪਛਾਣ, ਭਰਮੇ ਭੁੱਲਾ ਦੁੱਖ ਘਣੋ ਜਮ ਮਾਰ ਕਰੈ ਖੁਲਹਾਨ, ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਣ, ਇੱਥੇ ਧੰਦ ਪਟਾਈਐ ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਿੰਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨਾ ਬੀਸਰਹਿ ਕਰਮ ਸਚ ਨਿਸਾਨ, ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਬੀਸਰੈ ਰੋਗ ਵੱਡਾ ਮਨ ਮਾਹੀ, ਕਿਉ ਦਰਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ, ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮਾਹੀ, ਮਨ ਰੇ ਐਨਸ ਹਰ ਗੁਣਸਾਰ ਜਿਨ ਖਿਨਪਲ ਨਾਮ ਨਾ ਬੀਸਰੈ, ਤੇਜਨ ਬਿਰਲੇ ਸੰਸਾਰ ਰਹਾਉ ਗੁਰ ਜੋਤੀ ਜੋਤ ਮਿਲਾਈਐ, ਸੁਰਤੀ ਸੁਸੰਜੋਗ ਸਾਹੋ ਮੈਂ ਗਤ ਗੇ ਨਾਹੀ ਸਹਿਸਾ ਸੋਗ, ਗੁਰਮੁਖ ਜਿਸ ਸਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ, ਕਾਇਆ ਕਾਮਣ ਜੇ ਕਰੀ ਭੋਗੇ ਭੁਗਣ ਹਾਰ, ਤਿਸ ਨੇਹੁ ਨਾ ਕੀਜਈ ਜੋ ਦੀਸਾ ਚੱਲਣ ਹਾਰ, ਗੁਰਮੁਖ ਰਵੈ ਸੁਹਾਗਨੀ ਸੋ ਪ੍ਰਭ ਸੇਜ ਪਤਹਾਰ, ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸੀਆ ਅੰਮ੍ਰਿਤ ਪ੍ਰਿਆ ਅਗਾਏ, ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ, ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰਾ ਤੋਲ, ਕੀਮਤ ਕਿਨਨ ਪਾਈਐ ਰਿਦ ਮਾਨਕ ਮੋਲ ਅਮੋਲ, ਪਾਈ ਰੇ ਹਰ ਹੀਰਾ ਗੁਰਮਾਹੇ ਸਾਹੇ ਸਤਸੰਗਤ ਸਤਿਗੁਰ ਪਾਈਐ, ਅਹਿਨ ਸ਼ਬਦ ਸਲਾਹੇ ਰਹਾਉ, ਸੱਚ ਵਖਰ ਤਨ ਰਸ ਹੈ ਪਾਈਐ ਗੁਰ ਪ੍ਰਗਾਸ, ਜੋ ਅਗਨ ਬਰੇ ਜਲ ਪਾਈਐ ਤਿਉਂ ਤ੍ਰਿਸ਼ਨਾ ਦਾਸਨ ਦਾਸ, ਜਮ ਜਨ ਦਾਰ ਨਾ ਲੱਗਈ ਇਉਂ ਭਉ ਜਲ ਤਰਾ ਤਰਾਸ, ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਹਾਏ, ਸਾਕਤ ਸੱਚ ਨਾ ਪਹਾਵਈ ਕੂੜੈ ਕੂੜੀ ਪਾਏ, ਸੱਚ ਰਤੇ ਗੁਰ ਮੇਲਿਆ ਸੱਚੇ ਸਸਮਾਏ, ਮਨ ਮੈਂ ਮਾਨਕ ਲਾਲ ਨਾਮ ਪਦਾਰਥ ਹੀਰ, ਸੱਚ ਵਖਰ ਤਨ ਨਾਮ ਹੈ ਘਟ ਘਟ ਗਿਰ ਗੰਭੀਰ, ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ, ਸ੍ਰੀ ਰਾਗ ਮਹੱਲਾ ਪਹਿਲਾ, ਪਰਮੈ ਪਾਹਿ ਨਾ ਬਿਜਵੈ ਜੇ ਭਵੈ ਦਸੰਤਰ ਦੇਸ, ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਰ ਨਿਵਾਰ ਗੁਰ ਕਾ ਕਹਿਆ ਜੇ ਕਹਾ, ਮਨ ਵਸੈ ਗੁਰ ਕਾ ਕਹਿਆ ਮਨ ਵਸੈ ਹੁਮੈ ਦ੍ਰਿਸ਼ਨਾ ਮਾਰ ਰਹਾਉ, ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਦ ਪਾਏ, ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ ਮਿਲ ਸੱਲਾ ਸੱਲਾ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਏ, ਇਹ ਮਾਨਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੈ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ, ਗੁਰਮਿਲ ਭਉ ਜਲ ਲੰਘੀ ਆ ਦਰਗਾਹ ਪਾਤ ਪ੍ਰਵਾਨ, ਨਾਨਕ ਤੇ ਮਖੁਜਲੇ ਤੁਨ ਉਪਜੈ ਸ਼ਬਦ ਨਿਸਾਨ, ਸ੍ਰੀ ਰਾਗ ਮਹੱਲਾ ਪਹਿਲਾ, ਵਣਜ ਕਰੋ ਬਣ ਜਾ ਰਿਹੋ ਪੱਖਰ ਲਿਓ ਸਮਾਲ, ਤੈਸੀ ਵਸਤ ਵਸਾਹੀ ਹੈ ਜੇ ਸੀ ਨਿਬਹਿ ਨਾਲ, ਅੱਗੇ ਸਾਹੋ ਸੁਜਨ ਹੈ ਲੈਸੀ ਵਸਤ ਸੰਭਾਲ, ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚੱਲੋ, ਸੋ ਦੇਖੈ ਪਤੀਆ ਰਹਾਉ, ਜਿਨ੍ਹਾਂ ਰਾਸ ਨਾ ਸਚ ਹੈ ਕਿਉਂ ਤਿਨਾ ਸੁਖ ਹੋਏ, ਖੋਟੇ ਵਣਜ ਵਣਜੇ
ਮਾਣ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜੋ ਦੂਹ ਘਣੋ ਨਿਤ ਰੋਏ, ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰਦਸ ਨਾ ਹੋਏ। ਖੋਟੇ ਜਾਤ ਨ ਪਤ ਹੈ, ਕੋਟ ਨ ਸੀ ਜਸ ਕੋਹੇ, ਖੋਟੇ ਖੁਟਕ ਮਾਮਣਾ ਆਏ ਗਿਆ ਪਤ ਖੋਏ, ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆ ਪਾਰ ਨ ਪਰਮ ਤਿੰਨਾ, ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ, ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਤਨ ਜੋਪਣ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜੋ ਢਾਲ ਢੋਲ ਜੁੰਮਣ ਹਾਰ,

ਪੀਵੰਨਿਆ ਡੁੰਮਣੀ ਰੋਮਾ ਚੀਨੀ ਬਾਣ ਕੀ ਨਾ ਸੁਨੇਹ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸੋਹਰਾ ਨਿਤ ਨ ਪਈਆ ਹੋਏ ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਸ੍ਰੀ ਰਾਘਵ ਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੂਲੜਾ ਆਪੇ ਸਿਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਰਹਾ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਬਦ ਨੰਗਲਾ ਸਖੀਏ ਮੇਰਾ ਹਾਲ ਲਾਲ ਨਤਰਵੇ ਸੁਹਗਨੀ ਦੇਖ ਮਰ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਗ ਮਹੱਲਾ ਪਹਿਲਾ ਕਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਰਸਾਨ ਜਮਾਹਿ ਲੈ ਇਹੋ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪੇ ਸੁਤੋ ਸਗਲ ਕਲੱਤਰ ਮਾਤਾ ਤੇਰੇ ਹੋਹੇ ਨਾ ਅੰਤ ਸਿਖਾਇਆ ਰਾਹਾ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਣਤਾ ਜਾਤਮ ਹੋਏ ਧਿਆਈ ਜਪ ਤਪ ਸੰਜਮ ਹੋਏ ਜਵ ਰਾਖੇ ਕਮਲ ਬਿਗਸੇ ਮਾਤਾ ਸਰਮਾਈ ਬੀ ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਰ ਦਸ ਅਠਾਰਵੇਂ ਪਰੰਪਰੋ ਚੀਨੋ ਕਹਿ ਨਾਨਕੇ ਏਕ ਤਾਰੇ ਸ੍ਰੀ ਰਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਇਲ ਪਿਸਤ ਦੋਜਕ ਮੂੜੇ ਇਵ ਜਾਣੀ ਪਤ ਜਾਣ ਸਹਿ ਗੱਲੀ ਪਾਇਆ ਮਾਲਕ ਮਾਣਾ ਰੂਪ ਕੀ ਸੋਭਾਇਤ ਵਿਧੀ ਜਨਮ ਗਵਾਏ ਰਹਾ ਐਬ ਤਨ ਚਿਕੜੋ ਇਮਨ ਮਿੰਡਿਕੋ ਕਮਲ ਕੀ ਸਾਰਨੀ ਮੂਲ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੇ ਜਾ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਾ ਪਸੰਦੇ ਜਿਨੀ ਕਰ ਏਕ ਤਿਹਾਇਆ ਤੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕੱਟ ਜਾਈ ਨਾਨਕ ਆਖ ਰਾਹ ਪੈ ਚਲਨਾ ਨਾਲ ਮਾਲਕ ਦਾਨ ਕਿਤ ਗੁ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਨ ਜਗ ਮੌਲਿਆ ਹਰਿਆ ਕੀਆ ਸੰਸਾਰ ਆਪ ਖਾਕ ਜਨ ਬੰਦ ਰਹਾਈ ਤਨ ਸਿਰਜਨ ਹਾਰੋ ਮੁੱਲਾ ਮੁੱਲਾ ਮਰਨਾ ਪੀ ਕਰ ਤਾਰੋ ਡਰਨਾ ਰਹਾਓ ਤਾਤੂ ਮੁੱਲਾ ਤਾਤੂ ਕਾਜੀ ਜਾਣਾ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਾ ਕੋ ਰਹਿ ਨ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਅਧਾਰੋ ਹੈ ਪੀ ਹੁਸੀ ਜਾਏ ਨ ਜਾਸੀ ਸੱਚਾ ਸਿਰਜਨ ਹਾਰੋ ਪੰਜ ਵਖਤ ਨਿਵਾਜ ਗੁਜਾਰ ਪੜੇ ਕਤੇਬ ਕੁਰਾਣਾ ਨਾਨਕ ਆਖੇ ਗੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੁਏ ਸਵਾਨੀ ਨਾਲ ਪਲਕੇ ਭੌਂਕੇ ਸਦਾ ਬਹਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਨਾ ਕੀ ਪੰਦ ਨਾ ਕਰਨੀ ਕੀ ਕਾਰ ਹਾਂ ਵਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸੇ ਹੋ ਆਧਾਰ ਰਹਾਓ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸੁਨਾਦ ਕਾਮ ਕ੍ਰੋਧਨ ਵਸੈ ਚੰਡਹਾਲ ਧਾਨਕ ਰੂਪ ਰਹਾ ਕਰਤਾਰ ਪਾਹੀ ਸੁਤ ਮਲੂਕੀ ਵੇਸ ਉਠਕਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਾਹ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮਹਾਂ ਦੇਸਾਂ ਦੁਸ਼ਟ ਚੋਰ ਨਾਨਕ ਨੀ

ਇੱਕੋ ਆਵ ਜਾਹ ਜੀ ਕਾਹੇ ਜੀ ਕਰਹਿ ਚਤੁਰਾਈ ਲੇਵੈ ਦੇਵੈ ਢਿੱਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵਰ ਰੋਹੇ ਜੇ ਤੂੰ ਸਾਹਿਬ ਆਵਰ ਰੋਹੇ ਤੂੰ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜਾ ਬੋਲ ਤੂੰ ਨਦਰੀ ਅੰਦਰ ਤੋਲਾ ਤੋਲ ਜਾ ਕਰਨੀ ਪੂਰੀ ਮਾਤ ਕਰਨੀ ਬਾਜੋਂ ਘਟੇ ਘੱਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣਾ ਬੁੱਝ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ ਸ੍ਰੀ ਰਾਗਮਾ

ਤੁਜਤੇ ਨਿਕਸੀ ਫੂਟ ਮਰਾ, ਨਾ ਜਾਣਾ ਮੇਉ ਨਾ ਜਾਣਾ ਜਾਲੀ, ਜਾ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾਓ। ਤੂੰ ਭਰਪੂਰ ਜਾਣਾ ਮੈਂ ਦੂਰ, ਜੋ ਕਿਛ ਕਰੀ ਸੋ ਤੇਰਾ ਹੈ ਦੂਰ, ਤੂੰ ਦੇਖੇ ਹੋ ਮੁਕਰ ਪਾਉ, ਤੇਰਾ ਕੰਮ ਨਾ ਤੇਰੇ ਨਾਹੀ, ਜੇਤਾ ਦੇਹ ਤੇਤਾ ਹੋ ਖਾਓ, ਬਿਆਦਰ ਨਾਹੀ ਕੈਦਰ ਜਾਓ, ਨਾਨਕੇ ਕਹਿ ਅਰਦਾਸ ਜੀਵ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਵਿਆਹ ਨੂੰ ਆਪੇ ਵੇਖੇ ਸੁਣਿਆ ਆਪੇ ਹੀ, ਕੁਦਰਤ ਕਰ ਜਹਾਨੋ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ, ਕਹਾ ਕਰੇ ਮਨ ਮਨ ਦੇਵਨ ਹਰਿ ਕੈ ਹੱਥ ਦਾਨ, ਭਾਵੈ ਦਿਨ ਦੇਈ ਸੋਏ, ਕਿਤੇ ਕੇ ਕਿਹਾ ਕਿਆ ਹੋਏ, ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨੇ ਕੱਚ ਰਹਾਓ, ਜਾ ਕੇ ਰੁੱਖ ਬਿਰਖ ਅਰਾਓ, ਜੇਹੀ ਤਾ ਤਿਹਾ ਤਿਨ ਨਾਓ, ਫੁੱਲ ਪਾਓ ਫਲ ਲਿਖਿਆ ਪਾਏ, ਆਪ ਵੀ ਜਪੇ ਹੀ ਖਾਏ, ਕੱਚੀ ਕੰਧ ਕੱਚਾ ਵਿੱਚ ਰਾਜ, ਮਾਤਾ ਲੂਣਾ ਫਿੱਕਾ ਸਾਧ, ਨਾਨਕ ਆਣੇ ਆਵੈ ਰਾਸ, ਬਿਨ ਨਾਵੈ ਨਾਹੀ ਸਭਾ। ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ, ਅਛਲ ਛਲਾਈ ਨਾ ਛਲੈ, ਨਾ ਘਾਓ ਕਟਾਰਾ ਕਰ ਸਕੈ, ਜੋ ਸਾਹਿਬ ਰਾਖੇ ਤੂੰ ਰਹ, ਇਨਹੇ ਇਸ ਲੋਭੀ ਕਾ ਜੀਉ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲ ਰਹਾਓ, ਪੋਥੀ ਪ੍ਰਾਣ ਕਮਾਈਏ, ਪਵੱਟੀ ਅਤ ਤਨ ਪਾਈਏ, ਸੱਚ ਬੂਜਨ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲਾਏ, ਕਰ ਚਾਨਣ ਸਾਹਿਬ ਤੋਂ ਮਿਲ ਰਹਾਓ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈਏ, ਤਾਂ ਦਰਗਾਹ ਬੈਸਨ ਪਾਈਏ, ਕਹੋ ਨਾਨਕ ਬਾਹਨ ਲੁਡਾਈਏ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਪਹਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਛਾਏ, ਮਨ ਚਿੰਦਿਆ ਵਰ ਪਵਨਾ, ਜੋ ਇੱਛਾ ਸੁਫਲ ਪਾਏ, ਨਾਉ ਤੇ ਨਾਉ ਮੰਗੇ ਨਾ ਮੈਂ ਸਹਿਜ ਸਮਾਏ, ਮਨ ਮੇਰੇ ਹਰ ਰਸ ਚਾਖ ਤੇ ਖਿਜਾਏ, ਜਿਨੀ ਗੁਰਮੁਖ ਚਾਖਿਆ ਸਹਿਜ ਰਹਿ ਸਮਾਇ ਰਹਾਉ, ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਹਿਆ, ਝੂਕਾ ਮਨ ਬਿਮਾਨ, ਹਿਰਦੇ ਕਮਲ ਪ੍ਰਗਸਿਆ, ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗਹਿ ਮਾਨ, ਸਤਿਗੁਰ ਸੇਵਨ ਆਪਣਾ ਤੇ

ਹੋ ਮੈਂ ਮਮਤਾ ਮਾਰ ਕੇ ਹਰ ਰਾਖਾ ਉਰ ਧਾਰ ਹਉ ਤਿਨਕੇ ਬਲਿਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਸੀਸ ਕੇ ਚੁੱਪ ਚੁੱਕੀ ਜਿਨ੍ਹਾਂ ਨਾਮ ਅਖੋਟਿਆ ਪਾਰ ਗੁਰ ਮਿਲਿਆ ਨਾਮ ਪਾਈਐ ਚੁੱਕੇ ਮੋਹ ਪਿਆ ਸਰ ਸੇਤੀ ਮਨ ਰਵ ਰਹੇ ਆਹ ਕਰਹੀ ਮਾਹਿ ਉਦਾਸ ਜਿਨ੍ਹਾਂ ਹਰ ਕਾ ਸਦ ਆਇਆ ਹੋ ਤਿਨ ਬਲਿਹਾਰ ਜਸ ਨਾਨਕ ਰਦਰੀ ਪਾਈਐ ਸਤਿਨਾਮ ਗੁਰਦਾਸ ਸ੍ਰੀ ਰਾਗ ਮਹਲਾ ਤੀਜਾ ਬਹੁ ਭੇਖ ਕਰ ਪਰਮਾਈ ਮਨ ਸਿੱਧੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਾਰ ਵਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹਿ ਮਾਹ ਉਦਾਸ ਸੱਚ ਸੰਜਮ ਕਰਨੀ ਸੁਕਰ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕਾ ਸ਼ਬਦ ਮਨ ਜੀਤਿਆ ਗਤ ਮੁਕਤ ਕਰਮ ਪਾਏ ਹਰ ਕਾ ਨਾਮ ਧਿਆਏ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿੰਨੀ ਪਹਿਰਿਆ ਗੁਰ ਚਰਨੀ ਚਿੱਤ ਲਾਏ ਤਿੰਨਾਂ ਪਿੱਛੇ ਰਿਸ ਸਿੱਧ ਫਿਰੈ ਉਹਨਾਂ ਤਿਲਨਾ ਤਮਾਏ ਜੋ ਪ੍ਰਭਾਵੈ ਸੋਥੀਆ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵਨ ਨਾਮ ਲੈ ਹਰ ਦੇਵ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜੈਸੀ ਕੀ ਸਰਕਾਰ ਤੈਸੀ ਕਾ ਸਭ ਕੋਈ ਗੁਰਮੁਖ ਕਰ ਕਮਾਵਨੀ ਸੱਚਗੜ ਪ੍ਰਗਟ ਹੋਏ ਅੰਤਰ ਜਿਸ ਕਹਿ ਸਚ ਵਸੈ ਸਚੈ ਸਚੀ ਸੋਏ ਸਤਿਗੁਰ ਸਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਾ ਹੈ ਜਿਸਨੂੰ ਆਪੇ ਲੈ ਮਿਲਾਏ ਦੂਜੇ ਪਾਹੇ ਕੋ ਨਾ ਮਿਲਾ ਫਿਰ ਫਿਰ ਆਵੇ ਜਾਏ ਸਭ ਇੱਕ ਵਰਤਦਾ ਏਕੋ ਰਹਾ ਸਮਾਏ ਆ ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ ਮਤ ਬਦ ਭਵੀ ਨਾ ਬੁਝਾਈ ਅੰਤਰ ਲੋ ਬਿਕਾਰ ਲੱਖ 84 ਪਰਮ ਦੇ ਪਰਮ ਪਰਮ ਹੋਏ ਕੁਆਰ ਪੂਰਬ ਲਿਖਿਆ ਕਮਾਵਨਾ ਕੋਈ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਜਿਸ ਕੋ ਪੂਰਬ ਲਿਖੇ ਜਿਨ ਕੋ ਪੂਰਬ ਲਿਖਿਆ ਸੀ ਤਿੰਨ ਗੁਰਮੁਖ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਜਿਨ ਸ੍ਰੀ ਸਭ ਸਦ ਅਧਰ ਨਿਰਭਉ ਸਦ ਦਿਆਲ ਹੈ ਸਭਨਾ ਕਰਦਾ ਸਰ ਨਾਨਕ ਗੁਰਮੁਖ ਬੁੱਝਿਆ ਹੈ ਪਾਈਐ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੇ ਸੁਣ ਕਹੇ ਮੰਨਿਆ ਤਿਨਾ ਨਿਜ ਕਰ ਵਾਸ ਗੁਰਮਤੀ ਸਾ ਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸਿ ਨਿਰਮਲੇ ਹਉ ਸਦ ਬਲ ਹਰ ਜਾਸ ਹਿਰਦਾ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਦਿਹਾਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹਿ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਾਰ ਪੂਰ ਗੁਰਮੁਖ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗਣ ਵੰਤਿਆਂ ਦੂਰ ਮਨਮੁਖ ਗੁਣ ਤੈ ਬਹਰੇ ਬਿਨ ਨਾਵੈ ਮਰਦਿ ਝੂਰ ਜਿਨ ਸ਼ਬਦ ਗੁਰੂ ਸੁਨ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅਣਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੁੰਭ ਕਾ ਬਿਨ ਸਜਾਇ ਦੁਖ ਰੋਏ ਜਿਨ ਅੰਦਰ ਨਾਮ ਪ੍ਰਗਸ ਹੈ ਉਹ ਸਦਾ ਸਦਾ ਸਿਰ ਹੋਏ ਇਹ ਜਨਮ ਪਦਾਰਥ ਪਾਏ ਕਾ ਹਰ ਨਾਮ ਨਾ ਚੇਤਾ ਲਿਵਲਾਏ ਪੱਗ ਖਿਸਿਆ ਰਹਿਣਾ ਨਹੀਂ ਆਗੈ ਠੋਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋਬਰੇ ਹਰ ਸੇਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨ ਮਖਬੂਜ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਥੇ ਪਈ ਤਿੰਨ ਥਾਏ ਹਰ ਗੁਣ ਗਾਵੈ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜਿਨ ਨਾਮ ਰਹੇ ਲਿਵਲਾਏ ਸ੍ਰੀ ਰਾਗ ਮਹਲਾ ਤੀਜਾ ਜਿਨੀ ਇੱਕ ਮਨ ਨਾਮ ਧਿਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤੇ ਸੱਚਾ ਦਰਬਾਰ ਅੰਮ੍ਰਿਤ ਪੀਵੈ ਸਦਾ ਸਦਾ ਸੱਚਾ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹੋਮੈ ਕੱਢੇ ਧੋਏ ਰਹਾਉ ਮਨਮੁਖ ਨਾਮ ਨਾ ਜਾਣਨੀ ਬਿਨ ਨਾਵੈ ਪਤ ਜਾਏ ਸ਼ਬਦ ਸਾਧਨ ਆਇਓ ਲਾਗੇ ਦੂਜੇ ਪਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹੇ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲਾ ਸਤਿਗੁਰ ਪਾਏ ਕੁਲ ਉਧਾਰੈ ਆਪਣਾ ਤਨ ਜਨੇਤੀ ਮਾਹੇ ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਚ ਸਮਾਏ ਨਾਨਕ ਆਏ ਸੇ ਪਰਵਾਨ ਹੈ
ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹਲਾ ਤੀਜਾ। ਹਰ ਭਗਤਾਂ ਹਰ ਤਨ ਰਸ ਹੈ, ਗੁਰ ਪੂਛ ਕਰੇ ਵਪਾਰ। ਹਰ ਨਾਮ ਸਲਾਹਣ ਸਦਾ ਸਦਾ, ਬਖਰ ਹਰ ਨਾਮ ਆਧਾਰ। ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ। ਗੁਰਮੁਖ ਨਾਮ ਤਿਹਾਈ ਰਹਾਉ, ਹਰ ਭਗਤ ਹਰ ਕਾ ਪਿਆਰ ਹੈ। ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵਈ। ਦੁਬਦਾ ਬੋਲ ਖੁਆਰ, ਸੁਜਨ ਰਲਾਇਆ ਨਰ ਲਾਇ। ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਕ ਰਾਖੀਐ ਜੋ ਹਰ ਰੱਖ ਤਹਾਰ। ਮਨ ਤਨ ਸੌਂਪਿਆ ਗਏ ਤਰੇ, ਅੰਤਰ ਵਿਵੇਕ ਵਿਚਾਰ, ਸੋ ਸੇਵਕ ਰਾਖੀਐ ਜੋ ਹਰ ਰੱਖ ਤਹਾਰ। ਮਨ ਤਨ ਸੌਂਪਿਆ ਗਏ ਤਰੇ, ਹੋ ਮੈਂ ਵਿੱਚੋਂ ਮਾਰ। ਤਨ ਗੁਰਮੁਖ ਸੋ ਪਰਵਾਨ ਹੈ, ਜੇ ਕਦੇ ਨਾ ਆਵਾ ਹਾਰ। ਕਰਮ ਮਿਲੈ ਤਾਂ ਪਾਈਐ, ਬਿਨ ਕਰਮ ਪਾਇਆ ਨਾ ਜਾਏ। ਲੱਖ ਚੁਰਾਸੀ ਤਰਸਦੇ, ਜਿਸ ਮੇਲੇ ਸੋ ਮਿਲੈ ਹਰ ਆਏ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਆਨੰਦਨ ਨਾਮ ਤਿਹਾਈਐ, ਸਹਿਜ ਸਹਿਜ ਨਾਮ ਸਮਾਏ। ਸਹਿਜ ਅੰਦਰ ਰਚਾ ਸਾਰ ਸੱਚ ਸਿਉਂ, ਰਸਨਾ ਹਰ ਗੁਣ ਗਾਏ। ਭਾਈ ਰੇ ਹੇ ਜਗ ਦੁਖੀਆ ਦੂਜੇ ਪਾਏ, ਗੁਰ ਸਰਨਾਈ ਸੁਖ ਲਾਹ। ਅਣਦਿਨ ਨਾਮ ਧਿਆਈ ਰਹਾਉ, ਸੱਚ ਮੈਲ ਨਾ ਲੱਗਾਈ। ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ। ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ। ਅਗਿਆਨ ਅੰਧੇਰਾ ਜਾਏ, ਮਨਮੁਖ ਮੈਲੇ ਮਲ ਭਰੇ। ਹਉਮੈ ਤਿਸ ਨਾਮ ਬੇਕਾਰ, ਬਿਨ ਸ਼ਬਦ ਮੈਲ ਨਾ ਉਤਰੈ। ਮਰ ਜੰਮੈ ਹੋਏ ਖੁਆਰ, ਧਾਤੁਰ ਬਾਜੀ ਪਲਚ ਰਹੇ। ਨਾ ਉਰਵਾਰ ਨਾ ਪਾਰ, ਗੁਰਮੁਖ ਜਪ ਤਪ ਸੰਜਮੀ। ਹਰ ਕੇ ਨਾਮ ਪਿਆਰ, ਗੁਰਮੁਖ ਸਦਾ ਧਿਆਈਐ। ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਐ। ਸਭਨਾ ਜੀਆਂ ਕਾ ਗਾ ਆਧਾਰ, ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਹਿ ਪਤ ਖੋਏ। ਹੋ ਮੈਂ ਗੁਰਮੁਖ ਖੋਈਐ, ਨਾਮ ਰਤੇ ਰੰਗ ਹੋਏ। ਮੇਰੇ ਮਨ ਐਨਤ ਪੂਰ ਰਹੇ ਨੇ, ਇਤਿਹਾਸਾ ਸਤਿਗੁਰ ਸਿਮ ਪਰ ਜਲਾ ਕਰ ਹੀ ਮਾਹੇ ਉਦਾਸਾ ਹਾਂ, ਕਰ ਹੀ ਮਾਹੇ ਉਦਾਸਾ। ਮੇਰੇ ਮਨ ਐਨਸ ਪੂਰ ਰਹੇ ਨੇ, ਇਤਿਹਾਸਾ ਸਤਿਗੁਰ ਸਿਮ ਪਰ ਜਲਾ ਕਰ ਹੀ ਮਾਹੇ ਉਦਾਸਾ ਰਹੋ। ਗੁਰਮੁਖ ਕਰਮ ਕਮਾਵੇ ਬਿਕਸੇ ਹਰ ਬੈਰਗ ਆਨੰਦ। ਐਨਸ ਭਗਤ ਕਰੇ ਦਿਨ ਰਾਤੀ ਹੁਮ ਮਾਰ ਨਿਚਿੰਦ। ਵੱਡਾ ਪਾਗ ਸਤ ਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਸੋ ਸਾਧੂ ਬਹਿਰਾਗੀ ਸੋਈ, ਹਿਰਦੈ ਨਾਮ ਵਸਾਏ। ਅੰਤਰ ਲਾਗਨ ਤਾਮ ਸਮੂਲੇ, ਵਿੱਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰ ਤੇ ਖਾਲਿਆ, ਹਰਸ ਪੀਆ ਅਗਾਏ। ਜਿਨ ਕਿਨੇ ਪਾਇਆ ਸਤਿ ਸੰਗਤੀ, ਪੂਰਾ ਭਾਗ ਬੈਰਾਗ। ਮਨਮੁਖ ਫਿਰਨ ਜਾਣਾ ਸਤਿਗੁਰ, ਹਉਮੈ ਅੰਦਰ ਲਾਗ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਭੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ, ਕਰਹੀ ਸੌਦਾ ਪਾਈਐ। ਸਭ ਅਥ ਹੋਏ ਅੰਤਰ ਸਭ ਅਥ ਹੋਏ, ਖਿਨ ਖਿਨ ਨਾਮ ਸੰਭਾਲੀਏ। ਗੁਰਮੁਖ ਪਾਵੈ ਕੋਈਰਾ, ਨਾਮ ਨਦਾਨੇ ਖੁੱਟ ਵੱਡ ਭਾਗ ਪ੍ਰਾਪਤ ਹੋਏ। ਮੇਰੇ ਮਾਣ ਤਾਜ, ਹਉਮੈ ਨਿੰਦਾ ਅਹੰਕਾਰ। ਹਰ ਜੀਓ ਸਦਾ ਧਿਆਏ, ਤੂੰ ਗੁਰਮੁਖ ਏਕੰਕਾਰ। ਹਾਉ ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ। ਹਲਤ ਪਲ ਸੁਖ ਪਾਇੰਦੇ, ਜਾਪ ਜਾਪ ਹਿਰਦੈ ਮੁਰਾਰ। ਕਰ ਹੀ ਵਿੱਚ ਮਹਿਲ ਪਾਇਆ, ਹਾ ਗੁਰ ਸ਼ਬਦੀ ਵਿਚਾਰ। ਸਤਿਗੁਰ ਤੇਜੋ ਮੂੰਹ ਫੇਰੇ, ਮੱਥੇ ਤਿੰਨ ਕਾਲੇ। ਅਣਦਿਨ ਦੁੱਖ ਕਮਾਮਦੇ, ਜੁੱਤ ਜੋਹੇ ਜਮ ਜਾਲੇ। ਸੁਪਣੇ ਸੁਖ ਨਾ ਦੇਖਣੀ, ਬਹੁ ਚਿੰਤਾ ਪਰ ਜਾਲੇ। ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ। ਕਹਿਣਾ ਕਿਛੁ ਨ ਜਾਵੀ, ਜਿਸ ਭਵਤ ਦੇ। ਨਾਨਕ ਗੁਰਮੁਖ ਪਾਈਐ, ਆਪੇ ਜਾਣਾ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ, ਸੱਚ ਵਡਿਆਈ ਦੇ। ਗੁਰ ਪ੍ਰਸਾਦੀ ਮਨ ਵਸਾ, ਹਉ ਮੈਂ ਦੂਰ ਕਰੇ। ਇਹ ਮਨ ਧਾਵਤ ਤਾਂ ਰਹੇ, ਜਾ ਆਪੇ ਨਦਰ ਕਰੇ। ਪਾਹੀ ਜੇ ਗੁਰਮੁਖ ਹਰ ਨਾਮ ਤਿਹਾਏ, ਨਾਮ ਨਿਧਾਨ ਸਦ ਮਨ ਵਸ। ਮਹਿਲੀ ਪਾਵੈ ਥਾਉ ਰਹਾਉ, ਮਨਮੁਖ ਮਨ ਤਨੰਦ ਹੈ। ਤਿਸ ਨਾ ਠੌਰ ਨਾ ਠਾਉ, ਬਹੁ ਜਵਨੀ ਭਾਉਂਦਾ ਫਿਰੈ। ਜੋ ਸੁਨੇ ਕਰ ਕਾਉ, ਗੁਰਮਤੀ ਘਟ ਜਾਣਨਾ। ਸ਼ਬਦ ਮਿਲੈ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ। ਮਾਇਆ ਮੋਹ ਗੁਬਾਰ, ਲੋਭੀ ਅਣਕੋ ਸੇਮ ਦੇ। ਪੜ ਵੇਦਾਂ ਕਰੇ ਪੁਕਾਰ, ਵਿਖਿਆ ਅੰਦਰ ਪਚਮੋਏ।
ਨਾਹੁਰ ਹਾਰ ਨਾ ਪਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬਦ ਹੀ ਜਾਮ ਕਾਲ ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਏ ਪੋਤਾ ਜਿਨ ਕੈ ਪੁੰਨ ਹੈ ਤਿੰਨ ਸਤਸੰਗਤ ਮਿਲਾਏ ਪਾਈ ਰੇ ਗੁਰਮੁਖ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚਾ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ ਤਿੰਨ ਵਿਟੋ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾਂ ਤਿੰਨ ਕੈ ਪਾਏ ਲਾਹਾ ਹਰ ਹਰ ਨਾਮ ਮਿਲੈ ਸਿਜ ਨਾਮ ਸਮਾਏ ਬੇਨ ਗੁਰ ਮਹਿਲ ਨਾ ਪਾਈਐ ਬੇਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਜਿੱਦੂ ਪਾਈਐ ਸੱਚ ਸੋਏ ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣੇ ਤਿਹੋ ਜਿਹਾ ਸੁਖ ਹੋਏ ਇਸ ਐਸਾ ਮੂਲੇ ਨਾਹੀ ਪਾਉ ਲਾਏ ਜਨ ਕੂਏ ਨਾਨਕ ਇੱਕ ਜੁੱਤ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਅੰਮ੍ਰਿਤ ਛੁੱਟ ਵਿਖਿਆ ਲੋ ਬਾਣੀ ਸੇਵਾ ਕਰੇ ਵਡਾਣੀ ਆਪਣਾ ਧਰਮ ਗਵਾਵੇ ਬੁੱਝੇ ਨਾਹੀ ਅਣ ਦਿਨ ਦੁੱਖ ਵਿਹਾਣੀ ਮਨ ਮਖੰਦ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰਸਰ ਨਾਈ ਗੁਰ ਕਾ ਸ਼ਬਦ ਅੰਤਰ ਵਸਾ ਤਾਂ ਹਰ ਵਿਸਰ ਨਾ ਜਾਈ ਰਹਾਉ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਾਤ ਗਵਾਈ ਸਤਿਗੁਰ ਸਿਵ ਸਫ ਪਾਇਆ ਜੋਤੀ ਜੁੱਤ ਮਿਲਾਈ ਸਤਿਗੁਰ ਕੀ ਸੇਵਾ ਅਸ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਸਾ ਸਾ ਪਾ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪੀਤੋਂ ਸੁਖ ਪਾਏ ਜੋ ਸਤਿਗੁਰ ਕੀ ਸਰਨ ਅਗਤੀ ਹਾਂ ਤਿਨ ਕਹਿ ਬਲ ਜਾਓ ਦਰ ਸੱਚ ਸੱਚੀ ਹੀ ਵਡਿਆਈ ਮਿਲ ਪੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨ ਅਗਤੀ ਹਉ ਤਿਨ ਕੈ ਬਲ ਜਾਓ ਦਾਰ ਸੱਚਾ ਸੱਚੀ ਹੈ ਵਡਿਆਈ ਸੇ ਜਿਸ ਸਮਾਉ ਨਾਨਕ ਨਾਮ ਨਾ ਬੀਸਰਾ ਹੈ ਨਾਨਕ ਨਾਮ ਨਾ ਬੀਸਰੈ ਜਦ ਪਦ ਨਦਰੀ ਮੇਲ ਮਿਲਾਓ ਸ੍ਰੀ ਰਾਗ ਮਹਲਾ ਤੀਜਾ ਮਨਮੁਖ ਕਰਮ ਕਮਾਵਣੇ ਜੁਦ ਹਗਣ ਤਨ ਸਿੰਗਾਰ ਸੇਜੈ ਕੰਤ ਨਾ ਆਵਈ ਨਿਤ ਨਿਤ ਹੋਈ ਖੁਆਰ ਫਿਰ ਕਾ ਮਹਿਲ ਨਾ ਪਾਵਈ ਨਾ ਦੀਸੈ ਕਰਬਾਰ ਭਾਈ ਰੇ ਇੱਕ ਮਨ ਨਾਮ ਤੇ ਆਏ ਸੰਤਾਂ ਸੰਗਤ ਪਾਈਐ ਮਿਲ ਰਹਾ ਹੈ ਫਿਰ ਕਾ ਮਹਿਲ ਨਾ ਪਾਵਹੀ ਨਾ ਦੀਸੈ ਕਰਬਾਰ ਭਾਈ ਰੇ ਇੱਕ ਮਨ ਨਾਮ ਤੇ ਆਏ ਸੰਤਾਂ ਸੰਗਤ ਪਾਈਐ ਜਪ ਹਰ ਨਾਮ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਗਨੀ ਜਿਨ ਰਾਖਿਆ ਉਰ ਤਾਰ ਮਿੱਠਾ ਬੋਲਣ ਨਿਵ ਚੱਲਾ ਸਿਜ ਰਵਾ ਪਤਾਰ ਸੋਭਾਵੰਤੀ ਸੁਹਗਨੀ ਜਿਨ ਗੁਰ ਕਾ ਹਿਤ ਅਪਾਰ ਪੂਰਾ ਭਗ ਸਤਿਗੁਰ ਮਿਲੈ ਜਾਂ ਪੱਗ ਕਾਉਦੋ ਹੋਏ ਅੰਤੋਂ ਦੁੱਖ ਭਰਮ ਕੱਟੀਐ ਇੱਕ ਸੁੱਖ ਪ੍ਰਾਪਤ ਹੋਏ ਗੁਰ ਕਾ ਭਾਣਾ ਜੋ ਚੱਲੈ ਦੁੱਖ ਨਾ ਪਾਵੈ ਕੋਏ ਹਰ ਕੈ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਸਿਜੇ ਪਾਵੈ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹਮੇ ਵਿੱਚੋ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਜਾ ਫਿਰ ਜਾਣਾ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਉਂਦੀਆਂ

ਕਮਾ ਆਪਣੇ ਦਰਗਾਹ ਮਿਲੇ ਸਜਾਏ, ਮਾਣ ਰੇ ਦੂਜਾ ਪਾਉ ਚੁਕਾਏ, ਤਰ ਤੇਰੇ ਬਸ ਹਰ ਗੁਰ ਵਸੈ ਗੁਰ ਸੇਵਾ ਸੁਖ ਪਾਏ ਰਾਹੁ। ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤੇਰੇ ਪਿਆਰ, ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ। ਹਾਂ ਮਨ ਨਿਰਮਲ ਨਾਮ ਤੇ ਆਈਐ ਤਾਂ ਪਾਏ ਮੁਖ ਦੁਆਰ, ਹੋਮੈ ਇਹ ਵਿੱਚ ਜਗ ਬਿਨਸਦਾ ਮਹਾਰ ਤਿਮ ਅਵ ਜਾਏ। ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ, ਗੁਰ ਸੇਵਾ ਹਾ ਨਾਉ ਪਾਈਐ ਸਚ ਰਹੇ ਸਮਾਏ। ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਏ, ਆਣ ਦਿਨ ਭਗਤ ਕਰੇ ਸਦਾ ਸੱਚੇ ਕਿਲੇ ਬਲਾਏ। ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹਲਾ ਤੀਜਾ, ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠਿਆ ਅਹੰਕਾਰ। ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਦੂਰ, ਜਨਮ ਮਰਨ ਦੁੱਖ ਪਰ ਹਰੇ, ਸ਼ਬਦ ਰਹਿਆ ਪਰ ਪੂਰ ਰਹਾਉ। ਸੱਚ ਸਲਾਨ ਸੇ ਸੱਚੇ ਸੱਚ ਨਾਮ ਧਰ, ਸੱਚੀ ਪਕਾਰ ਕਮ ਅਵਨੀ ਸੱਚ ਨਾਲ ਪਿਆਰ। ਸੱਚਾ ਸਾਹ ਵਰਤਦਾ ਕੋਈ ਨਾ ਮੇਟ ਨਾ ਹਾਰ, ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁਠੇ ਕੂੜਿਆਰ, ਹੋਮੈ ਕਰਤਾ ਜਗ ਮੂਆ ਗੁਰ ਬਿਨ ਕੋਰੰਧਾਰ, ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾ ਤਾਰ, ਸਤਿਗੁਰ ਸੇਵੇ ਤਾਂ ਉਭਰੈ ਸੱਚ ਰੱਖੈ ਉਰ ਥਾਰ, ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ। ਤੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ, ਸੱਚ ਰਤੇ ਮਖੁਜਲੇ ਤੇ ਸੱਚ ਦਰਬਾਰ, ਸਤਿਗੁਰ ਪੁਰਖ ਨ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸਨਾਨ ਦਾਨ ਜੇ ਤਾਹ ਕਰੇ ਦੂਜਹ ਭਾਏ ਖੁਆਰ, ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ, ਨਾਨਕ ਨਾਮ ਸਮਲ ਤੂੰ ਗੁਰ ਕਹੇ ਤੇ ਅਪਾਰ। ਸ੍ਰੀ ਰਾਗ ਮਹਲਾ ਤੀਜਾ, ਕੇਸੋ ਸੇਵੀ ਕਾ ਜਾਪ ਕਰੀ ਸਤਿਗੁਰ ਪੁੱਛੋ ਜਾਏ, ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ, ਨਾਮ ਹੀ ਤੇ ਸੁਖ ਪਾਈਐ ਸੱਚਾ ਸ਼ਬਦ ਸੁਹਾਏ। ਮਨ ਮੇਰੇ ਅਨੰਦ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤਰਾ ਬਣ ਕੇ ਇੱਛਾ ਪੂਰੀ।

ਆਹਮ ਪਰਮ ਗਿਆ ਸਰੀਰੋਂ ਦੂਰ, ਦੂਰ ਨਿਰਮਲ ਸਾਹਿਬ ਪਾਇਆ ਸਚ ਗੁਰ ਗਹੀਰ। ਜੇ ਜੋ ਜਾਗੇ ਸੇ ਉਭਰੇ, ਸੂਤੇ ਗਏ ਬੁਹਾਏ, ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਬਿਹਾਏ, ਸੁਨਿਹੇ ਕਰ ਕਾ ਪਹੁਣਾ, ਜੋ ਆਇਆ ਤੋ ਜਾਏ, ਮਨਮੁਖ ਜਨਮ ਬਿਰਥਾ ਗਿਆ, ਕਿਆ ਹੋ ਦੇਸ ਜਾਏ, ਸਭ ਕਿਛ ਆਪੇ ਆਪ ਹੈ, ਹਉਮੈ ਵੇਚ ਕਹਿਣ ਨਾ ਜਾਏ, ਗੁਰ ਕਾ ਸ਼ਬਦ ਪਛਾਣੀਐ, ਦੁਖ ਹਉਮੈ ਵਿੱਚੋ ਜਾਏ, ਸਤਿਗੁਰ ਸੇਵਨ ਆਪਣਾ, ਹਉ ਤਿਨਕੇ ਲਾਗੂ ਪਾਏ, ਨਾਨਕ ਦਰ ਸੱਚੇ ਸਚਿਆਰ ਹੈ, ਹਉ ਤਿਨ ਬਲਿਹਾਰ ਜਾਉ, ਸ੍ਰੀ ਰਾਗ ਮਹੱਲਾ ਤੀਜਾ, ਜੇ ਵੇਲਾ ਵਖਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ, ਅਣਦਰ ਨਾਮੇ ਰਤਿਆ, ਸੱਚੇ ਸੱਚੀ ਸੋਏ, ਇੱਕ ਤਿਲ ਪਿਆਰਾ ਵੀਸਰੈ, ਭਗਤ ਕਨੇਹੀ ਹੋਏ, ਮਨ ਤਨ ਸੀਤਲ ਸਾਚੋ ਸਾਥ ਨ ਬਿਰਥਾ ਕੋਏ, ਮਾਨ ਮੇਰੇ ਮਨ ਹਰਕ ਨਾਮ ਧਿਆਏ, ਸੱਚੀ ਪੰਗ ਤਾਂ ਭਗਤ ਤਾਂ ਥੀਏ, ਜਹਰ ਵਸੈ ਮਨ ਆਏ, ਰਾਹਵ ਸਹਿਜੇ ਖੇਤੀ ਰਾਹੀਐ, ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨਵਾ ਰਜਸ ਸੁਭਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੇ ਤਿਖ ਜਾਏ, ਇਹ ਮਨ ਸਾਚਾ ਸਚ ਰਤਾ, ਸਚ ਰਹਿਸ ਸਮਾਏ, ਆਖਣ ਵੇਖਣ ਬੋਲਣਾ, ਸ਼ਬਦੇ ਰਹਿਸ ਸਮਾਏ, ਬਾਣੀ ਵਜੈ ਚੋ ਜੁਗੀ, ਸਚੋ ਸਚ ਸੁਨਾਏ, ਹਉਮੈ ਮੇਰਾ ਰਹਿ ਗਿਆ, ਸਚੇ ਲਿਆ ਮਿਲਾਏ, ਤਿਨਕੋ ਮਹਿਰ ਦੂਰ ਹੈ, ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਧਿਆਈਐ, ਬਿਨ ਕਰਮਾ ਪਾਇਆ ਨਾ ਜਾਏ, ਪੂਰਾ ਭਾਗ ਸਤਸੰਗਤ ਲਾਹ, ਸਤਿਗੁਰ ਭੇਟੇ ਜਿਸ ਆਏ, ਅਣਦ ਨਾਮੇ ਰਤਿਆ, ਦੁੱਖ ਭਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ, ਨਮ ਨਮ ਸਮਾਜ, ਸ੍ਰੀ ਰਾਗ ਮਹੱਲਾ ਤੀਜਾ, ਆਪਣਾ ਭਗਤ ਨ ਪਾਇਨ, ਜਿਨ ਗੁਰ ਕਾ ਸ਼ਬਦ ਵਿਚਾਰ, ਸਤਸੰਗਤੀ ਸਦਾ ਮਿਲ ਰਿਹਾ, ਸੱਚੇ ਕੇ ਗੁਣ ਸਾਰ, ਦੁਬਦਾ ਮਿਲ ਚੁਕਾਇਨ, ਹਰ ਰਾਖੇ ਆਉਰ ਤਹਾਰ, ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਕੇ ਗੁਣ ਸਾਰ, ਦੁਬਦਾ ਮਿਲ ਚੁਕਾ ਨ ਰਾਖੇ ਔਰ ਤਾਰ, ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ, ਮਨ ਮੇਰੇ ਹਉਮੈ ਮਹਿਲ ਪਰ ਨਾਲ, ਹਰ ਨਿਰਮਲ ਸਦਾ ਸੋਹਣਾ, ਸ਼ਬਦ ਸਵਾਰਨ ਹਰ।

ਬਿਨ ਸਤਿਗੁਰ ਪੂਜਨਾ ਪਾਏ, ਜਿਨ ਕੋ ਪੂਰਬ ਲਿਖੇ ਆ ਸਤਿਗੁਰ ਭੇਟਿਆ ਤਿਨ ਆਏ, ਬਿਨ ਨਾਵੈ ਸਭ ਡੁੰਮਣੀ ਦੂਜਾ ਪੈ ਖੋ ਆਏ, ਤਿਸ ਬਿਨ ਕੜੇ ਨ ਜੀਵਦੀ ਦੁਖੀ ਰਨ ਵਿਹਾਏ, ਜਿਵੇ ਪਰਮ ਪੁਲਾ ਨਾ ਅੰਦਲਾ ਫਿਰ ਫਿਰ ਆਵੈ ਜਹਾਹੇ, ਨਾਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ, ਸਭ ਕਿਛ ਆਪ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ, ਪਾਪ ਪਾਪ ਕਮ ਕਮਾਮ ਦੇ ਪਾਪੇ ਭਜੈ ਪਚਾਏ, ਸੋ ਪ੍ਰਭ ਨਜ਼ਰ ਨਾ ਆਵਈ ਗੁਰਮੁਖ ਮਨਮੁਖ ਬੂਝ ਨਾ ਪਾਏ, ਜਿਸ ਵਿਖਾਲੇ ਸੋਈ ਵੇਖਾ ਸੋਈ ਵੇਖ ਆਪੇ ਪਰਮ ਭੁਲਾਏ, ਗੁਰਪ੍ਰਸਾਦੀ ਮਨ ਵਸ ਨਾਮੇ ਰਹਿ ਸੁਖਾਏ, ਗੁਰਪ੍ਰਸਾਦੀ ਮਨ ਵਸ ਨਾਮੇ ਰਹਿ ਸਮਾਏ ਸਾਲਾ।

ਸ਼ਬਦ ਸਲਾਹੀ ਮਨ ਵਸਾ ਸਹਿਜ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ ਜਾ ਪਵਤ ਦੇ ਹਉਮੈ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੇ ਵੇਖੀ ਕਰ ਕਮਵਨੀ ਵੇਖੀ ਮਾਹੇ ਸਮਾਹੇ ਬਿਹਨ ਗੋ ਸ਼ਬਦ ਸਲਾਹੀ ਮਨ ਵਸੈ ਨਫਤ ਮਿਲਾਵਾ ਹੋਏ ਹਰਿ ਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ। ਸਬਦ ਸਾਹਿਬ ਸ਼ਬਦ ਸਲਾਹੀ ਮਨ ਵਸੈ ਸਹਿਜੀ ਪਤ ਹੋਏ ਰਾਹਾ ਹਰਿ ਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ। ਸ਼ਬਦ ਸਲਾਹੀ ਮਨ ਵਸੈ ਸਹਿਜੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜਾ ਭਵਤ ਦੇ ਹਉਮੈ ਸਭਾ ਗਣਤ ਗਣਤ ਨੂੰ ਸੁਖ ਨਾਹੇ ਵੇਖੀ ਘਰ ਕਮਾਵਨੀ ਵੇਖੀ ਮਾਹਿ ਸਮਾਹੇ ਬਿਨ ਨਾਵੈ ਠੌਰ ਨ ਪਾਇਨੀ ਜਾਮਪੁਰ ਦੂਸਹਾਹੇ ਜੀਉ ਪਿੰਡ ਸਭ ਤਿਸਦਾ ਤਿਸਦਾ ਆਧਾਰ ਗੁਰਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਅਧਾਰ ਗੁਰ ਸ਼ਬਦੀ ਸੱਚ ਪਾਈਐ ਗੁਰ ਸ਼ਬਦੀ ਸੱਚ ਪਾਈਐ ਵਿਛੁਹ ਆਪਣ ਭਾਰ ਸਾਚੇ ਸਦਾ ਸਾਚੇ ਗੁਣ ਗਾਵੈ ਸੱਚ ਨਾਇ ਪਿਆਰ ਗੁਰੂ ਸ਼ਬ ਕਿਰਪਾ ਕਰਕੇ ਆਪਣੀ ਦਿਤੋਂ ਭੰਡਾਰ ਆਪਣੀ ਦਿਤੋਂ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਏ ਹਰ ਸੁਰ ਸਮਾਏ ਰਹਾਉ ਪੱਚੀ ਭਗਤੀ ਮਨ ਲਾਲਥੀ ਅਰਥ ਸਿਰ ਸੁਭਾਏ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨ ਜਾਏ ਜੇਵਾ ਰਤੀ ਸੱਚ ਸਭ ਸੱਚ ਇਹ ਮਹਾਂਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਰੰਗ ਪਾਈਐ ਕਹਿਣਾ ਕਿਛੁ ਨ ਜਾਏ ਸੱਚੀ ਭਗਾ ਜੇ ਭਰਤੀ ਸਭ ਸੱਚ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖੀ ਰੰਗ ਪਾਈ ਜਿਸਨੂੰ ਕਿਰਪਾ ਕਰ ਜਾਏ ਸੰਸਾਰ ਸੰਸਾਰ ਹੈ ਸੁਤਰਨ ਵਿਹਾਏ ਸੁਨ ਵੇਖ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਉਡਾਈ ਦਿੱਤੀ ਹਨ ਦੂਜੇ ਛੱਡਣ ਲਾਏ ਸਭਨਾ ਕਦਾ ਤਾਂ ਇੱਕ ਭੁੱਲੇ ਲੈ ਸਮਝਾਏ ਕਾਪੇ ਆਪ ਖੁਆਏ ਦੂਜਾ ਛੱਡਣ ਲਾ ਗੁਰਮਤੀ ਹਰ ਪਾਈ ਜੋਤੀ ਜੁੱਤ ਮਿਲਾਏ ਆਣ ਦਿਨ ਨਾਮੇ ਰਤੇ ਨਾਮਕ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤਸਾਂ ਤਜ ਵਿਕਾਰ ਗੁਰ ਸ਼ਬਦੀ ਮਨ ਰੰਗ

ਨਾ ਉਤਰੈ। ਹੇ ਜੋ ਸਚ ਰਤੇ ਲਿਵ ਲਾਏ, ਚਾਰੇ ਕੁੰਡਾਂ ਪਰ ਥੱਕੇ ਮਨ ਮੁਹ ਬੁਝ ਨਾ ਪਾਏ, ਜਿਸ ਸਤਿਗੁਰ ਮਿਲੇ ਸੋ ਮਿਲਾ ਹੈ ਸਚਾ ਸਸਮਾਏ। ਸੱਚ ਆਪੇ ਰੰਗਣ ਰੰਗਣ ਰੰਗਣ ਸ਼ਬਦ ਲੈਣ ਮਿਲਾਏ, ਸੱਚ ਰੰਗਣ ਉਤਰੈ, ਸੱਚਾ ਰੰਗਣ ਉਤਰੈ ਸਚਿਰ ਸਮਾਏ। ਜਿਸਨੂੰ ਸਤਿਗੁਰ ਮਿਲੇ ਸੋ ਮਿਲ ਰਹਾ, ਮਿੱਤਰ ਕਨੇਰੇ ਕਰ ਥੱਕੇ ਮੇਰਾ ਦੁੱਖ ਕਾਟੇ ਕੋਏ, ਮਿਲ ਪੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਸੱਚ ਕੱਟਣਾ ਸੱਚ ਰਸ ਹੈ, ਸੱਚ ਹੇ ਸੱਚੀ ਸੋਏ, ਸੱਚ ਮਿਲੇ ਸਨਾ ਵਿਛੜੇ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਆਪੇ ਕਾਰਨ ਕਰਤਾ ਕਰੇ।

சின காலகாரந்தாரே சுயசார் கரே குருக்க சப்தமான ஜித்தியாஹா சுய சார கரே குருக்க சுத பிரசானிய ஆப்பே நதர் கரேஹே சேஜன் சப்தே சோஹனைத் சச்ச தரபார் குருமுக சச்ச சப்தரத்தை அப்மேலே கர்த்தார் குருமத்தி சசல்லானா ஜஸ்தாந்தனா பாரபார் காட் கட் ஆப்பே ஹுக்கும் ச ஹுக்மே கரே விச்சார் குரு சப்தி ச லாஹியை ਹਮੈ ਵਿੱਚੋਂ ਖੋਏ ਸਾ ਤਨ ਨਾਵ ਬਾਹਰੀ ਅਵਗੁਣ ਮੰਤੀ ਰੋਏ ਸਚ ਸਲਾਹ ਸਚ ਲਗਾ ਸਚਨਾ ਤ੍ਰਿਵਿਤ ਹੋਏ ਗੁਣ ਵਿਚਾਰੀ ਗੁਣ ਸਗੁਰਾ ਅਵਗੁਣ ਕੱਢਾ ਧੋਇਆ ਫਿਰ ਮਿਲ ਵੈਂਦਾ ਪ੍ਰਵੇਸ਼ ਛੋੜਾ ਨਾ ਹੋਏ ਨਾਨਕ ਗੁਰਸਾ ਲਾਹੀ ਆਪਣਾ ਜਿੱਦੂ ਭਾਈ ਪ੍ਰਭ ਸੋਏ ਸ੍ਰੀ ਰਾਗ ਮਹਲਾ ਤੀਜਾ ਸੁਮਸਨ ਕੰਮ ਗਹਿਲੀਏ ਕਿ ਚੱਲੇ ਬਾਂਹ ਲੁਡਾਏ ਆਪਣਾ ਪਿਰ ਨਾ ਪਛਾਣੇ ਕਿਮ ਦੇਸੀ ਜਾਏ ਜਿਨੀ ਸਕੀ ਗੰਦ ਪਛਾਣਾ ਤਨ ਕਹਿਲਾ ਗੋਪਾਏ ਤਨ ਹਿਜੇ ਸਿੱਖੇ ਥੀ ਰਹਾਂ ਸਤਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜ ਯਾਰ ਪਰ ਪਵ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਉ ਮਨਮੁਖ ਅੰਤ ਨਾ ਪਛਾਣੇ ਤਿੰਨ ਕੁਰਿਨ ਬਿਹਾਏ ਗਰ ਬੱਟੀਆ ਤਸਨਾ ਜਲਾ ਦੁੱਖ ਪਵਹ ਦੂਜੇ ਪਾਏ ਸ਼ਬਦ ਰਤੀਆਂ ਸੋਹਗਣੀ ਤਿੰਨ ਵਿੱਚ ਹਉਮੈ ਜਾਏ ਸਦਾ ਫਿਰ ਰਵੇ ਆਪਣਾ ਤਿੰਨਾ ਸੁਖੇ ਸੁਖ ਬਿਹਾਏ ਗੁਰਮੁਖ ਅਨਗਿਆਨ ਵਿਹੂਣੀ ਪਿਰਮਤੀਆ ਪਿਰਮ ਨਾ ਪਾਇਆ ਜਾਏ ਪੂਰੇ ਪਾਗ ਸਤਿਗੁਰ ਮਿਲਾ ਪਿਰ ਪਾਇਆ ਸਚ ਸਮਾਏ ਸੇ ਸਹੀਆ ਸੁਹਗਰੀ ਜਿਨ ਕੋ ਨਦਰ ਕਰੇ ਕਸਮ ਪਛਾਣੇ ਆਪਣਾ ਤਨ ਮਨ ਅੱਗ ਦੇ ਘਰ ਵਰ ਪਾਏ ਨਾ ਆਪਣਾ ਹਉਮੈ ਦੂਰ ਕਰੇ ਇਹ ਨਾਨਕ ਸੋਭਾ ਬੰਤੀਆ ਸੋਹਗ ਅੰਦਰ ਨਾਮ ਅੰਦਰ

ਕਿਸ ਨੇੜਾ ਕਿਹ ਦੂਰ, ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ, ਮੁੰਦੇ ਤੂੰ ਚੱਲ ਗੁਰ ਕੈ ਪਾਏ, ਆਣਦਨ ਰਾਵੇ ਫਿਰ ਆਪਣਾ, ਸੇ ਜੇ ਸੱਚ ਸਮਾਏ ਰਾਹਾਉ, ਸ਼ਬਦ ਰਤੀ ਆਸੋ ਹਗ ਨੀਹੀ, ਸਚਾ ਸ਼ਬਦ ਸਿੰਗਾਰ।

ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ, ਨਾਨਕ ਨਾਮ ਸੰਭਾਲ ਤੂੰ ਆ ਬੁਲਾਏ ਸੋਏ। ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਫਿਰ ਦੀਵਾਨ ਹੋਏ, ਸ਼ਬਦ ਨ ਚਿੰਨੇ ਕਤਨੀ ਬਦਨੀ ਕਰੇ ਵਿਖੇ ਮਹਿ ਸਮਾਨ ਡੇ ਸੁਖ ਜਪੇ ਆਪੇ ਦੂਜਾ ਬਨਾ ਕੂਏ। ਜਿਹਨੇ ਜੋ ਬੁਲਾਏ ਤੋਂ ਬੋਲੀਏ ਜੋ ਆ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜੇ ਸੇਵੈ ਸੁਖ ਹੋਏ। ਸ੍ਰੀ ਰਗ ਮਹੱਲਾ ਤੀਜਾ, ਜਗ ਹੁਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਹਾਏ ਬਹੁ ਵਿਧ ਕਰਮ ਕਮਾਮ ਦੇ, ਦੂਣੀ ਮਲ ਲਾਗੀ ਆਏ, ਮਲ ਹੋਮੈ ਧੋਤੀ ਕਿਵੇਂ ਉਤਰੈ, ਜਿਸ ਤੀਰਥ ਨਹਾਏ ਪੜਿਆ ਮਹਿਲ ਨਾ ਉਤਰੈ। ਪੁੱਛੋ ਗਿਆਨੀਆਂ ਜਾਏ ਮਨ ਮੇਰੇ, ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ, ਗੁਰ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਥੱਕੀ ਤੋਏ ਰਹਾਉ, ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪੈ ਜਾਏ, ਮਨ ਮੋਹ ਮੈਲੇ ਮੈਲੇ ਮੋਹ ਜਾਸਨ ਪਤ ਗੁਆਏ, ਗੁਰਪ੍ਰਸਾਦ ਸਦੀ ਮਨ ਵਸੈ ਮਲ ਹੋਮੈ ਜਾਏ ਸਮਾਏ, ਜੋ ਅੰਧੇਰੇ ਦੀਪਕ ਬਾਲੀਏ ਤੋ ਗੁਰ ਗਿਆਨ ਅਗਿਆਨਤ ਜਾਏ, ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ, ਕਰਨਾ ਵਾਲਾ ਵਿਸਰਿਆ ਦੂਜਾ ਭਾਈ ਪਿਆਰ, ਮਾਇਆ ਜੀਵੜ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸੱਚ ਨਾਮ ਰੁਤਾਰ, ਜਿਸ ਨੂੰ ਮੇਲੇ ਸੋ ਮਿਲੈ ਹਉ ਤਿਸ ਬਲ ਹਰ ਜਾਓ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ, ਮਨ ਰੱਤੇ ਜਿਹਵਾ ਰੱਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਬੀਸਰੈ, ਨਾਨਕ ਨਾਮ ਨਾ ਬੀਸਰੈ ਸੱਚੇ ਵਾਹਿ ਸਮਾਓ। ਸ੍ਰੀ ਰਾਗ ਮਹੱਲਾ ਤੀਤੀ ਚੌਥਾ ਕਰ ਪਹਿਲਾ, ਮੈਂ ਮਨ ਤਨ ਬਿਰਹਤ ਅਗਲਾ ਕਿਉਂ ਪ੍ਰੀਤ ਮਿਲੇ ਕਰਾਏ, ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਏ, ਜਾਹੇ ਪੁੱਛਾ ਤਨ ਸੱਜਣਾ ਪ੍ਰਭ ਕਿਤ ਵਿਦ ਮਿਲੇ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਤ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ, ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ, ਸਤਿਗੁਰ ਹਰ ਪੁੱਜਿਆ ਗੁਰਜੇਵੜ ਅਵਰ ਨਾ ਕੋਏ, ਹਉ ਗੁਰ ਸਰਨਾਈ ਟੈ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ, ਮਨ ਹਟ ਕਿਨੇ ਨਾ ਪਾਇਆ ਕਰ ਉਪਾਉ ਥੱਕੇ ਸਭ ਕੋਏ, ਸਹ ਸਿਆਣਪ ਕਰ ਰਹਾ ਮਨ ਕੂਰ ਰੰਗ ਨਾ ਹੋਏ, ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੁਰਾਸ, ਪ੍ਰਭ ਤੋਂ ਖਾਲੀ ਕੋ ਨਹੀਂ ਦਰ, ਗੁਰਮੁਖਾਂ ਨੂੰ ਸਾਬਾਸ ਪਿਖ ਭਉ ਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮੈ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ, ਹਉ ਤਿਸ ਵਿੱਚੋਂ ਚੋ ਖੰਡੀਆਂ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹੋ ਜੀਵਨ ਨਾਮ ਧਿਆਏ, ਬਿਨ ਨਾਵੈ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਬਿਨ ਨਾਵੈ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ, ਧਨ ਵੱਡ ਭਾਗੀ ਵੱਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਨ ਵਸਕਾਲ, ਓਏ ਫਿਰ ਫਿਰ ਜੋਨ ਪਵਾਈਐ ਵਿੱਚ ਵਿਸਟਾ ਕਰ ਵਿਕਰਾਲ, ਉਹਨਾਂ ਪਾਸ ਤੋਂ ਆਸ ਨਾ ਪਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵੈ ਆਏ, ਹੁਣ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ, ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਏ, ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਵਿਤਰਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ ਮਿਲ ਪ੍ਰੀਤਮ ਹਰ ਗੁਣ ਗਾਏ, ਮੇ ਹੀਰੇ ਹੀਰੇ ਮਿਲ ਬੇਦਿਆ ਗੁਰੰਗ ਚਲੂਲੈ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸਰ ਨਾਮ ਕੀ ਹਰ, ਅੰਤਰ ਪਿਆਸਾ ਹਰ ਨਾਮ ਕੀ ਹਰ ਨਾਮ ਦ੍ਰਿੜਾਵੈ ਸੋਏ, ਬਿਨ ਸਤਿਗੁਰ ਲੱਖ ਕੋਟੀ ਕਰਮ ਕਮਾ, ਬਿਨ ਭਾਗਾ ਸਤਿਗੁਰ ਨਾਮ ਮਿਲੈ ਕਰ ਬੈਠਾ ਨਿਕਟ ਨਿਤ ਪਾਸ, ਅੰਤਰ ਅਗਿਆਨ ਦੁੱਖ ਪਰਮੇ ਵਿੱਚ ਪੜਦਾ ਦੂਰ ਪਿਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀ ਮਨਮੁਖ ਲੋ ਬੂਢਾ ਬੇੜੀ ਪਾਸ, ਸਤਿਗੁਰ ਬੋਏ ਥਰਨਾਵੈ ਕਿਤ ਵਿੱਚ ਚੜਿਆ ਜਾਏ, ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ, ਧੰਨ ਧੰਨ ਵੱਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ,
ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੈ ਤਿਨ ਜਾਉ ਜਿਨੇ ਮੇਰਾ ਪਿਆਰਾ ਰਾਬਿਆ ਤਿਨ ਪੀਛੇ ਲਾਗ ਫਿਰ ਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਕਾ ਚਾਉ ਮੇਰੇ ਭਾਈ ਜਣਾ ਕੋਈ ਮੋਕੋ ਹਰਪ੍ਰਭ ਮੇਲ ਮਿਲਾਏ ਮਿਲ ਸਤਿਗੁਰ ਵਿਟ ਹਾਂ ਸਤਿਗੁਰ ਵਿਟੋਂ ਵਾਰਿਆ ਜਿਨ ਹਰਪ੍ਰਭ ਦਿਆ ਦਿਖਾਏ ਰਾਹਾਉ ਹੋਏ ਨਿਮਾਨੀ ਢਏ ਪਵਾਂ ਪੂਰਾ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਾਸ ਹਉ ਗੁਰ ਸਾ ਲਾਹੇ ਨਾ ਰਜਾਉ ਮੈਂ ਮਿਲੇ ਹੈ ਜੋ ਮਿਲੇ ਹਰ ਪਾਸ ਸਤਿਗੁਰ ਸਭ ਕੋ ਲੋਚਦਾ ਜੇਤਾ ਜਦ ਸਭ ਕੋਏ ਬਿਹਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬੈ ਰੋਏ ਜੋ ਹਰ ਪਾਣਾ ਸੁਥੀਐ ਤੋ ਲਿਖਿਆ ਨਾ ਮੇਟੈ ਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਿਆਹਾ ਕਰ ਮਿਲ ਸੀ ਗੁਰ ਸਤਿਗੁਰ ਪੀਛੈ ਪਾਏ ਸਾ ਸਭ ਸਤ ਸ ਜਗ ਜੀਵਨ ਜਗ ਆਪ ਹੈ ਹੇ ਗੁਰਮੁਖ ਪਾਇਆ ਜਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਜਾਏ ਆਪੇ ਜਗ ਜੀਵਨ ਜਗ ਆਪ ਹੈ ਨਾਨਕ ਚਲ ਜਲ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਾਸ ਸਤ ਭਲਾ ਕਿਤ ਬਿਤ ਮਿਲਿਆ ਰਸ ਖਾਏ ਜੈ ਪੁੱਛੋ ਸੁਹਾਗਣੀ ਤੁਸਾ ਕੁਕਰ ਮਿਲਿਆ ਪ੍ਰਭਾਏ ਓਏ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੋਮਾ ਤਿੰਨ ਪਾਏ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋ ਮੈਂ ਮਾਰ ਰਹਾ ਗੁਰਮੁਖੀ ਆਨ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵੱਡ ਭਾਗੀ ਵੱਡ ਜਾਣੀਐ ਜਿਨ ਹਰ ਰਸ ਗਾਦਾ ਗੁਰ ਪਾਏ ਆਪ ਦਇਆ ਕਰ ਮਿਲ ਸੀ ਗੁਰ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਏ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਨਿਰਦਨ ਚੜ੍ਹੈ ਫਿਰ ਅਥ ਵੈ ਰਿਣ ਸਭਾਈ ਜਾਏ ਆਪ ਘਟ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ ਭਾਈ ਰੇ ਮੀਤ ਸਖਾ ਪ੍ਰਭ ਸੋਏ ਪੁੱਤ ਗਲਤ ਮੁਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾ ਗੁਰਮਤਿ ਹਰਿ ਲਿਵ ਉਭਰੇ ਲਿਪਤ ਰਹੇ ਸਰਨਾਉ ਨੀ ਚੱਲਣ ਸਦਾ ਨਿਹਲਿਆ ਖਰਚ ਲਿਆ ਪਤ ਪਾਏ ਗੁਰਮੁਖ ਦਰਗੈ ਮੰਨੀਐ ਹਰ ਆਪ ਲੈ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਏ ਅਣਹਦ ਧੁਨੀ ਦਾਰ ਵੱਜ ਦੇ ਅਣਹਦ ਧੁਨੀ ਦਾਰ ਵੱਜ ਦੇ ਦਰ ਸਚ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨ ਸਭ ਕੋ ਕਹਿ ਸਵਾਸ ਤਿਨ ਕੀ ਸੰਗਤ ਦੇਹਿ ਪ੍ਰਭ ਮੈਂ ਜਚ ਕੀ ਅਰਦਾਸ ਨਾਨਕ ਭਾਗ ਵੱਡੇ ਤਿਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲੱਤਰ ਸਿੰਗਾਰ ਰਸ ਭੋਗੇ ਖੁਸ਼ੀਆਂ ਕਰ ਮਨ ਰੰਗ ਅਪਾਰ ਬਹੁਤ ਕਰੇ ਫਰਮਾਇਸ਼ ਸੀ ਵਰਤ ਹੋਏ ਅਪਾਰ ਕਰਤਾ ਚੇਤਨਾ ਆਵ ਮਨਮਖੰਦ ਗਵਾਰ ਮੇਰੇ ਮਨਾ ਸਤਿਗੁਰ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਪੋੜ ਲਪਟਾਇਆ ਸੁਨ ਰੂਪਾ ਖਾਕ ਹੈਵਰ ਗਵੈ ਪਰ ਕੀ ਰਥੇ ਥਾਕ ਕਿਸੀ ਨਿਪ ਚੇਤਨਾ ਪਾਵ ਹੀ ਬਿਸਰਿਆ ਸਭ ਸਾਖ ਸਿਰਜਨ ਹਰ ਭੁਲਾਇਆ ਬਿਨਾ ਬਿਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਕਤ ਜਿਸ ਨੂੰ ਤੂੰ ਪਤੀ ਆਏਂਦਾ ਸੋ ਸਾਣ ਤੁਜੈ ਨਿਤ ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਾਵ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਖਾ ਏਕ ਹੈ ਕਿਆ ਮਾਣਸ ਹੋ ਮੈ ਰੋਏ ਜੋ ਹਰਜਨ ਭਾਣਾ ਸੋ ਹੋਤੀ ਹੈ ਹਰਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਹੈ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸਪੁਰ ਅੰਕਣਾ ਦ੍ਰਿਸ਼ਟਪੁਰ ਖੁਸ਼ੀਆਂ ਛਤਰ ਧਾਰ ਬਾਦਸ਼ਾਹੀ ਵਿੱਚ ਸੰਸੇ ਭਰੀਆਂ ਭਾਈ ਦੇ ਸੁੱਖ ਸਤਸੰਗ ਪਾਇਆ ਲਿਖਿਆ ਲੇਖ ਸੰਪੁਰਖ ਵਿਧਾਤਾ ਦੁੱਖ ਸੰਸਾ ਮਿਟ ਗਿਆ ਰਾਹਾਉ ਜੇਤੇ ਥਾਣ ਥਨੰਤਰਾ ਤੇਤੇ ਭਾਵ ਆਇਆ ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨੇ ਸੰਗ ਹੋਏ ਵਰਤਾ ਫਰਿਆ ਸਾਭ ਕੋ ਵਸਗਤ ਕਰ ਲਏ ਹਨ ਜਿਹਨੇ ਨਾਵਕ ਖਕਰ ਲਿਆ ਕੋੜ ਤੇਤੀ ਸੇਵਕਾ ਸੇ ਸਾਧਕ ਦਰ ਖਰਿਆ
ਗ੍ਰੰਥ ਬਾਰੀ ਵੱਡੇ ਸਾਹਿਬੀ ਸਭ ਨਾਨਕ ਸੁਪਨਥੀ ਆ ਸ੍ਰੀ ਰਾਗ ਮਹੱਲਾ ਪੰਜਵਾਂ ਪਲਕੇ ਉੱਠ ਪਪੋਲੀਏ ਬਿਨ ਬੁੱਝੇ ਮੁਗਦੇ ਜਾਣ ਸੋ ਪ੍ਰਭ ਚੇਤਨ ਆਏ ਛੁੱਟੇ ਕੀ ਬੇਬਾਣ ਸਤਿਗੁਰ ਛੇਤੀ ਲਿਤ ਲਾਏ ਸਦਾ ਸਤਰੰਗ ਮਾਣ ਪ੍ਰਾਣੀ ਤੂੰ ਐ ਲਾਹ ਲੈਣ ਲੱਗਾ ਕਿ ਤੁਖ ਫਕੜੇ ਸਭ ਮੁਖ ਦੀ ਚੱਲੀ ਰਹਿਣ ਰਾਹਾ ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ ਉਤਾ ਸਾਥ ਮਨੁੱਖ ਹੈ ਫਥਮ ਹੈ ਜਾਲ ਮੁਕਤੇ ਸੇ ਭਾਲੀਐ ਜੇ ਸਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿਤੈ ਜਾਏ ਤੁਦ ਵਰਤਨਾ ਤਿਦਕੀ ਚਿੰਤਾ ਨਾਹੀ ਫਤਿਹ ਸੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲੈ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਕਮਾਇਆ ਕਾਂਬੇ ਆਪੇ ਆ ਸਮਝੈ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਭਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਵ ਲਿਖਿਆ ਤਾਂ ਗੁਰ ਕਾ ਵਚਨ ਕਮਾਹੀ ਰਹਾਉ ਹਰੀ ਨਾਹੀ ਨਾ ਡਡਰੀ ਪੱਕੀ ਵੱਟਣ ਹਾਰ ਲਹਿ ਲੈ ਦਾਦ ਪੌਤੇ ਅਲਾਵੇ ਕਰ ਤਿਆਰ ਹੁਕਮ ਹੋਆ ਕਿਸਾਨ ਦਾ ਤਾਂ ਲੁਣ ਮਿਨਿਆ ਖੇਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਖ ਚਖਾ ਇਹ ਆਹਾ ਚੌਥੇ ਭੁਰ ਪਿਆ ਕਦ ਹੀ ਚੇਤਨ ਆਇਓ ਜਿਨ ਜੀਓ ਪਿੰਡ ਦੀਆ ਸਾ ਸੰਗਤ ਕੁਵਾਰਿਆ ਜੀਓ ਕੀਆ ਕੁਰਪਾਣ ਜਿਸ ਤੇ ਸੋਝੀ ਮਨ ਵਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਇ ਕੈ ਗੁਰੂ ਨਾਮ ਦੀ ਸਸਵਾਓ ਆਸਾ ਸਭੇ ਲਾਹੇ ਕੈ ਇੱਕ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ ਨਾ ਮਨ ਮੇਰੇ ਕਰਤੇ ਨੂੰ ਸਾ ਲਾਹੇ ਹੇ ਸਭੇ ਛੱਡ ਸਿਆਣ ਪਾਹਾਂ ਜੇ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੁੱਖ ਨ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿੱਜੀਐ ਜਾਂ ਹਿਰਦੈ ਸੱਚਾ ਸੋਏ ਜੇ ਸੁਰਖ ਹੱਥ ਦੇ ਤੇ ਸੰਭਾਰ ਨਾ ਸਕੇ ਕੋਏ ਸੁਖਦਾਤਾ ਗੁਰ ਸੇਵੀ ਸਭ ਅਵਗਣ ਕੱਢੇ ਧੋਏ ਸੇਵਾ ਮੰਗੇ ਸੇਵਕ ਲਾਈ ਆਪਣੀ ਸੇਵ ਸਾਧੂ ਸੰਗਮ ਸਤਿਕ ਤੇ ਤੂਠੈ ਪਾਵਾ ਦੇਵ ਆ ਸਭ ਕਿਛ ਵਸਕਤ ਸਾਹਿਬ ਹੈ ਆਪੇ ਕਰਨ ਕਰੇਵ ਸਤਿਗੁਰੂ ਹੈ ਕੈ ਬਲਹਾਰਨ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਮੱਗਰੀ ਇੱਕ ਦੇ ਕੀ ਹੈ ਰੀਤ ਇੱਕ ਸਿਵ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੁਕ ਪ੍ਰਾਪਤੀ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਜੇ ਸੱਚਾ ਸ਼ਬਦ ਇਕੱਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਮਚਿਤ ਲਾਏ ਏਕ ਸਬਿਨ ਸਭ ਧੰਦ ਹੈ ਸਭ ਮਿੱਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾਦਰ ਕਰੇ ਨਿਮਖੇ ਕਹਿਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸਫਲ ਬੁਰ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਢਿਆ ਸੋਈ ਉਤਰਿਆ ਪਾਰ ਥਾਣ ਸੁਹਾਵਾ ਸੰਸਾਣ ਸੁਹਾਵਾ ਪਵਿੱਤਰ ਜਿੱਥੇ ਸਹਿ ਸੰਸਭਾ ਲੱਖ ਢੋਈ ਤੇ ਸੀ ਨੋ ਮਿਲੈ ਜਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤਾ ਹਾਂ ਜਿੱਥੇ ਮ੍ਰਿਤ ਨਾ ਹਾਂ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸ਼ਾਹਾਂ ਪਾਤਸ਼ਾਹ ਤਿਸ ਹੀ ਕੀ ਕਰਾ ਸਮਾਨ ਜਿਸ ਕਾ ਸਭ ਸਭ ਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ ਮਨ ਮੇਰੇ ਸੁਖ ਸਹਿ ਸੇਤੀ ਜਪਨਾਓ ਆਠ ਪਹਿਰ ਪਵਤੈ ਤੂੰ ਗੁਣ ਗੋਇਦ ਨਿਤ ਗਾਓ ਰਹਾਓ ਤਿਸਕੀ ਸਰਨੀ ਪਰਮਨਾ ਜਿਸ ਜੇ ਬੜਾ ਅਵਰ ਨਾ ਕੋਏ ਜਿਸ ਸਿਮਰਤ ਸੁਖੇ ਕਨਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚ ਸੋਏ ਸਾਧ ਸੰਗਤ ਨਿਰਮਲਾ ਕਟੀ ਜਮਕੀ ਪਾਸ ਸੁਖ ਦਾਤਾ ਦੁੱਖ ਪਿਆ ਪੈ ਪੰਜਨੋ ਤੇ ਸਾਗ ਕਰ ਅਰਦਾਸ ਜਿਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਰਜ ਆਵੇ ਰਾਸ ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਉ ਵਰਨਾ ਚੇਹਨਾ ਬਾਹਰਾ ਕੀਮਤ ਕਹਿਣਾ ਸਿਖਾਉ ਨਾਨਕ ਕਹੋ ਪ੍ਰਭ ਮਾਇਆ ਕਰ ਸਚਿਵ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ
ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸਾ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨ ਆਵੈ ਕਾਮ ਮਾਇਆ ਕਰ ਰੰਗ ਸਭ ਫਿੱਕਾ ਜਾਤੋ ਬਿਣਸ ਨਿਧਾਨ ਜਾ ਕੇ ਹਿਰਦੈ ਹਰ ਵਸ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹਰੇ ਨਿਕਾਹ ਆਪਣਾ ਆਪ ਤਿਆਗ ਸਗਲ ਸਿਆਮ ਉਪਾਮ ਸਿਆਮ ਸਗਲ ਛਾਡਾ ਗੁਰ ਕੀ ਚਰਨ ਲਾਗ ਤਿਸ ਪ੍ਰਭਤ ਰਤਨ ਮਸਤਕ ਵਿਭਾਗ ਜਿਸ ਤੇ ਪ੍ਰਭਤ ਭਾਵ ਜਿਸ ਦੇ ਵੈ ਪ੍ਰਭਾਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸਾ ਹੋਮੈ ਤਾਪ ਨਾਨਕ ਗੁਰ ਭੇਟਿਆ ਬਿਨਸੈ ਸਗਲ ਸੰਤਾਪ ਸ੍ਰੀ ਰਾਗ ਮਹਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾਮਨ ਆਸਰਾ ਇੱਕੋ ਪ੍ਰਾਣ ਹਧਾਰ ਤੇ ਸਰਨਾਈ ਸਦ ਸੁਖ ਪਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਪ ਤਿਆਗ ਗੁਰਪੁਰਾ ਅਰਾਧ ਨਿਤ ਇੱਕ ਸਕੀਲੇ ਵਿਲਾਗ ਰਹਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਨ ਜੀਓ ਪਿੰਡ ਦਿੱਤਾ ਸੋ ਭ੍ਰਮਣ ਬੀਸਰ ਜਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਣ ਥਨਾਂਤਰ ਆਪ ਜੀ ਜਨ ਸਭ ਜਿਨ ਕੀਏ ਇਹ ਆਠ ਪਹਿਰ ਤਿਸ ਜਾਪ ਇੱਕ ਸੇਤੀ ਰਥਿਆ ਨਾ ਹੋਵੀ ਸੁਖ ਸੰਤਾਪ ਪਾਰ ਬ੍ਰਹਮ ਪ੍ਰਵੇਕ ਹੈ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਵਤ ਸੋ ਹੋਏ ਗੁਰ ਪੂਰਾ ਪੂਰਾ ਪੈ ਜਪ ਨਾਨਕ ਸੱਚਾ ਸੋ ਸ੍ਰੀ ਰਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਵ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਸੁਜਾਨ ਮਨ ਮੇਰੇ ਏਕੋ ਨਾਮ ਧਿਆਏ ਸਭ ਸੁਖ ਪੁਜੈ ਦੁਰਗੇ ਪੈਦਾ ਜਾਏ ਰਾਹਵ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ ਨਿਹਾਲ ਥਾਣ ਤਨੰਤਰ ਰਵ ਰਿਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤੇ ਸਰਨਾਈ ਛੁੱਟੀਐ ਗੁਰ ਕੀਤਾ ਲੋੜੇ ਸੋ ਹੋਏ ਜਿਨ ਮਨ ਵਸੈ ਪਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਸ ਕੀ ਦਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੇ ਮੇਰਾ ਪ੍ਰਭ ਧਿਆਇਆ ਨਾਨਕ ਸਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਜਿਸ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਇੱਕ ਸੋਲੇ ਵਿਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਰਿਥ ਗਵਨੇ ਨਿਰਮਲ ਸਚ ਨਾਏ ਮੇਰੇ ਮਨ ਮੇਰੇ ਮਾਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ ਰਾਹਾਵ ਮਨ ਕੇ ਇੱਛਾ ਪੂਰੀਆਂ ਹਾਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨਾ ਹਰ ਪਛਾਣ ਗੁਰਪ੍ਰਸਾਦੀ ਮੁਖ ਉਜਲੇ ਜਪ ਨਾਮ ਦਾਨ ਸਨਾਨ ਕੰਮ ਕਦਲੋ ਬਿਨਸਿਆ ਤਾਏ ਤਜਿਆ ਮਨ ਸਭ ਮਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲੇ ਦੀਆ ਆਪਣਾ ਨਾਮ ਆਮਣ ਜਨ ਰਹਿ ਗਿਆ ਆਪ ਵ ਮਿਹਰਬਾਨ ਸੱਚ ਮੈਲ ਕਰ ਪਇਆ ਗੁਰ ਕਾ ਸ਼ਬਦ ਪਛਾਣ ਭਜਨਾ ਗੁਰ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸੱਚ ਇੱਕ ਗੁਣ ਸਾਰ ਆਠ ਪੈਰ ਗੁਣ ਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਆ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਸਿਰ ਸ਼ਾਹਾਂ ਪਾਤਸ਼ਾਹ

0: ਤਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁੱਖ ਉਤਾਰਿਅਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲੱਗੀ ਤੇ ਸੱਚ ਸਿਉਂ, ਮਹਾਰਾ ਨਾ ਆਵਾ ਜਾਏ, ਨਾ ਵੇ ਛੋੜਿਆ ਵਿਛੜਾ, ਸਭ ਮੈਂ ਰਹਿਆ ਸਮਾਏ। ਦੀਨ ਦਰਦ ਦੁੱਖ ਪੰਜਾ ਨਾ, ਸੇਵਕ ਹੈ ਸਤਿ ਪਾਏ, ਅਚਰਜ ਰੂਪ ਨਿਰੰਜਨੋ, ਗੁਰ ਮਿਲਾਇਆ ਮਾਏ। ਪਾਈ ਰੇ ਮੈਂ ਮੀਤ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ, ਸੁਖੀ ਨਾ ਦਿਸੈ ਕੋਈ ਰਹਾਉ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ, ਸਖਤ ਸਾਈ ਅਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨਾ ਜਾਣੀਐ, ਨੇਚਲ ਤਿਸ ਦਰਬਾਰ, ਜੋ ਮੰਗੀਐ ਸੋਈ ਪਾਈਐ, ਨਿਧਾਰਾ ਆਧਾਰ, ਜਿਸ ਪੇਖਤ ਕਿਲ ਵਿਖੇਰਾ, ਮਨ ਤਨ ਹੋਵੈ ਸਾਂਤ, ਇੱਕ ਮਨ ਏਕ ਧਿਆਈਐ, ਮਨ ਕੀ ਲਾਹੇ ਭ੍ਰਾਂਤ,
1: ਗੁਣ ਨਿਦਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਹਰਾਦੀਐ ਦਿਨ ਵਿਸਰੈ ਨਾਹੀ ਰਾਤ, ਜਿਨ ਕੋ

ਜਿੰਦਾ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ।

ਰੋਗ ਪਰਮ ਕੱਟੀਐ ਨਾ ਆਵੈ ਨਾ ਜਾਗੂ ਕਰ ਸੰਗ ਤੂੰ ਸਾਧਕੀ ਅੜਸੜ ਤੀਰਥ ਨਾਉ ਜਿਉ ਪ੍ਰਾਣ ਮਨ ਤਨ ਹਰੀ ਸਾਚਾ ਇਹ ਸੋ ਆਓ ਇੱਥੇ ਮਿਲੇ ਵਡਿਆਈਆਂ ਦਰਗਹਿ ਪਾਵੈ ਦਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਤਿਸਕੇ ਤਿਸ ਹੀ ਹਾਥ ਮਾਰੇ ਆਪ ਜਵਾਨ ਦਾਉ ਅੰਤਰ ਬਾਰ ਸਾਧੁ ਨਾਨਕ ਪ੍ਰਭ ਸਰਨਾਗਤੀ ਸਰਵ ਘਟਾ ਕੈ ਨਾਦੁ ਸ਼੍ਰੀ ਰਾਗ ਮਨ ਲਾਉ ਪੰਜਵਾ ਸਰਨ ਪਾਏ ਪ੍ਰਭ ਆਪਣੇ ਗੁਰੂ ਅਗਰਬਾਲ ਸਤਿਗੁਰ ਕੈ ਉਪਦੇਸ਼ ਬਿਨਸੈ ਸਭ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਆਲ ਮਨ ਮੇਰੇ ਸਤਿਗੁਰੂ ਸੇਵਾ ਸਾਰ ਕਰੇ ਦਿਆ ਪ੍ਰਭ ਆਪਣੀ ਇੱਕ ਨਿਮਖ ਨਾ ਮਨਹੂੰ ਵਿਸਾਰ ਰਾਵ ਗੁਣ ਗੋਬਿੰਦ ਨਿਤ ਗਾਵੀ ਹੈ ਆਪ ਗੁਣ ਕਾਟਣਾਰ ਬਿਨ ਹਰ ਨਾਮ ਨਾ ਸੁ ਕੋਏ ਕਰ ਡਿਟੈ ਵਿਸਤਾਰ ਸਹਿਜੈ ਸ਼ਿਵ ਤੀਰਥ ਆ ਬੋਜਲ ਉਤਰੈ ਬਾਰੂ ਤੀਰਥ ਵਰਤ ਲੱਖ ਸਹਿਜਨ ਜਮਾ ਪਾਈਐ ਸਾਧੂ ਤੁਰ ਲੋਕ ਕਮਾਵੈ ਤਿਸ ਧੀ ਜਾਂ ਕੈ ਵੇਖੈ ਸਦਾ ਹਜੂਰ ਥਾਂਤ ਲਵਰਿਆ ਪ੍ਰਭ ਮੇਰਾ ਭਰਪੂਰ ਸਸ ਲਾਈ ਅਮਰ ਸਚ ਸਚੇ ਸਚਾ ਦਾਨ ਸਚੀ ਕੁਦਰਤ ਧਾਰਿਨ ਸਚ ਸਰੋ ਜਿਉ ਜਹਾਨ ਨਾਨਕ ਜਪੀਐ ਸਚ ਨਾਮ ਹੋ ਸਦਾ ਸਦਾ ਕੁਰਬਾਨ ਸ਼੍ਰੀ ਰਾਗ ਮਹਲਾ ਪੰਜਵਾ ਉਦਮ ਕਰ ਕਰ ਜਪਣਾ ਵਡਭਾਗੀ ਤਨ ਗਾਡ ਸਾਤੂ ਸੰਗਤ ਹਰ ਸਿਮਰਣਾ ਮਲ ਜਨਮ ਜਨਮ ਕੇ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਛੇ ਬਲ ਪੁੰਚੋ ਤੂੰ ਸਭ ਚੁੱਕੈ ਸੂਖ ਸੰਤਾ ਪਰਾਉ ਜਿਸ ਕਾਰਨ ਤਨ ਦਰਿਆ ਸੁਪ੍ਰਭ ਡਿੱਠਾ ਨਾਲ ਜਲ ਥਲ ਮਈਲ ਪੂਰੀਆਂ ਪ੍ਰਭ ਆਪਣੀ ਨਦਰ ਨਿਆਲ ਮਾਦਨ ਨਿਰਮਲ ਹੋਆ ਲਾਗੀ ਸਾਚਾ ਪ੍ਰੀਤ ਮਾਂ ਤਾਂ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵਾਹਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੋਗ ਸਹਿਜ ਆਨੰਦ ਰਾਸੁ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹਲਾ ਪੰਜਵਾ ਸੋਈ ਸਾਤਰ ਸੋਣ ਸੋਏ ਜਜਪਿਆ ਹਰ ਨਾਉ ਚਰਨ ਕਮਲ ਗੁਰੂ ਤਨ ਦੀਆ ਮਿਲਿਆ ਨਿਧਾਵੈ ਦਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਾਟ ਘਟ ਅੰਦਰ ਰਵ ਰਿਹਾ ਸਦਾ ਸੁਹਾਈ ਸੰਗ ਰਾਉ ਸੁਖਾਂ ਕੇ ਮਤ ਕਿਆਗਣੀ ਜਾਂ ਸਿਮਰੇ ਗੋਬਿੰਦ ਜਿਨ ਸਖਿਆ ਸੇ ਤ੍ਰਿਪਤਾਸਿਆ ਔਰ ਰਸ ਜਾਣੈ ਜਿੰਦੋ ਸੰਤ ਸੰਤਾਂ ਸੰਗਤ ਮਨ ਵਸੈ

ਜਾਣੇ ਭੁੱਖ ਅਭੁੱਖ ਸਭ ਖਾਈ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੂਗ ਬਣਾਏ ਤਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੇ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਮੋ ਵਿਦੇ ਸੰਸਾਰ

ਪੰਜਵਾਂ ਤੇ ਚਿਰ ਵਸੈ ਸੁਹੀਲੜੀ ਜੇ ਚਿਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾ ਕੂਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਧਾਨ ਰਾਉ ਜੇ ਚਿਰ ਵਸਿਆ ਕੰਤ ਕਰ

ਛੂਡ ਸਗਲ ਸਿਆਣ ਪਾਉ, ਸੱਚ ਸ਼ਬਦ ਲਿਵ ਲਾਇ ਰਾਉ, ਦੁੱਖ ਕਲੇਸ਼ ਨਾ ਪਉ ਬਿਆਪੈ, ਗੁਰਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ, ਗੁਰਬਿਨ ਤਰਿਓ ਨਾ ਕੋਏ, ਦੇਖ ਦਰਸ਼ਨ ਮਨ ਸਾਧਰੈ, ਪਾਪ ਸਗਲੈ ਜਾਇ, ਹੂੰ ਤਿਨ ਕੈ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਇ, ਸਤ ਸੰਗਤ ਮਨ ਵਸੈ, ਸਾਚਾ ਹਰ ਕਾ ਨਾਉ, ਸੇਵਟ ਪਾਗੀ ਨਾਨਕਾ, ਜਿਨ ਮਨ ਇਹੋ ਪਾਉ, ਚਿਰਾਗ ਮਹਲਾ ਪੰਜਵਾ। ਸੱਚ ਹਰ ਤਨ ਪੂਜ ਸਤਿਗੁਰੂ, ਛੋੜ ਸਗਲ ਵਿਕਾਰ, ਜਿਨ ਤੂੰ ਸਾਸ ਵਾਰਿਆ, ਹਰ

ਗੁਰੂ ਭਰਮ ਕਾਟਿਆ ਸਗਲ ਬ੍ਰਹਮ ਵਿਚਾਰੁ ਸ੍ਰੀ ਰਾਗ ਮਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੁੰਦੈ ਸੰਸਾਰੁ ਸਗ ਲਹਿਣਾ ਦੋਹਰੋ ਤੇ ਰਹਿਤ ਭਗਤ ਹੈ ਕੋਈ ਵਿਰਲੈ ਜਾਣਾ ਠਾਕੁਰ ਸਰਬੈ ਸਮਾਣਾ ਕਿਆ ਕੋ ਸੁਣਹੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਵਿਮਾਨ ਮਦੈ ਸੁਸੇਵਕ ਨਾਹੇ ਤਤ ਸਮਦਰਸੀ ਸੰਤੋ ਕੂਟ ਕੋਈ ਕੂਟ ਮੰਦਾਹੀ ਕਹਿਣ ਕਹਾਵਨ ਏ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੂਈ ਵਿਰਲਾ ਗਤ ਅਵਗਤ ਕਿਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲੈ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਾਓ ਹੋ ਮਾਣ ਤਾਣ ਕਰਹੂ ਤੇਰਾ

ਘਰ ਪਹਿਲਾ ਸੰਤ ਜਨਾ ਮਿਲ ਪਿਆ ਕਟਿਆੜਾ ਕਟਿਆੜਾ ਜਮਕਾਲੂ ਸਾਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲੂ ਪੂਰਾ ਸਤਿਗੁਰੂ ਬੇਟਿਆ ਬਿਨਸਿਆ ਸਰਬ ਜੰਜਾਲੂ ਮੇਰੇ ਸਤਿਗੁਰਾ ਹੋ ਤੁਧ ਬਿਨੋ ਵਿਟੋ ਕੁਰਬਾਣ ਤੇਰੇ ਦਰਸ਼ਨ ਕੋ ਬੁਲੇ ਹਾਰਣੈ ਤਿਸ ਦਿੱਤਾ ਅੰਮ੍ਰਿਤ ਨਾਮ ਰਾਓ।

ਸੱਚ ਟੇਕਾ ਅਚੂ ਸੱਚ ਵਿਖਾਣੀ ਹੈ ਸਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਆ ਜਪ ਨਾਨਕ ਜੀਵੈ ਸ਼੍ਰੀ ਰਾਗ ਮਹਲਾ ਪੰਜਵਾਂ।

ਤੇਰੇ ਅਹਿਸਾਸ ਤੇਰੇ ਰਾਗ ਮਹੱਲਾ ਪੰਜਵਾ। ਸੰਤ ਜਨਾ ਸਭ ਭਾਈਓ ਛੂਟਨ ਸਚੈ ਨਾਏ ਗੁਰ ਕੈ ਚਰਨ ਸੁਰੇ ਬਣੇ।

ਸੱਚ ਖਾਣਾ ਸੱਚ ਪਹਿਨਣਾ ਸੱਚੀ ਸੱਚਾ ਨਾਉ ਸਾਸ ਗਿਰਾਸ ਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜੇ ਅਵਰ ਨਾ ਦਿਸੇ ਆੜ ਪੈਰ ਤਿਸ ਜਾਪ ਨਦ ਕਰੀ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਵਰ ਹੀ ਕਹਿ ਸਭ ਮੈਂ ਰਿਆ ਸਮਾਈ ਜਿਨ ਕੋ ਪੂਰਵ ਲਿਖਿਆ ਸੀ ਨਾਮ ਤੇ ਆਈ ਨਾਨਕ ਗੁਰ ਸਰਣਾਗ ਤੇ ਮਰੈ ਨ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨਵਾਵਣਾ ਜਿਉਂ ਜਿਉਂ ਜਾਪੈ ਵਾਈ ਜਿਸਨੂੰ ਵਾਏ ਸੁਣਾਈਐ ਸੋ ਕੇਵੜ ਕਿਤ ਥਾਈ।

ਪੈਗੰਬਰ ਸਾਲਕੁ ਸਾਧਕ ਸੋਧੈ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰਦ ਵੇਸਰ ਸੇਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੈ ਪੁੱਛ ਨਾ ਟਾਹੈ ਪੁੱਛ ਨਾ ਦੇ ਵੈਲੀ ਆਪਣੀ ਕੁਦਰਤ ਆਪੇ ਜਾਣੈ ਆਪੈ ਕਰਨ ਕਰੀ।

ਮੇਰਾ ਪਾਤਸ਼ਾਹ ਸੋਏ ਵੜ ਹੈ ਥਾਉ ਅੰਬੜ ਕੋਈ ਨਾ ਸਕੇ ਹਉ ਕਿਸਨੋ ਪੂਛਣ ਜਾਉ ਵਰਨਾ ਵਰਨ ਨਾ ਪਾਵਨੀ ਜੇ ਕਿਸੈ ਵੱਡਾ ਕਰੀ ਵੱਡੇ ਹੱਥ ਵੜਿਆਈ ਆ ਜੈ ਪਾਵੈ ਤਾਂ ਦੇ ਹੁਕਮ ਸਵਾਰੈ ਆਪਣਾ ਚਸਾਨਾ ਟਿਲ ਕਰੇ।

पास दोय कर जोड़ खड़ी तका है। सच कह अरदास लाल रते सच पै।

ਆਓ ਸੱਚੀ ਪ੍ਰੀਤ ਨ ਟੁੱਟੇ ਸੱਚੇ ਮੇਲ ਮਿਲਾਓ। ਸ਼ਬਦ ਰਤੀ ਮਨ ਵਿਦਿਆ ਹੂੰ ਸਦ ਬੁਲਿਆ ਰਹਿ ਜਾਓ ਸਾਤ ਨਰੰਡ ਨ ਬੈਸੇ ਜੇ ਸਤਿਗੁਰੂ ਮੈਂ ਸਮਾਏ ਫਿਰ ਸਾਲੂ ਨੋਤਨੋ ਸਾਚੂ ਮਰੇ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਈ ਸਾਚੂ ਤੜੀ ਧਨ ਮਾਂਡੀਐ।

ਸੋਹਣੇ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸੱਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣੇ ਸੱਚੇ ਗੁਰ ਕੈ ਹੀ ਤਾਂ ਪਿਆਰ ਨਿਸ ਅੰਧਿਆਰੀ ਸੁਤੀਏ ਇਉਂ ਪਿਰ ਬਿਨ ਰਹਿਣ ਵਿਆਈ ਕੰਤ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਈ ਸਾਤਨ ਕੰਤ ਨਾਰਾਵਿਆ ਤਾਂ ਬਿਰਤਾ ਜੋ ਬਨ ਜਾਈ ਸੇਜੇ ਕੰਤ ਮਹੀ ਲੜੀ ਸੁਤੀ ਬੂਜ ਨ ਬਾਈ ਹੋ ਸੁਤੇ ਪਿਰ ਜਾਗਣਾ ਕਿਸੋ ਪੁੱਛੋ ਜਾਈ

ਕਰਤਾ ਕਰਤਾਰ ਜੋ ਭਾਵੇ ਤੂੰ ਜੋ ਭਾਵੇ ਰੱਖ ਤੂੰ ਹਰ ਨਾਮ ਮਿਲੇ ਆਚਾਰਾ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਣਾ।

ਪਾਸੂ ਲਿਖਾ ਨਿਬੜੈ ਆਰਾਮ ਨਾ ਪਰਗਾਸੁ ਊਚਾ ਊਚੋ ਆਖੀਐ ਕਹੋ ਨਾ ਦੇਖਿਆ ਜਾਈ ਜੈ ਦੇਖਾ ਤੈ ਇਕ ਤੋਂ ਸਤਿਗੁਰੂ ਦਿਆ ਦਿਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਪਾਈ ਸ਼੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸੱਚ ਖਰਾਸ ਗਾਓ ਅਤ ਸਿਆਣੀ ਮੋਹਣੀ ਸਿਉਂ ਕਿਤੈ ਵਿਸਾਓ ਕਿਤੈ ਕਾਰਨ ਪਕੜੀ।

ਪੰਖਿਆ ਜਾਲੀ ਬਦਕ ਆਦਿ ਗੁਰ ਰਾਖੇ ਸੇ ਉਬਰੇ ਹੋਰ ਪਥੇ ਚੁਗੇ ਸਾਧ।

ਜਿਨ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਜੈ ਜਾਣਿਐ ਗੁਰਮੁਖ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰ ਸਾਜਨ ਦੇ ਮਿਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂ ਤੂੰ ਵੈ ਬਿਖ ਖਾਏ ਨਾ

ਹਾਲੂਣੈ ਬਿਨ ਗੁਣ ਜਨਮ ਵਿਨਾਸ਼। ਮੁੰਦੈ ਗੁਣ ਦਾਸੀ ਸੁਖ ਹੋਏ, ਆਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਇ ਰਾਉ।

ਸਾਰ ਵਣ ਵਖਰ ਦੁਖ ਅਗਲਾ ਕੂੜ ਮੁਠੀ ਕੁੜਿਆਰ ਲਾਹ ਐਨ ਸੁਨੋਤਨਾ ਪਰਖੈ ਰਤਨ ਵਿਚਾਰ ਵਸਤ ਲੈ ਕਰੈ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮਿਲੈ ਮਿਲਣਾਰ ਮਿਲਿਆ ਹੋਏ ਨਾ ਵਿਛੜੈ ਜਿਸ

ਲਹੂ ਸੁਤਾਈ ਸੱਚੇ ਸਿੱਧੀ ਰਤਿਆ ਸੱਚੇ ਪੱਲੇ ਪਾਈ ਤ੍ਰਿਪਨ ਸੋ ਪ੍ਰਭ ਜਾਣੀਐ ਸਚੂ ਸਚਾ ਨਾਈ ਸਾਧਨ ਕਰੀ ਸੁਹਾਵਣੀ ਜਿਨ ਪ੍ਰਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਫਿਰ ਰਾਵੈ ਰੰਗ ਸੱਚ ਸੁਹਾਗਣ ਸਾ ਪਲੀ ਫਿਰ ਮੋਹੀ ਗੁਣ ਸੰਗ ਭੋਲੀ ਭੋਲੀ ਥਲ ਚੜਾਓ ਥਲ ਚੜ ਡੂੰਗਰ ਜਾਓ ਬਨ ਮੈਂ ਭੁੱਲੀ ਜੇ ਫਿਰਾਓ ਬਿਨ ਗੁਰ ਬੂਝ ਨਾ ਪਾਓ ਨਾਵ ਭੁੱਲੀ ਜੇ ਫਿਰਾ ਫਿਰ ਫਿਰ ਆਵੇ ਜਾਓ ਪੁੱਛੋ ਜਾਏ ਮਾਦੂ ਪੁੱਛੋ ਜਾਓ ਪਵਦੀਆਂ ਚੱਲੈ ਚੱਕਰ ਹੋਏ ਰਾਜਨ ਜਾਣੈ ਆਪਣਾ

ਜੋਧਾ ਵਾਰ ਹਾਟ ਪਟਣ ਗੜ ਕੋਠੜੀ ਸਤ ਸੌਦਾ ਵਪਾਰ ਗਿਆਨ ਅੰਜਨ ਬੈ ਬੰਜਨਾ ਦੇਖ ਨਿਰੰਜਨ ਬਾਏ ਗੁਪਤ ਪ੍ਰਗਟ ਸਭ ਜਾਣੇ ਜੇ ਮਨ ਰੱਖ

ਨਾ ਪਾਇਨ ਕਰੇ ਖਜਾਨੇ ਪਾਈ ਆਸ ਉਦੇਸਾ ਦੂਰ ਕਰ ਕੋਮਲ ਜਾਇ ਸਮਾਈ ਸੁਖੋ ਮੰਗੈ ਸਭ ਕੋ ਦੁਖ ਨ ਮੰਗੈ ਕੋਏ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨ ਹੋਏ ਸੁਖ ਦੁਖ ਸਮ ਕਰ ਜਾਣਿਐ ਸ਼ਬਦ ਭੀਦ ਸੁਖੋਈ।

ਤ੍ਰਿਪਤ ਸਵਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਕੜੀ ਨਾ ਜੀਵਿਓ ਬਿਨਾ ਵੈ ਮਰ ਜਾਉ ਮਨ ਲੈ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਉ ਗੁਰੂ ਜਿਨਾ ਕਾ ਅੰਧਲਾਉ ਚੀਲੇ ਨਾਹੀ ਠਾਉ ਬਿਨਾ ਸਤਿਗੁਰੂ ਨਾਉ ਨਾ ਪਾਈਐ।

ਆਪਣੇ ਗੁਰ ਪੁੱਛੁ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹੁਮੈ ਦੁਖ ਜਲ ਜਾਉ ਸਹਿਜੇ ਹੋਏ ਮਿਲਾਵੜਾ ਸੱਚੇ ਸੱਚ ਮਿਲਾਉ ਸ਼ਬਦ ਰਚੇ ਸੇ ਨਿਰਮਲੇ ਤਜ ਕਾਮ ਗੁਰੂ ਹੰਕਾਰ ਨਾਮ ਸਲਾਹਿਨ ਸਦ ਸਦਾਵ ਹਰ ਰੱਖੇ ਉਰਤਾਰ ਸੋ ਕਉ ਮਨੋ ਵਿਸਾਰਿਐ ਸਭ ਜੀ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੈ।

ਛਿਨਿਐ ਕਾਹੈ ਸੁਣੈ ਕਿਆ ਹੋਇ। ਨਾਨਕ ਸ਼ਬਦ ਪਛਾਣਿਐ ਹਉਮੈ ਕਰੈ ਨ ਕੋਈ। ਸ਼੍ਰੀ ਰਾਗ ਮਹਲਾ ਪਹਿਲਾ। ਬਿਨ ਪਿਰ ਧਨ ਸਿੰਗਾਰੀਐ ਜੋਵਨ ਬਾਦ ਹੁਆਰ। ਨਾ ਮਾਣੈ ਸੁਖ ਸੇਜੜੀ ਬਿਨ ਫਿਰ ਬਾਦ ਸਿੰਗਾਰ। ਦੋਕਣੋਂ ਦੋਹਾ ਗਣੇ ਨਾ ਕਰ ਸੇ ਜਪਤਾਰ। ਮਨ ਰੇ ਰਾਮ ਜਪੋ ਸੁਖ ਹੋਏ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਾਉ। ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ। ਸੱਚ ਮਾਣੈ ਫਿਰ ਸੇ ਜੜੇ

ਲਾਈ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨ ਆਈ ਹਰ ਵਰ ਕਰ ਸੁਹਾਗਣੀ ਨਿਰਮਲ ਸੱਚ ਨਾਈ ਮਨ

ਪਾਈਐ ਸਰਬ ਪਿਆਰੂ ਮੁਕਤ ਪਦਾਰਥ ਪਾਈਐ ਔਗੁਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨ ਹੋਏ ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸ ਕੋਇ ਰਾਉ ਗਿਆਨ ਧਿਆਨ ਤੁਨ ਜਾਣਿਐ ਕਤ ਕਹਾਵੈ ਸੋਇ ਸਫਲਿਓ ਬਿਰਖ ਰਿਆ ਵਲਾ ਸ਼ਾਵ ਕਨੇਰੀ ਹੋਇ ਲਾਲ ਜਵਾਹਰ ਮਾਣ ਕੇ

ਪਾਰ ਉਤਾਰ, ਇਕ ਤੁਲ ਪਿਆਰਾ ਵਿਸਰੈ, ਦੁਖ ਲਾਗੈ ਸੁਖ ਜਾਈ, ਜੇਵਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਈ।

ਪਾੜੀ ਹੈ ਪੀ ਵਿਖਸੈ ਸਨੇ ਜਲ ਮੈਂ ਜਿਉ ਪਾਏ ਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿ ਰਵ ਰਿਹਾ ਬਖਸ਼ੈ ਭਗਤ ਭੰਡਾਰ ਰਾਉ ਰੇ ਮਨ ਐਸੀ ਹਰ ਸਿਉ ਪ੍ਰੇਤ ਕਰ ਜੈਸੇ ਮਛਲੀ ਨੀਰ ਜਿਉ ਦਿਖਾਉ ਤਿਉ ਸੁਕਣੋ ਮਨ ਤਨ ਸਾ ਸਰੀਰ ਬਿਨ ਜਲ ਘੜੀ ਨਾ ਜੀਵੈ ਪ੍ਰਭ ਜਾਣੈ ਅਪੇਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇ ਸਰ ਪਰ ਤਲ ਹਰਿਆ ਵਲੈ ਇੱਕ ਬੂੰਦ ਨਾ ਪਾਵੀ ਕੇ ਕਰਮ ਮਿਲੈ ਸੋ ਪਾਈਐ ਕਿਰਤ ਪਾਇਆ ਸਿਰ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁਖ ਹੋਏ ਅਵਗੁਣ ਆਪੇ ਖਵੈ ਤੁਦ ਓ ਪਖਣ ਨਾਮ ਦੀ ਆਪੇ ਮੇਲ ਮਵਿਸ਼ੁਨੀਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਕਵੀ ਸੋਰ ਖਿਨ ਪਲ ਨੀਂਦ ਨਯਾ ਸੋਵੇ ਜਾਣੈ ਦੂਰ ਹਜੂਰ ਮਨਮੁਖ ਸੂਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾ ਬਣੀ ਕਰਤਾ ਕਰੈ ਸੋਹੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇ ਨਾ ਟੁੱਟੇ ਜੇ ਸਤਿਗੁਰੂ ਪੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਪੁਣ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹ ਕੋਏ ਹੋਏ ਖੇਲ ਗਏ ਸੇ ਪਖਣੂ ਜੋ ਚੁੰਗਿੰਦ ਹੈ ਸਰ ਤਲ ਘੜੀ ਕੀ ਮੋਹਤ ਕੇ ਚੱਲਣਾ ਖੇਲਣ ਆਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪੜਮਲ ਬਿਨ ਗੁਰਪ੍ਰੀਤ ਨਾ ਉਪਜੈ।

ਲੈ ਪਤਿਆਈ ਮਨਮੁਖ ਸੂਝੀ ਨਾ ਪਵੈ ਵਿਛੜ ਝੂਟਾਂ ਖਾਈ ਨਾਨਕ ਦਰ ਕਰ ਇਕ ਹੈ ਔਰ ਨਾ ਦੂਜੀ ਜਾਈ। ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁੱਲੀ ਹੈ ਭੁੱਲੀ ਠੌਰ ਨਾ ਕਾਈ ਗੁਰਬਿਨ ਕੋ ਨਾਮ ਦਿਖਾਵੇ ਆਂਦੀ ਆਵੈ ਜਾਈ। ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਈ ਬਾਬਾ ਮਾਇਆ ਪਰਮ ਪੁਲਾਈ ਪਰਮ ਪੁਲੇ ਡੋਹਾਗਣੀ ਨਾ ਪਿਰੇ ਅੰਕ ਸਮਾਏ ਰਾਉ ਭੋਲੀ ਪ੍ਰੈਦ ਸੰਤਰੇ ਭੋਲੀ ਗ੍ਰਹਿ ਤਜ ਜਾਈ ਭੋਲੀ ਡੂੰਗਰ ਥਲ ਚੜੈ ਪਰ ਮੈਂ ਮੋਹ ਮਨ ਡੋਲਾਈ ਧਰੁਵ ਛੁਨਿਆ ਕਿਉਂ ਮਿਲੈ ਗਰਬ ਮੁਠੀ ਬਿਲ ਲਾਈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸੱਚ ਸਹਿਜ ਸੁਬਾਕਣੀ ਹਰ ਗੁਣ ਨਾਮ ਆਧਾਰ ਜੋ ਪਾਵੈ ਤੂੰ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਬਿਮਾਰ ਤੀਰਥ ਨਾਤਾ ਕਿਆ ਕਰੈ ਮਨ ਮੈਂ ਚਲੈ ਗੁਮਾਨ ਗੁਰਬਿਨ ਕਿਨੇ ਸਮਝਾਈ ਹੈ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇਆ ਗੁਰ ਕਾ ਸ਼ਬਦ ਸਿੰਗਾਰ ਘਰ ਕੀ ਸੋ ਪਿਰ ਪਾਇਆ ਗੁਰ ਕੈ ਹੀਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ

0: ਲਿਆ ਜਾਈ, ਗੁਰ ਕੀ ਚਰਣੀ ਲਾਗ ਰਹੋ ਵਿੱਚੋਂ ਆਪ ਗਵਾਈ। ਸੱਚੇ ਸੇਤੀ ਰਤਿਆ ਸਚੂ ਪੱਲੈ ਪਾਈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰਮਤ ਮਨ ਸਮਝਾਇਆ ਲਗਾਉ ਤਿਸੈ ਤਿਸ ਪਿਆਰ।
1: ਨਾਨਕ ਸਾਜਨਾ ਵਿਸਰੈ ਮੇਲੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਵ ਕਰ ਨਾਰ, ਧਨ ਜੋਬਨ ਜਗ ਠੱਗਿਆ ਲਵ ਲੋਭ ਅਹੰਕਾਰ। ਮੋਹ ਠਗੋਲੇ ਹੋ ਮੋਈ ਸਾ ਵਰਤੈ ਸੰਸਾਰ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤੁਝ ਬਿਨ ਅਵਰ ਨਾ ਭਾਵੈ, ਤੂੰ ਭਾਵੈ ਸੁਖ ਹੋਏ ਰਹਾਉ। ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ, ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ। ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ, ਆਖਣ ਆਖੈ ਕਿ ਤੜੇ ਗੁਰ ਬਿਨ ਬੂਝ ਨ ਹੋਏ, ਨਾਮ ਵਡਾਈ ਜੇ ਮਿਲੈ ਸਚ ਰਪੈ ਪਤ ਹੋਏ। ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ, ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸ। ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ। ਤੇਰੀ ਕੀਮਤ ਨਾ ਬਵੈ ਸਭ ਡਿੱਠੇ ਠੋਕ ਵਜਾਈ, ਕਹਿਣੈ ਹੱਥ ਨਾ ਲਬਈ ਸੱਚ ਟਿਕੈ ਪਤ ਪਾਈ। ਗੁਰਮਤ ਤੂੰ ਸਾ ਲਹਾਣਾ ਹੋਰ ਕੀਮਤ ਕਹਿਣ ਨਾ ਜਾਈ, ਜਿਤ ਤਨ ਨਾਮ ਨ ਭਾਵਏ ਤਿਤ ਤਨ ਹੋਮੈ ਵਾਦ, ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ। ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਧ, ਆਸਾ ਅੰਦਰ ਜਮਿਆ ਆਸਾ ਰਸਕਸ ਖਾਏ, ਆਸਾ ਬੰਦ ਚਲਾਈਐ ਮੂਹੇ ਮੂਹ ਝੋਟਾਂ ਖਾਏ। ਅਵਗੁਣ ਬੱਦਾ ਮਾਰੀਐ ਛੁਟੈ ਗੁਰਮਤ ਨਾਏ, ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ, ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ। ਹੋਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ, ਆਕਾਸੀ ਪਾਤਾਲ ਤੂੰ ਤ੍ਰਿਭਵਨ ਰਿਹਾ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮਿਲਹੈ ਮਿਲਾਏ, ਆ ਨਾਨਕ ਨਾਮ ਨ ਵਿਸਰੈ ਜਿਉ ਭਾਵੈ ਤਵੈ ਰਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾ ਮਨ ਬੇਦਿਆ ਵਰ ਕੇ ਕਰੀ ਵਿਚਾਰ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ, ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ ਸਾਜੀ ਖਸਮ ਰਜਾਏ। ਜਿਨ ਤਨ ਮਨ ਸਾਜ ਸਿਗਾਰਿਆ ਤੇ ਸੇ ਤੀਲਵ ਲਾਇ ਰਹਾਉ, ਤਨ ਬੈ ਸੰਤਰ ਹੋਮੀਐ ਇਕ ਰਤੀ ਧੋਲ ਕਟਾਏ। ਤਨ ਮਨ ਸਮਦਾ ਜੀ ਕਰੀ ਅਨ ਦਿਨ ਅਗਨ ਜਲਾਏ, ਹਰ ਨਾਮੈ ਤੁਲਨਾ ਪੂਜਈ ਜੇ ਲਾ ਕੋਟੀ ਕਰਮ ਕਮਾਈ। ਅਰਧ ਸਰੀਰ ਕਟਾਈਐ ਸਿਰ ਕਰਵਤ ਤਾਰਾਏ, ਤਨ ਹਮਨ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ। ਹਰ ਨਾਮੈ ਤੁਲਨਾ ਪੂਜਈ ਸਭ ਡਿੱਠੀ ਠੋਕ ਵਜਾਏ, ਕੰਚਨ ਕੋ ਕੋਟ ਦਤ ਕਰੀ ਬੋ ਹੈ ਵਰਗੈ ਵਰਦਾਨ, ਭੂਮ ਦਾਨ ਗਊਆਂ ਖਣੀ ਪੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਵੇਦਿਆ ਗੁਰ ਦੀਆ ਸਜਦਾਨ, ਮਨ ਹਠ ਬੁੱਧੀ ਕੀਤੀਆਂ ਕੀਤੇ ਵੇਦ ਵਿਚਾਰ, ਕੀਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ।

ਚਾਨਣ ਤੇ ਹਲੋਏ। ਕਰਮ ਲੈ ਸੱਚ ਪਾਈਐ ਤੁਰ ਬਖਸ਼ ਨਾ ਮਿਟੈ ਕੋਈ, ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰੂ ਭਾਈ। ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸਮਾਏ, ਪੀ ਅੰਮ੍ਰਿਤ ਸੰਤੋਖੇ ਆਦਰ ਗੈ ਪੈਂਦਾ ਜਾਏ। ਘਟ ਘਟ ਵਾਜੈ ਕਿੰਗੁਰੀ ਅਨਦਿਨ ਸ਼ਬਦ ਸੁਭਾਏ, ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ। ਨਾਨਕ ਨਾਮ ਨ ਵਿਸਰੈ ਛੂਟੈ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ, ਚਿੱਤੇ ਦਿਸੈ ਧੌਲ ਹਰ, ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੇ ਖੇਤ ਪਿਆਰ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨਸ਼ਾਰ, ਭਾਈ ਰੇ ਤਨ ਧਨ ਸਾਥ ਨਾ ਹੋਏ, ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਹਾਉ, ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ, ਆਗੇ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੁੱਟੀਏ ਆਪੇ ਬਖਸ਼ਣਹਾਰ, ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ, ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗ, ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ, ਚਿਤ ਚੱਲੈ ਵਿਤ ਜਾਵਣ ਸਾਕਤ ਢੋਲ ਡੁਲਾਏ, ਬਾਹਰ ਢੂੰਡਵੇ ਗੁੰਚੀਐ ਘਰ ਮੈਂ ਵਸਤ ਸੁਥਾਈ।

ਹਰ ਚਰਣੀ ਜਦ ਲਾਈ, ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਈ, ਘਰ ਮਹਿਲ ਸੱਚ ਸਮਾਈਐ ਜਮਕਾਲ ਨ ਸਕੈ ਖਾਏ, ਨਾਮਾ ਸ਼ੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹਉਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਪਾਈ, ਦੈਂਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਪਾਉ ਨਾ ਜਾਣੈ, ਸਤਿਗੁਰ ਭੇਟਿਆ ਨਿਰਮਲ ਹੋਆ ਅੰਧਨ ਨਾਮ ਵਖਾਣੈ, ਏਕੋ ਪੜੈ ਏਕੋ ਨਾ ਬੂਜੈ ਦੂਜਾ ਅਵਰ ਨਾ ਜਾਣੈ, ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਬੁਲਾਈ, ਸਤਿਗੁਰ ਸੇਵ

ਖਾਣੈ ਬਿਨ ਗੁਰ ਪਰਮ ਬੁਲਾਏ। ਲੱਖ ਚੁਰਾਸੀ ਫੇਰ ਪਿਆ ਬਿਨ ਸਬਦੈ ਮੁਕਤ ਨ ਪਾਈ। ਜਾਉ ਨਾ ਉਚੇਤੈ ਤਾਂ ਗਦ ਪਾਈ, ਜਾਂ ਸਤਿਗੁਰ ਮੇਲ ਮਿਲਾਈ। ਸਤ ਸੰਗਤ ਮੈਂ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੈ ਸੁਭਾਈ। ਮਨ ਤਨ ਅਰਪੀ ਆਪ ਗਵਾਈ, ਚੱਲਾਂ ਸਤਿਗੁਰ ਭਾਈ। ਸਦ ਬਲਿਹਾਰੀ ਗੁਰ ਆਪਣੇ ਵਿਟੋ, ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੈ ਜਾਤਾ। ਨਾਨਕ ਨਾ ਮਿਲੈ ਵਡਿਆਈ, ਗੁਰ ਕੈ ਸ਼ਬਦ ਪੁਛਾਤਾ। ਸ੍ਰੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਤ ਜੋਤ ਕੀ, ਥੱਕੇ ਭੇਖੀ ਪਰਮ ਬੁਲਾਏ। ਗੁਰ ਬੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਈ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੈ ਹੀ ਤੇ ਸਹਿਜ ਉਪਜੈ। ਹਰ ਪਾਇਆ ਸਹਿ ਸੋਈ ਰਹਾਉ, ਸਹਿਜੇ ਗਾਵਿਆ ਥਾਈ ਪਵੈ। ਬਿਨ ਸਹਿਜੈ ਕਥਨੀ ਬਾਦ, ਸਹਿਜ ਹੀ ਭਗਤ ਉਪਜੈ। ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ। ਬਿਨ ਸਹਿਜੈ ਜੀਵਨ ਬਾਦ, ਸਹਿਜ ਸਲਾਈ ਸਦਾ ਸਦਾ। ਸਹਿਜ ਸਮਾਦ ਲਗਾਈ, ਸਹਿਜੇ ਹੀ ਗੁਣ ਉਚਰੈ ਭਗਤ ਕਰੇ। ਲਿਵ ਲਾਏ ਸਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਿਡਾਰਿਆ ਸਸਰਣਾਈ ਬਾਏ। ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ। ਸੇਵਡ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ।

ਜੀਵੈ ਨਾਉ ਜੀਉ। ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ। ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜੀਉ। ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਉ। ਗੋਪੀ ਨੇ ਗੋਰ ਗੁਆਲੀਆ, ਤੁਧ ਆਪੇ ਗੋਏ ਉਠਾ ਲਿਆ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਉ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿੰਨੀ ਦੂਜਾ ਭਾਉ ਚੁਕਾਇਆ। ਨਿਰਮਲ ਜੋਤਨ ਪ੍ਰਾਣੀਆ, ਉਹ ਚੱਲੇ ਜਨਮ ਸਵਾਰ ਜੀਉ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹੈ ਵਡਿਆਈਆਂ। ਅਣਮੰਗਿਆਂ ਦਾਨ ਦੇਵਣਾ, ਕਉ ਨਾਨਕ ਸੱਚ ਸਮਾਲ ਜੀਉ। ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਪਾਏ ਮਾਇਆ ਨਾਏ ਸੋਏ ਜੀਉ, ਸਤਿਗੁਰ ਪੁਰਖ ਮਿਲਾਇਆ ਤਿਸ ਜੇਵਡ ਅਵਰ ਨਾ ਕੋਏ ਜੀਉ। ਰਹਾਉ ਗੁਸਾਈ ਮਹੰਡਾ ਇੱਠੜਾ, ਅਮ ਅੰਬੇ ਥਾਵੋ ਮਿੱਠੜਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜੀਉ। ਤੇਰੇ ਹੁਕਮੈ ਸਾਵਣੇ ਆਇਆ, ਮੈਂ ਸਤ ਕਾ ਹੱਲ ਜੁਆਇਆ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ ਜਮਾਏ ਜੀਉ। ਹਉ ਗੁਰਮਿਲ ਇੱਕ ਪਛਾਣਦਾ, ਦੂਆ ਕਾਗ ਹੋ ਕਾਗਲ ਚਿਤ ਨਾ ਜਾਣਦਾ। ਹਰ ਇੱਕ ਤੈ ਕਾਰੈ ਲਾਇਨ, ਜਿਉ ਭਾਵੈ ਤਿਵੈ ਨਿਭਾਹੇ ਜੀਉ। ਤੁਸੀਂ ਭੋਗੋ ਪੁੰਚੋ ਭਾਈਓ, ਗੁਰ ਦੀਵਾਨ ਕਵਾਏ ਪਹਿਨਾਈਓ। ਹੋ ਹੋਆ ਮਹਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜੀਉ। ਓ ਹਉ ਆਇਆ ਸਾਮੈ ਤੇ ਹੰਡੀਆਂ, ਪੰਜ ਕਿਰਸਾਨ ਮੁਜੇਰੇ ਮਹਿੰਡਿਆਂ।

ਉਜੜ ਥਿਓ ਵਸਾਇਓ ਹਉ ਤੁਧ ਵਿਟੋ ਕੁਰਬਾਨ ਜੀਓ। ਹਰ ਇੱਠੈ ਨਿਤ ਧਿਆਇੰਦਾ ਮਨ ਚਿੰਦੀ ਸੋ ਫਲ ਪਾਇੰਦਾ। ਸਭੇ ਕਾਜ ਸਵਾਰਿਆਂ ਲਾਹਿਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ। ਨੌ ਨਿਦ ਨਾਮ ਨਿਦਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ। ਸਤਿਗੁਰ ਪੁਰਖ ਵੇਖਾਲਿਆ ਮਸਤਕ ਧਰ ਕੇ ਹੱਥ ਜੀਓ। ਮੈਂ ਬੱਧੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਿੰਦਾ ਪਾਲ ਕੈ। ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਓ। ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸਨਾਨ ਦੜਾਇਆ। ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਦੇ ਕੰਨ ਸੁਣੋ ਅਰਦਾਸ ਜੀਓ। ਠੋਕ ਵਜਾਏ ਸਭ ਡਿਠੀਆਂ ਤੁਧ ਆਪੇ ਲਯਨ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੈ ਰਝਾਣ ਦਾ। ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ। ਬਹੁ ਮਾਣ ਕਿਆ ਤੁਧੇ ਉਪਰੇ ਤੂੰ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾਂ ਭੁਗ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ। ਦੇਹੋ ਦਰਸ ਸੁਖਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ। ਤੁਧ ਜੇਵੜ ਅਵਰ ਨਾ ਫਾਲਿਆ ਤੂੰ ਦੀਪ ਲੋਏ ਪਾਇਆ ਲਿਆ।

ਤੂੰ ਥਾਨ ਥਨੰਤਰ ਰਵ ਰਿਆ ਨਾਨਕ ਭਗਤਾਂ ਸੱਚ ਆਧਾਰ ਜੀਓ। ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਈਏ ਬੈਠਾ ਵੇਖੈ ਆਪ ਜੀਓ। ਵਾਤ ਵੰਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ ਸਭ ਇਕੱਠੇ ਹੋਏ ਆਇਆ ਕਰ ਜਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਿਹਨਾ ਬਹਰਾ ਹਰ ਦਿਸੈ ਹਾਜ਼ਰ ਜਹਰਾ ਸੁਣ ਸੁਣ ਤੁਝੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦਈਐ ਸੇਵੜੇ ਗੁਰ ਕੱਟੇ ਮਿਹਡੇ ਜੇਵੜੀ ਹਉ ਬੋਹੜ ਛਿੰਝ ਨਾ ਨਚਾਉਂ ਨਾਨਕ ਅਵਸਰ ਲੱਦਾ ਭਾਲ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਬ ਅੰਤਰ ਕਰੇਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ ਨਾਮਰ ਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਭਾਸ ਦੂਜੇ ਪਹਿਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣ ਜਾ ਰਿਹਾ ਮਿੱਤਰਾ ਜਿਉਂ ਜਸੁਦਾ ਘਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕੱਛ ਤੇਰਾ ਜਿਨ ਰਚ ਰਚਿਆ ਤਿਸੈ ਨ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉਂ ਚਿੱਤ ਹਰ ਕਾ ਨਾਮ ਨ ਚੇਤਈ ਵਣ ਜਾ ਰਿਹਾ ਮਿੱਤਰਾ ਬੱਧਾ ਛੁੱਟ ਹੈ ਜਿੱਤ ਹਰ ਕਾ ਨਾਮ ਨ ਚੇਤੈ ਪ੍ਰਾਣੀ ਬਿਕਲ ਪਿਆ ਸੰਗ ਮਾਇਆ ਧਨ ਸਿਉਂ ਰੱਤਾਂ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕੋ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿਤ ਚੌਥੇ ਪਹਿਰੈ ਰਹਿਣ ਕੈਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੈ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਏ ਜਿਸ ਸਿਉਂ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੇਲਾਈਏ ਵਿਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਘਨੇਰਾ ਮਾਇਆ ਮੋਹ ਸਬਾਏ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਏ ਬੁੱਢੀ ਦੂਜੈ ਹੇਤ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਛੁੱਟ ਹੈਂਗਾ ਹਰ ਚੇਤ ਦੂਜੇ ਪੈਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ ਪਰ ਜੋ ਬਣਾਵੈ ਮਤ
ਐਨ ਸਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦੁਲੇ ਨਾਮ ਨਾ ਚਿਤ ਰਾਮ ਨਾਮ ਕਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰਹੋਂਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜੈ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ ਜੋਬਨ ਘਟੈ ਜਰੂਆ ਜਿਣੈ ਵਣ ਜਾ ਰਿਹਾ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪਛਤਾਸੇ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕਿਛ ਆਪਣਾ ਕਰ ਕਰ ਰਾਖਿਆ ਖਿਡ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਉ ਨਾਨਕ ਪ੍ਰਾਣੀ ਤੀਜੈ ਪੈਰੈ ਪ੍ਰਭ ਚੇਤੋਂ ਲਿਵ ਲਾਏ ਚੌਥੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਬਿਰਧ ਪਿਆ ਤਨ ਖੀਣ ਅੱਖੀ ਅੰਧ ਨਾ ਦਿਸੈ ਵਣ ਜਾ ਰਿਹਾ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਹਿ ਪਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆਵਣ ਜਾਣਾ ਖੜ ਪੱਕੇ ਕੁੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਣ ਕਉ ਨਾਨਕ ਪ੍ਰਾਣੀ ਚੌਥੇ ਪੈਰੈ ਗੁਰਮੁਖ ਸ਼ਬਦ ਪਛਾਣ ਔੜਕ ਆਇਆ ਤਿਨ ਸਾਹਿਆ ਵਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇਕ ਰੱਤੀ ਗੁਣ ਨਾ ਸਮਾਣਿਆ ਵਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਇ ਨਾ ਸਾਕੈ ਭਾਏ ਭਗਤ ਪੈ ਤਰਣਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਉ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮੰਝਾਰ ਹਰ ਧਿਆਵੈ ਹਰ ਉਚਰੈ ਵਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤੇ ਸਚੇ ਤੋਂ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹਰ ਜਪੀਐ ਕਿਰਪਾ ਧਾਰ ਦੂਜੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਈ ਮੇਰਾ ਮੇਰਾ ਕਰ ਪਾਲੀਏ ਵਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਉ ਨਾਨਕ ਦੂਜੇ ਪੈਰੈ ਪ੍ਰਾਣੀ ਤਿਸ ਕਾਲ ਨਾ ਕਬਹੂ ਖਾਏ ਤੀਜੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੈ ਅੰਤ ਸਿਖਾਏ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਏ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਉ ਨਾਨਕ ਤੀਜੈ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵ ਪੂਰਾ ਸਤਿਗੁਰੂ ਵਣ ਜਾ ਰਿਹਾ ਮਿੱਤਰਾ ਸਭ ਚੱਲੇ ਰਹਿਣ ਵਿਹਾਦੀ ਹਰ ਸੇਵੋ ਖਿੰਨ ਖਿੰਨ ਢਿੱਲ ਮੂਲ ਨਾ ਕਰਿਹੋ ਜਿਤ ਅਸਥਿਰ ਜੁਗ ਜੁਗ ਹੋਵੋ
ਹਰ ਸੇਤੀ ਸਦ ਮਾਣੋ ਰਲੀਆਂ ਜਨਮ ਮਰਨ ਦੁੱਖ ਹੋਵੋ। ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ। ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਧਰ ਪਾਇਤਾ ਉਦਰੈ ਮਾਏ। ਦਸੀ ਮਾਸੀ ਮਾਨਸ ਕੀਆ ਵਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਏ। ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ। ਮਾਤ ਪਿਤਾ ਭਾਈ ਸੁਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ। ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਸ ਕਿਸ਼ਨਾਏ। ਕੋ ਨਾਨਕ ਪ੍ਰਾਣੀ ਪਹਿਲੇ ਪੈਰੈ ਧਰ ਪਾਇਤਾ ਉਦਰੈ ਮਾਏ। ਦੂਜੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਭਰ ਜਵਾਨੀ ਲਹਿਰੀ ਦੇ। ਬੁਰਾ ਭਲਾ ਨਾ ਪਛਾਣੀ ਵਣ ਜਾ ਰਿਹਾ ਮਿੱਤਰਾ ਮਨ ਮੱਤਾ ਅਹਮੇ। ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ। ਪੂਰਾ ਸਤਿਗੁਰ ਕਬੂ ਨਾ ਸੇਵਿਆ ਸਿਰ ਠਾਂਡੇ ਜਮ ਜੰਦਾਰਾ। ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ। ਕਹੋ ਨਾਨਕ ਦੂਜੇ ਪੈਰੈ ਪ੍ਰਾਣੀ ਭਰ ਜੋਬਨ ਲੈਰੀ ਦੇ। ਤੀਜੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਬਿਗ ਸੰਚੈ ਅੰਧ ਅਗਿਆਨ। ਪੁੱਤਰ ਕਲਤਰ ਮੋਹੇ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਭਾਨ। ਅੰਤਰ ਲਹਿਰ ਲੁਭਾਨ ਪੁਰਾਣੀ ਸੁਬਰਵ ਚੇਤਨਾ ਆਵੇ ਸਾਧ ਸੰਗਤ ਸਿਉ ਸੰਗ ਨਾ ਕੀਆ। ਬਹੁ ਜੋਨੀ ਦੁਖ ਪਾਵੇ ਸਿਰਜਨ ਹਾਰ ਵਿਸਾਰਿਆ ਸੁਆਮੀ। ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੈ ਬਿਖ ਸੰਚੇ ਅੰਧ ਅਗਿਆਨ। ਚੌਥੇ ਪੈਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ। ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ। ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ। ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ। ਸਗਲੇ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰੂ ਚਾਨਣ ਹੋਏ। ਕਹੋ ਨਾਨਕ ਪ੍ਰਾਣੀ ਚੌਥੇ ਪੈਰੈ ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ ਮਿੱਤਰਾ ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੇ ਬਿਲਮਨਾ ਦੇਵ ਨੇ ਵਣ ਜਾ ਰਿਹਾ ਮਿੱਤਰਾ ਉਨੀ ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ। ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਕਹੋ ਨਾਨਕ ਭਗਤ ਸੁਹੈ ਦਰਬਾਰੇ ਮਨਮੁਖ ਸਦਾ ਭਵਾਤ। ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੁੰਦ ਇਆਣੀ ਪਿਯੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੈ ਕੰਮ ਸਿੱਖੈ। ਸਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੈ ਸੁਹੇਲੀ। ਹਰ ਦਰਗੈ ਬਹਾਂ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੀ ਰੱਖੈ। ਮੁੰਦ ਇਆਣੀ ਪਿਯੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਹਉਮੈ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ। ਅਕਾਲ ਮੂਰਤ ਵਰ ਪਾਇਆ ਅਵਿਨਾਸੀ ਨਾ ਕਦੇ ਮਰੈ ਨਾ ਜਾਇਆ। ਵਿਆਹ ਹੋਆ ਮੇਰੇ ਬਾ ਬੋਲਾ ਗੁਰਮੁਖੇ ਹਰ ਪਾਇਆ।
ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਜ ਸੁਹੰਦੀ ਪੇਵ ਕੜੈ ਹਰ ਜਪ ਸੁਹੇਲੀ ਵਿੱਚ ਸਹੁਰੜੈ ਖਰੀ ਸੁਹੰਦੀ ਸਹੁਰੜੈ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੂ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੂ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦੇਵਾਇਆ ਖੰਡ ਵਰ ਭੰਡ ਹਰ ਸੋਭਾ ਹੋਏ ਇਹੋ ਦਾਨ ਨਾਰ ਲੈ ਰਲਾਇਆ ਹੋਰ ਮਨਮੁਖ ਦਾਜ ਸੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲਨ ਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੇ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੇ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਇੱਕ ਜਪ ਹਰ ਹਰ ਨਾਮ ਸੁਹੰਦੇ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਏ ਹਰ ਨਾਮ ਧਿਆਏ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇਈ ਫਲ ਪਾਵੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੈ ਗੁਰਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਖ ਅਭੇਵੇ ਨਿਹਚਲ ਆਸਣ ਪਾਇਆ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੁ ਸਿਮਰ ਸੁਆਮੀ ਸੁਖ ਹੈ ਗਾਮੀ ਇੱਛ ਸਗਲੀ ਪੁੰਨੀਆ ਪੁਰਬੇ ਕਮਾਏ ਸ਼੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁੰਨਿਆ ਅੰਤਰ ਬਾਹਰ ਸਰਬਤ ਸਰਬਤ ਰਵਿਆ ਮਨ ਉਪਜਿਆ ਵਿਸਵਾਸੁ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੁ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਘਾਨੇ ਅੰਮ੍ਰਿਤ ਬਾਨੇ ਸਰਬ ਸੁਖਾਂ ਮਨ ਉੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਇੱਛ ਪੁਨੀ ਸਤਿਗੁਰ ਤੁੱਠੇ ਲੜ ਲੀਨੇ ਲਾਏ ਨਾਉ ਨਿਧ ਪਾਏ ਨਾਉ ਸਰਬ ਸੁਠਾਕੁਰ ਦੀਨਾ
ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੱਖਣਾ ਹੱਠ ਮਜਾਓ ਮਾਂ ਪਿਰੇ ਪੱਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨੈ ਭਾਵੈ ਜੀਓ ਦਾਸਾਂ ਨੈ ਭਾਵੈ ਬਿਨ ਦਰਸਾਵੈ ਇੱਕ ਖਿਨ ਧੀਰਜ ਕਿਉਂ ਕਰੈ ਨਾਮ ਵਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕੇ ਸਵਾਮੀ ਧਾਰ ਅਨੁਗ੍ਰਹੋ ਮਨ ਤਨ ਅੰਕ ਸਮਾਵੇ ਡੱਖਣਾ ਸੁਹੰਦੜੋ ਹਬਠਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ ਕਿਉਂ ਮਨਹੋਂ ਵਿਸਾਰੀਐ ਜੀਓ ਕਿਉਂ ਮਨਹੋਂ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੀ ਮਨ ਬਾਂਛਦ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਐ ਜਨਮ ਨਹਾਰੀਐ ਨਾਨਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ ਡੱਖਣਾ ਧੂੜੀ ਮੰਜਨ ਸਾਧਖੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤੈ ਵਿਸਰਾਮ ਆਸਾ ਲਗ ਜੀਵਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਖੇ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦ ਮਾਨਿਆ ਸਰਬ ਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕੀਨੇ ਆਪਣੇ ਤਿਨਾ ਕੂਮ ਲਿਓ ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਸ਼ੰਤ ਪ੍ਰੇਮ ਠਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ

ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਧਨ ਸਭ ਧਨ ਲਿਖਤੀ ਕੁੱਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸ ਦੀਨੇ ਜਿਨ ਨਾ ਭਾਵੇ ਨੈ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਤਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਤ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜ਼ਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਿਤਪਾਲ ਦਾ ਘੱਟ ਘੱਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨ ਅਵਰ ਨਾ ਕੋਏ ਜੋ ਮੋਹੇ ਮਾਇਆ ਚਿੱਤ ਲੈਂਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਾਓ ਸੰਤ ਜਨਾਵਣ ਭਾਈਆ ਹਰ ਕਿੰਨੇ ਨਾ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਉਂਦੇ ਜੋ ਵੇਸੁਆ ਪੁੱਤ ਨਿਆਉ ਪਿਤਾ ਜਾਤ ਨਾ ਹੋਈਐ ਗੁਰ ਤੁੱਟੇ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਐਨਸ ਲਾਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲੱਗ ਜੋ ਬਨਸਾਸ ਹੈ ਤਬ ਲੱਗ ਨਾਮ ਧਿਆਏ ਚਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲੈ ਛਡਾਏ ਹੋਣ ਬਲਹਾਰੀ ਤਿੰਨ ਕੋ ਜਿਨ ਹਰ ਮਨ ਵੁੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦ ਦੀ ਪਾਰ ਲਗਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇ ਵੇਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰ ਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹੋ ਬਲਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭੱਜ ਪੋ ਜਿੰਦੂ ਸਭ ਕਿਲਵਿਕ ਦੁੱਖ ਪਰ ਹਰੇ ਰਾਵ ਘਟ ਘਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਭਾਇ ਭਤ ਗੁਰਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਹਰ ਸਭ ਹਰ ਪ੍ਰਭ ਤੇ ਉਤ ਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਈ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਪਾਰੀਆ ਜਿਨ ਵਖਰ ਲੱਧਿਆ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਉ ਮਿਲਿਆ ਰਹਿ ਰਾਸ ਰਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਸਲੋਕ ਮਹਲਾ ਚੌਥਾ ਸਲੋਕਾਂ ਨਾਲ ਮਹਲਾ ਸਲੋਕ ਮਹਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਨੇਚਲ ਮਤ ਅਪਾਰ ਰਤਨ ਅਮੋਲ ਕਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹਿਲਾ ਤੀਜਾ ਹੋਰ ਬਿਰਥਾ ਸਭ ਧਾਤ ਹੈ ਜਬ ਲੱਗ ਸਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਇਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ
ਹਰ ਇੱਕੋ ਕਰਤਾ ਇੱਕੋ, ਇੱਕੋ ਦੀਵਾਨ ਹਰ, ਹਰ ਇੱਕ ਥੇ ਕਾ ਹੈ ਅਮਰ, ਇੱਕੋ ਹਰ ਚਿੱਤ ਧਰ। ਹਰ ਤਿਸ ਬਿਨ ਕੋਈ ਨਾਇ ਡਰ, ਭਰਮ ਪੋ ਦੂਰ ਕਰ, ਹਰ ਤਿਸੇ ਨੋ ਸਲਾਏ, ਜੇ ਤੁਧ ਰੱਖੇ ਬਾਹਰ ਘਰ। ਹਰ ਜਿਸਨੋ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ। ਸਲੋਕ ਮਹਲਾ ਪਹਿਲਾ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੀ ਉਠਾਲ। ਮਹਲਾ ਪਹਿਲਾ। ਸਿਦਕ ਸਬੂਰੀ ਸਾਦਕਾ, ਸਬਰ ਤੋਂ ਸਾਮ ਲਾਇਕਾ, ਦੇਦਾਰ ਪੂਰੇ ਪਾਇਸਾ, ਥਾਉ ਨਾਹੀ ਖਾਇਕਾ ਪੌੜੀ। ਸਭ ਆਪੇ ਤੁਧ ਉਪਾਏ ਕਹਿ, ਆਪ ਕਾਰੇ ਲਾਈ, ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ। ਹਰ ਤੁਧੋਂ ਬਾਹਰ ਕਿਛ ਨਾਹੀ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਤਾਈ। ਹਰ ਤਿਸੇ ਤੇ ਆਵੋ ਸੰਤ ਜਨੋ, ਜੋ ਲੈ ਛਡਾਈ। ਸਲੋਕ ਮਹਲਾ ਪਹਿਲਾ। ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ, ਆਪੇ ਜੇ ਕੋ ਕੈ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਂ ਪਤ ਲੈ ਕੇ ਪਾਏ। ਮਹਲਾ ਦੂਜਾ। ਜਿਸ ਪਿਆਰੇ ਸਿਉਨੇ, ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ, ਤਾਂ ਕੇ ਪਾਛੇ ਜੀਵਣਾ ਪੌੜੀ। ਤੁਦੇ ਆਪੇ ਧਰਤੀ ਸਾਜੀਏ, ਚੰਦ ਸੂਰਜ ਦੁਏ ਦੀਵੈ, ਦਸ ਚਾਰ ਹੱਟ ਤੁਦ ਸਾਜਿਆ, ਵਪਾਰ ਕਰੀਵੈ। ਇੱਕ ਨਾਨੋ ਹਰ ਲਾਭ ਦੇ, ਜੋ ਗੁਰਮੁਖ ਤੀਵੈ, ਤਿੰਨ ਜਮ ਕਾਲ ਨਾ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੈ। ਓਏ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਛਟੀਵੈ। ਸਲੋਕ ਮਹਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਤਾਂ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੈ ਧਿਰ ਲੇਖਾ ਤੈ ਧਿਰ ਮੌਜੂਦ। ਮਹਲਾ ਤੀਜਾ। ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹੇ ਹਦੂਰ। ਪੌੜੀ। ਸਪਤ ਦੀਪ ਸਪਤ ਸਾਗਰਾ, ਨਵ ਖੰਡ ਚਾਰ ਵੇਸ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ। ਸਭ ਤੁਦੇ ਤੇ ਆਵੇ ਜੀ ਜੰਤ, ਹਰ ਮਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹੋਂ ਕੁਰਬਾਣਾ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਸਲੋਕ ਮਹਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈਏ, ਹਿਰਦੇ ਹੀ ਲਿਖ ਦੇ, ਸਦਾ ਸਹਿਬ ਕੈ ਰੰਗ ਰਹੇ, ਕਬੂ ਨਾ ਤੂੰ ਟਸਨੇ। ਕਲੋ ਮਸਾਜਨੀ ਜਾਏ ਸੀ, ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਤੁਰ ਛੋਡੀ ਸੱਚੇ ਪਾਏ। ਮਹਲਾ ਤੀਜਾ। ਨਦਰੀ ਆਮਦਾ ਨਾਲ ਨਾ ਚੱਲੇ, ਵੇਖੋ ਕੋ ਵਿਉ ਪਾਏ, ਸਤਿਗੁਰ ਸੱਚ ਦੜਾਇਆ, ਸੱਚ ਰਹੋ ਲਿਵਲਾਏ, ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਪੌੜੀ। ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀ ਚੇ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਗਸੇਤ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਏ ਕੇਤ। ਜਿਨ੍ਹਾਂ ਨਾਨਕ ਸੱਚ ਪਛਾਣਿਆ, ਸੇ ਸੱਚ ਰਲੇਤ। ਸਲੋਕ ਮਹਲਾ ਤੀਜਾ। ਕਲਮ ਜਲੋ ਸੁਣ ਮਸਵਾਣੀਏ, ਕਾਗਦ ਭੀ ਜਲ ਜਾਉ, ਲਿਖਣ ਵਾਲਾ ਜਲ ਮਲੋ, ਜਿਨ ਲਿਖਿਆ ਦੂਜਾ ਭਾਉ। ਨਾਨਕ ਪੂਰਾ ਲਿਖਿਆ, ਨਾਨਕ ਪੂਰਬ ਲਿਖਿਆ, ਕਮਾਵਣਾ ਅਵਰ ਨਾ ਕਰਨਾ ਜਾਏ। ਮਹਲਾ ਤੀਜਾ। ਹੋਰ ਕੂੜ ਪੜ੍ਹਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਕੁਆਰ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਆਪੁਛਿਆ ਦਾਨ ਦੇਵ ਕਾ। ਸਲੋਕ ਮਨ ਲਾਤੀ ਚਾ। ਹੋ ਹੋ ਕਰਤੀ ਸਭ ਮੋਈ, ਸੰਪੋ ਕਿਸੇ ਨਾ ਨਾਲ, ਦੂਜੇ ਭਾਏ ਦੁੱਖ ਪਾਇਆ ਸਭ ਜੋਈ ਜਮਕਾਲ, ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੁਮਾਲ। ਮਹਲਾ ਪਹਿਲਾ। ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ,
ਮਨੋ ਕੁਸੁਦਾ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਇੰਦਾ ਆਪੇ ਵਿੱਚ ਸਿਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਨਿਤ ਨਿਮਕ ਘੜੀ ਕਰ ਖਿਆਲ ਹਰ ਤੁਦੋਂ ਬਾਰਾ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਨ ਲਾਤੀ ਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਧਨ ਖਸਮੇ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਏ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਸਲੋ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕੁਸੰਭਾ ਦੇਖ ਨਾ ਭਾਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮਾਲ ਦੂਜੇ ਲੱਗੇ ਪਚਮੂਏ ਮੂਰਖ ਅੰਧ ਗੁਵਾਰ ਬਿਸਟਾਂ ਅੰਦਰ ਕੀਟ ਸੇ ਪੈ ਪੱਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸ੍ਰਿਸ਼ਟ ਉਪਾਈ ਸਭ ਤੁਧ ਆਪੇ ਰਿਸ਼ਕ ਸੰਭਾਇਆ ਇੱਕ ਵਲ ਛਲ ਕਰਕੇ ਖਾਮ ਦੇ ਮੂੰਹ ਕੂੜਕ ਸੱਤ ਤਿਨੀ ਢਾਇਆ ਤੁਧ ਆਪੇ ਭਾਵੇ ਸੋ ਕਰੇ ਤੁਧ ਉੱਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਨ ਤੇਨਾ ਅਕੁੱਟ ਭੰਡਾਰ ਦਵਾਇਆ ਹਰ ਚੇਤ ਖਾਏ ਤੇਨਾ ਸਫਲ ਹੈ ਅਚੇਤਾ ਹੱਥ ਤਡਾਇਆ ਸਲੋਕ ਮਨ ਲਾ ਤੀਜਾ ਪੜ ਪੜ ਪੰਡਤ ਬੇਦ ਬਖਾਣੇ ਮਾਇਆ ਕਾ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ ਜੋ ਦੇਂਦਾ ਰਿਜਕ ਸੁਭਾਏ ਜਮ ਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੇ ਜਾਏ ਮਨਮੁਖ ਕਿਛੂ ਨਾ ਸੂਝੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਿਲੇ ਨਾ ਵਿਸਰੇ ਜਿੱਤ ਦਰ ਸੱਚੇ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵੇ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਵਿਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਏ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਹ ਵਿਨਾਸ਼ ਜੋ ਭਾਵੇ ਤਿਉਂ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਰਾਸ ਸਭ ਤੁਦੇ ਪਾਸ ਮੰਗਦੇ ਨਿਤ ਕਰ ਅਰਦਾਸ ਜਿਸ ਨੂੰ ਦੇਹ ਤਿਸ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਂ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਦੇ ਨੂੰ ਸਲਾਏਂਦੇ ਦਰਮੁ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਨ ਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾਚੀ ਨਹੀਂ ਮਨ ਮੂਰਖ ਗਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ ਜਿੰਨੀ ਸਤਿਗੁਰੂ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਅਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਭਾਰ ਲੰਘਾਏ ਮਨ ਹਟ ਕਿਨਾ ਨਾ ਪਾਇਓ ਪੂਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਲੋਕ ਮਨ ਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅੰਕਰਣ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ
आप हुआ सदा मुक्त, सब कुल निस्तारिया, सुन सच दुआर नाम प्यारिया, मन मुख मरे अंकार मरण विगाड़िया, सबो वरते हुक्म क्या करे विचारिया, आपो दूजे लग खसम विसारिया, नानक बिन नावे सब दुख सुख विसारिया। महला तीजा, गुरपुरे हर नाम दृढ़ाया, तन विचों परम चुकाया, राम नाम हर कीर्त गाई, कर चानण मग दिखाया, होमे मार एक लिव लागी, अंतर नाम वसाया, गुरमती जम जोए न साके, साचे नाम समाया, सब आपे आप वरते, करता जो पावे सो नाई लाया, जन नानक नाम दे ता जीवे, बिन नामे खिन मर जाया। पौड़ी, जो मिलिया हर दिबाण, स्यों जो सबनी दे बाणी मिलिया, जिथे ओ जाए तिथे ओ सुरखरु, उसके मुंह डिठे सब पापी तरिया, उस अंतर नाम निधान है, ना मोह परवरिया, ना उपजिए ना मनिए, ना किल विख सब हिरिया, जिनी नाम त्याया एक मानो एक चित, से अस्त्र जग रहा। श्लोक महला तीजा, आत्मे देव पूजिए, गुर के सहज सुभाए, आत्मे नो आत्मे की प्रतीत हुए, ता कर ही परचा पाए, आत्मा अडोल न डोलई, गुर के पाए सुभाए, गुरविण सहज न आवई, लोभ मैल न विचों जाए, खिन पल हर नाम मन वसे, सब अड़सठ तीरथ नाए, सच्चे मैल न लगई, मल लागे दूजे पाए, धोती मूल ना उतरे, जे अड़सठ तीरथ नहाए, मनमुख कर्म करे अंकारी, सब दुखो दुख कमाए, नानक मैला उजलता थिए, जा सतगुरु माए समाए। महला तीजा, मनमुख लोग समझाइए, कदों समझाया जाए, मनमुख रलाया ना रले, पइए किरत फराए, लैव तात दोए राह है, हुक्मी कार कमाए, गुरमुख अपना मन मारिया, शब्द कसवटी लाए, मन ही नाल झगड़ा, मन ही नाल सत, मन ही मंज समाए, मन जो इच्छे सो लहे, सच्चे शब्द सुभाए, अमृत नाम सद पुंचिए, गुरमुख कार कमाए, वैण मन्ने जे होरी नाल लुजना, जासी जन्म गवाए, मन मुखी मन हट हारिया, कूड़ कसत कमाए, गुर प्रसादी मन जने, हर सेती लेवलाए, नानक गुरमुख सच कमावणे, मन मुख आवे जाए। पौड़ी, हर के संत सुनो जन भाई, हर सतगुर की एक साखी, जिस तुर भाग होवे गुर, जिस तुर भाग होवे मुख मस्तक, तिन जन लै हिरदे राखी, हर अमृत कथा श्रेष्ठ उत्तम, गुरबचनी सहजे चाखी, तै भया प्रगास मिटिया अंधारा, ज्यों सूरज रैण के राखी, आदिष्ट अगोचर अलख निरंजन, सो देख्या गुरमुख आखी। श्लोक महला तीजा, सतगुर सेवे अपना, सो सर लेखे लाए, विचों आप गवाए के, रहन सच लिव लाए, सतगुर जिनी ना सेवियो, तिना बिरथा जन गोबाए, नानक जो तिस पावे सो करे, कहना कछु ना जाए। महला तीजा, मन वेकाड़ी वेड़िया, वेकारा कर्म कमाए, दूजे पाए अज्ञानी पूज दे, दरगह मिले सजाए, आत्म देओ पूजिए, बिन सतगुर बूझ ना पाए, जप तप संजम भाणा, सतगुरु का करमी पल्ले पाए, नानक सेवे सुरत कमावनी, जो हर भावे सो थाए पाए। पौड़ी, हर हर नाम जपो मन मेरे, जित सदा सुख होवे दिन राती, हर हर नाम जपो मन मेरे, जस सिमरत सब किलविक पाप लहाती, हर हर नाम जपो मन मेरे, जित दालद दुख भुख सब ले जाती, हर हर नाम जपो मन मेरे, मुख गुरमुख प्रीत लगाती, जित मुख भाग लिखिया तुर साचे, हर तित मुख नाम जपाती। श्लोक महला तीजा, सतगुर जी ना सेवियो, शब्द ना कीतो विचार, अंतर ज्ञान ना आयो, मृतक है संसार,
ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹਲਾ ਤੀਜਾ ਸੋ ਭਗੌਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਧਾਵਤ ਰਾਖੇ ਇਕਤ ਘਰ ਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗੌਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤਸੰਗਤ ਸਿਉਂ ਬਾਦ ਰਚਾਏ ਆਨ ਦੈਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸੋਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਈ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਹੋਆ ਕਿਰਪਾਲ ਕਰ ਸੇ ਸਤਿਗੁਰ ਪੈਰੀ ਪਾਈ ਤਿਨ ਇੱਥੇ ਉੱਥੇ ਮੁੱਖ ਉਜਲੇ ਹਾਦਰਗਾ ਪਹਿਨਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ ਮਹੱਲਾ ਪੰਜਵਾਂ ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਹਿਆਸ ਕਸਤੂਰੀ ਕੈ ਭੁੱਲੜੈ ਗੰਦੇ ਡੂਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਸੋ ਐਸਾ ਹਰ ਨਾਮ ਜਪੀਆ ਮਨ ਮੇਰੇ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਜਨ ਨਾਨਕ ਅਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕ ਰੂਪ ਕੋ ਲੱਖਣੀ ਮਨ ਖੋਟੇ ਕੁੜਿਆਰ ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗੋਵਾ ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੇ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕੰਤ ਕੋ ਸ਼ਬਦੇ ਧਰੇ ਪਿਆਰ ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾ ਸੋ ਆਲਿਓ ਸੋ ਲੱਕਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਕਿਸੇ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾਂ ਦੁੱਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ ਸਤਿਗੁਰ ਸੇਵੇ ਆਪਣਾ ਭਉਜਲ ਪਾ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰ ਧਾਰ ਪੌੜੀ ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰ ਦੇ ਵਡਿਆਈ ਹਰ ਧਰਮ ਨਿਆਉ ਕੀਓ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ ਪਿਰ ਛੋਡਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕ ਰੂਪ ਸੋ ਕੋ ਸੋਹਣੀ ਪਰ ਹਰ ਛੋਡੀ ਪਧਾਰ ਮਹਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ
हर तेरी सब करे उस्तत जिन फाते काढ़िया हर तुदनो करे सब नमस्कार जिन पापे ते राखिया हर निमाणिया तू माण हर डाढ़ी हूं ते डाढ़िया हर अहंकारियां मार नवाए मनमुख मूड साध्या हर भगतां दे वड्याई गरीब अनाथिया सलोक मन लाती जा सतगुर के भाणे जो चले तिस वड्याई वड्डी होए हर का नाम उत्तम मन वसे मेट न सके कोए किरपा करे जिसे अपनी तिस कर्म प्राप्त होए नानक कारण करते वस है गुरमुख बूझे कोए मन लाती जा नानक हर नाम जिनी अराध्या आन दिन हर लिवतार माया बंदी खसम की तेने आगे कमा वेकार पूरे पूरा कर छोड़िया हुक्म सुवारण हार गुर प्रसादी जिन बुझिया तिन पाया मोक द्वार मनमुख हुक्म न जान नहीं तिन मारे जम जंदार गुरमुख जिनी अराध्या तिनी तरिया भव जल संसार सब अवगुण गुणी मटाया गुर अपने गुर आपे बख्शन हार पौड़ी हर की भगता प्रतीत हर सब किछ जानदा हर जे वडनाई कोई जान हर धर्म विचारदा काड़ा अंदेसा क्यों कीजे जाना ही आ धर्म मारदा सच्चा साहब सच न्याओ पापी नौ हारदा सलाहो भगत कर जोड़ हर भगत जन तारदा सलोक महला तीजा अपने प्रीतम मिल रहा अंतर सखा उरतार सलाही सो प्रभ सदा सदा गुर के हेत अपार प्यार नानक जिस नदर करे तिस मेल लै साई सोहागन नार महला तीजा गुरसेवा ते हर पाईए जा को नदर करे मानस ते देवते भय त्याया नाम हरे होमे मार मलायन गुर के शब्द तरे नानक सहज समायन हर अपनी कृपा करे पौड़ी हर अपनी भगत कराए वड्याई वेखालियन अपनी आप करे प्रीत आप सेवा कालियन हर भगता नो दे आनंद थिर घरी बहालियन पापिया नो ना दे थिर कहण चुन नरक घोर चालियन हर भगता नो दे प्यार कर अंग निस्तारियन श्लोक महला पहला कुबुद डूमणी कुदै कुबुद डूमणी कुदै कसैण पर निंदा घट चूड़ी मुठी क्रोध चंडाल कारी कड़ी क्या थिए जा चारे बैठिया नाल सच संजम करनी कारा नावन नाव जपे नानक अगे उत्तम सही जे पापा पंद न ले महला पहला क्या हंस क्या बगला जा को नदर करे जो तिस भावे नानका का गो हंस करे पौड़ी कीता लोड़िए काम सो हर पै आखिए कारज दे सवार सतगुर सच साखिए संतां संग निधान अमृत चाखिए भै पंजन मेरवान दास की राखिए नानक हर गुण गाए अलक प्रभ लाखिए श्लोक मान लाती जा जियो पिंड सब ते सका सब से दे आधार नानक गुरमुख सेविए सदा सदा दार हो बलहारी तिन को जिन त्याए हर निरंकार ओना के मुख सद उजले ओना नो सब जगत करे नमस्कार महला तीजा सतगुर मिलिए उल्टी पई नाम निध खर्चियो खाओ अठारह सिद्धि पिछे लगियां फिरन निज घर वसे निज थाए अनहद धुनी सद वज दे ओन मन हर लिव लाए नानक हर भगत तिना दर आया हर नानक हर भगत तिना के मन वसे जिन मस्तक लिखिया तुर पाए पौड़ी हो ढाडी हर प्रभ खसम का हर के दर आया हर अंदर सुनी पकार ढाडी मुख लाया हर पुछया ढाडी सद के कित अर्थ तू आया
नित देवो दान दयाल प्रभ नाम त्याया हर दाते हर नाम जपाया नानक पैनाया सुध। एक ओंकार सतगुर प्रसाद श्री राग कबीर जीओ का एक सुआन के घर गावना जननी जानत सुत बड़ा होत है इतना कुना जाने जे दिन दिन अवध घटत है मोर मोर कर अदक लाड धर पेकती जम राव हसे ऐसा तै जग भरम लाया कैसे बूझे जब मोया है माया रहाओ। कहत कबीर छोड़ बिख्या रस इत संगत ने चुल मरना रमैया जपो प्राणी अंत जीवन बाणी इन बैद भाव सागर तरना जात इस पावे ता लागे पाओ भरम भुलावा विचों जाए उपजे सहज ज्ञान मत जागे गुर प्रसाद अंतर लिव लागे इत संगत ना ही मरना हुकुम पछाण ता खसमे मिरना रहाओ। दूजा श्री राग त्रिलोचन का माया मोह मन आग लड़ा प्राणी जरा मरन पौ विसर गया कोटंब देख बिकसिया कमला ज्यों पार घर जो है कपट नरा दूड़ा आयो जमेतना तिन आग लड़े मैं रहन ना जाए कोई कोई साजन आए कहे मिल मेरे बीठला मैं बाड़ी बवाल मैल मेरे रमैया मैं ले छड़ाए रहाओ। आनक आनक भोग राज बिसरे प्राणी संसार सागर पै अमर पया माया मूठा चेतस नाई जन्म गवायो आलसिया।

ਬਦਤ ਤਰਲੋਚਨ ਰਮਈਆ। ਸ੍ਰੀ ਰਾਗ ਭਗਤ ਕਬੀਰ ਜੀ ਕਾ ਆਚਾਰਜ ਏਕ ਸੁਨੋ ਰੇ ਪੰਡੀਆ। ਆਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰੈ ਭਵਨ ਮੇ ਕੁਲੀ ਲਾਈ। ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਜਾਂ ਕੀ ਦਿਸ਼ਟ ਨਾਦ ਲਿਵ ਲਾਗੇ ਰਾਉ। ਭਾਠੀ ਗਗਨ ਸਿੰਘਿਆ ਨਰ ਚੁੰਗਿਆ, ਅਨਕ ਕਲਸ ਇੱਕ ਪਾਇਆ। ਤਿਸਮੈ ਧਾਰ ਚੂਏ ਅਤ ਨਿਰਮਲ, ਰਸਮੈ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆ ਲਾ ਸਾਜਿਆ। ਤੀਵਨ ਭਵਨ ਮੈਂ ਏਕੋ ਜੋਗੀ, ਕਹਿਣ ਕਵਨ ਹੈ ਰਾਜਾ। ਐਸੇ ਗਿਆਨ ਪ੍ਰਗਟ ਪਰਖੋਤਮ, ਕਹੁ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਪੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪੈਰਿਆਂ ਕੇ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰੇ ਨਰ ਗਰਭ ਕੁੰਡਲ ਜਬ ਆਛਤ, ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਕਾ, ਐਨਸ ਏਕ ਅਗਿਆਨ ਸੋਨਾਗਾ। ਤੇ ਦਿਨ ਸੰਮਲ ਸਗਟ ਮਹਾ ਦੁਖ, ਅਬਚਿਤ ਅਧਿਕ ਪਸਾਰਿਆ। ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰਹਰ ਮਨੋ ਬਿਸਾਰਿਆ। ਪਿਰ ਪਛਤਾਏ ਗਾਰੇ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਨਾਮ ਨਹੀਂ ਜਾਂ ਪੁਰ ਜਾਏਗਾ, ਜਨ ਵਿਚਰੇ ਅਨਰਾਧਾ ਰਾਉ। ਬਾਲ ਬਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਏ ਬਿਆਪੇ। ਰਸ ਮੈਂ ਸਮੇਦ ਅੰਮ੍ਰਿਤ ਬਿਕ ਚਾਖੀ, ਤੋ ਪੰਚ ਪ੍ਰਗਟ ਸੰਤਾਪੇ। ਜਪ ਤਪ ਸੰਜਮ ਛੋੜ ਸੋ ਕਿਰਤ ਮਤ, ਰਾਮ ਨਾਮ ਨਾ ਅਰਾਧਿਆ। ਉਛੜਿਆ ਕਾਮ ਕਾਲ ਮਤ ਲਾਗੀ, ਤੋ ਆਨ ਸਕਤ ਗਲ ਬਾਂਧਿਆ। ਤਰਨ ਤੇਜ ਪਰ ਤਿਰਿਆ ਮੁਖ ਜੋਹੇ, ਸਰ ਅਪਰਸ ਸਰ ਅਪਸਰ ਨਾ ਪਛਾਣਿਆ। ਉਨਮਤ ਕਾਮ ਮਹਾ ਬਿਕ ਭੂਲੇ, ਪਾਪ ਪੁੰਨ ਨਾ ਪਛਾਣਿਆ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਅਵਰ ਮਰਤ ਮਾਇਆ ਤਨ ਤੋਲੈ, ਤੋ ਪੱਗ ਮੁਖ ਜਨਮ ਵਗੋਇਆ। ਪੁੰਡਰ ਕੇਸ ਕੁਸਮ ਤੇ ਤੋਲੇ, ਸਪਤ ਪਤਾਲ ਕੀ ਬਾਣੀ। ਲੋਚਨ ਸਰ ਮੈਂ ਬੁੱਧ ਬਲ ਨਾਟੀ, ਤਾਂ ਕਾਮ ਪਵਸ ਮਧਾਣੀ। ਤਾਂ ਤੇ ਵਿਖੇ ਭਈ ਮਤ ਪਾਵਸ, ਕਾਇਆ ਕਮਲ ਕਮਲਾਣਾ। ਅਵਗਤ ਬਾਣ ਛੋੜ ਮਿੱਤਰ ਮੰਡਲ, ਤੋਂ ਪਾਛੇ ਪਛਤਾਣਾ। ਨਿਕਟੀ ਦੇਖ ਧੁਨ ਉਪਜੇ, ਮਾਨ ਕਹਿਰ ਕਰਤ ਨਹੀਂ ਬੂਜੇ। ਆਚਾਰ ਕਹੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੇ। ਥਾਕਾ ਤੇਜ ਉਡਿਆ ਮਨ ਪੰਖੀ, ਕਰ ਆਂਗਨ ਨਾ ਸੁਕਾਈ। ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਸ੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ ਰਹਾ। ਜੋ ਪੈ ਹਮ ਨਾ ਪਾਪ ਕਰੰਤਾ, ਅਹਿ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਉ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਾਨ ਜਾਨੀ ਲੇ ਜਨ ਤੇ ਸੁਆਮੀ। ਸਰੀਰ ਅਰਾਧੇ ਮੋਹ ਕੋ ਵਿਚਾਰ ਦੇਹੂ, ਰਵਿਦਾਸ ਸਮ ਦਲ ਸਮਝਾਵੇ ਕੋ। ਰਾਗ ਮਾਝ ਚੌਪਦੇ ਘਰ ਪਹਿਲਾ, ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਵੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਭਾਇਆ, ਵਡਭਾਗੀ ਹਰ ਨਾਮ ਤੇ ਆਇਆ। ਗੁਰਪੂਰੇ ਹਰ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮੁਖ ਚਲੇ ਚਲਾਇਆ। ਮੈਂ ਹਰ ਹਰ ਖਰਚ ਲਾਇਆ ਬਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਗੁਰਪੂਰੇ ਹਰ ਨਾਮ ਦੜਾਇਆ, ਹਰ ਨੈਚਲ ਹਰ ਧਨ ਪੱਲੇ ਜੀਓ। ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ, ਕੋਈ ਆਣ ਮਲਾਵੇ ਮੇਰਾ ਪ੍ਰਾਣ ਜਵਾਇਆ। ਹੋ ਰਹਿ ਨਾ ਸਕੇ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੋ ਰਹਿ ਨਾ ਸਕੇ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਜਨ ਨਾਨਕ ਹਰ ਤਨ

ਪਛੋਤਾ ਵਣਿਆ। ਮਨਮੁਖ ਅੰਧੇ ਕੈਛ ਨਾ ਸੂਝੈ, ਮਰਨ ਲਖਾਏ ਆਏ ਨਹੀਂ ਬੂਝੈ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇਂ ਜਨਮ ਗਵਾ ਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਗੁਰ ਪੂਰੇ ਗੁਰ ਪਾਈਏ, ਪੂਰੇ ਗੁਰ ਪਾਈਏ ਮੋਖ ਦੁਆਰ। ਆਂਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗ ਰਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿਜ ਸੁਭਾਏ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ। ਹੋਂ ਬਲਹਾਰੀ ਸਦਾ ਤਿਨ ਵਿਟੋਂ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸਤ ਪਤੀਜੈ, ਗੁਰ ਪ੍ਰਸਾਦੀ ਅੰਦਰ ਭੀਜੈ। ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ। ਜਿਸਨੋਂ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹੋਮੇ ਜਾਏ। ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਝ ਮਹੱਲਾ ਤੀਜਾ। ਸਤਿਗੁਰ ਸੇਵੀਏ ਵੱਡੀ ਵਡਿਆਈ, ਹਰ ਕੀ ਅਚਿੰਤ ਹਰ ਜੀ ਅਚਿੰਤ ਵਸੇ ਮਨ ਆਈ। ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਕਾ ਲਾਵਣਿਆ। ਹੋ ਵਾਰੀ ਜੀਓ ਵਾਰੀ, ਸੱਚ ਸੰਗਤ ਮੇਲ ਮਲਾਵਣਿਆ। ਹਰ ਸਤ ਸੰਗਤ ਆਪੇ ਮੇਲੇ, ਗੁਰ ਪ੍ਰਸਾਦੀ ਹਰ ਗੁਣ ਗਾਵਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸਲਾਈ, ਜਿਨ ਹਰ ਕਾ ਨਾਮ ਮਨ ਵਸਾਈ। ਹਰ ਨਿਰਮਰ ਹੋਮੇ ਮੇਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ। ਬਿਨ ਗੁਰ ਸੇਵੇ ਸੁੱਖ ਨਾ ਹੋਵੇ, ਪੂਰੇ ਭਾਗ ਗੁਰ ਪਾਵਣਿਆ। ਏ ਮਨ ਆਰਸੀ ਕੋਏ ਗੁਰਮੁਖ, ਦੇਖੇ ਮੋਰਚਾ ਨਾ ਲਾਗੇ ਜਾਂ ਹੋਮੇ ਸੋਕੇ। ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਗੁਰ ਸਤਿਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪ ਆਪ ਮਿਲ ਰਹੇ ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵ ਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ। ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅਣ ਦਿਨ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ। ਸਤਿਗੁਰੂ ਦਾਤਾ ਮਿਲੇ ਮਲਾਏ, ਪੂਰੇ ਭਾਗ ਮਨ ਸ਼ਬਦ ਵਸਾਇਆ। ਸਤਿਗੁਰ ਦਾਤਾ ਮਿਲੇ ਮਲਾਇਆ, ਪੂਰੇ ਭਾਗ ਮਨ ਸ਼ਬਦ ਮਲਾਇਆ। ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਝ ਮਹਿਲਾ ਤੀਜਾ। ਆਪ ਵਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ। ਸੱਚ ਵਣੰਜੇ ਸੱਚ ਸੰਘਾਰੇ, ਸੱਚ ਵਪਾਰ ਕਰਾਵਣਿਆ। ਹੋ ਵਾਰੀ ਜੀਓ ਵਾਰੀ, ਹਰ ਗੁਣ ਆਂਦਨ ਗਾਵਣਿਆ। ਹੋ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਿਆਈ ਦੇਵਣਿਆ। ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ। ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਅਨ ਰਸ ਚੂਕੇ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੇ ਫਿਰ ਫਿਰ ਆਵੇ, ਜਮ ਦਰ ਚੋਟਾਂ ਖਾਵਣਿਆ। ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ। ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸਹਾਇਆ ਜੋ ਹਰ ਮਨ ਭਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ। ਅਨ ਦਿਨ ਹਰ ਸਲਾਈ ਸੱਚਾ ਨਿਰਮਲ, ਨਿਰਮਲ ਨਾਦ ਵਜਾਵਣਿਆ। ਮਨਮੁਖ ਕੋਟੀ ਰਾਸ ਕੋਟਾ ਪਸਾਰਾ, ਕੂੜ ਕਮਾਵਨ ਦੁੱਖ ਲਾਗੇ ਭਾਰਾ। ਭਰਮੇ ਭੂਲਾ ਫਿਰਨ ਦਿਨ ਰਾਤੀ, ਮਰ ਜਨਮ ਜਨਮ ਗਵਾਵਣਿਆ। ਸੱਚਾ ਸਹਿ ਮੈਂ ਅਤ ਪਿਆਰਾ, ਪੂਰੇ ਗੁਰ ਤੇ ਕੈ ਸ਼ਬਦ ਆਧਾਰਾ। ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਵਣਿਆ। ਮਾਝ ਮਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇਂ ਸਭ ਪਰਮ ਪੁਲਾਣੀ। ਗੁਰਸੇਵਾ ਤੇ

0: ਨਾਮ ਪਾਇਆ, ਬਿਨ ਸਤਿਗੁਰੁ ਕੋਇ ਨਾ ਪਾਵਣਿਆ। ਓ ਵਾਰੀ ਜੀ ਓ ਵਾਰੀ, ਹਰ ਸੇਤੀ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣਿਆ ਰਾ। ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇਹੀ ਮਨਸਾ ਕਰ ਲਾਗੇ ਤੇ ਆ ਫਲ ਪਾਏ। ਸਤਿਗੁਰ ਦਾਤਾ ਸਭ ਨਾਮ ਵੱਤ ਕਾ, ਪੂਰੇ ਭਾਗ ਮਿਲਾ ਬਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਲਾਗੀ ਮੈਲ ਬਹੁ ਦੂਜੇ ਭਾਏ। ਤਟ ਤੀਰਥ ਦੇ ਸੰਤਰ ਭਵੈ, ਅੰਕਾਰੀ ਹੋਰ ਵਧੇਰੇ ਹੋਮੇ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਲਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨਾ ਲਾਗੇ, ਸੱਚ ਲਾਗੇ ਮੈਲ ਗਵਾਵਣਿਆ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾਂ ਕੇ ਕੀੜੇ ਬਿਸ਼ਟਾਂ ਕੋ ਮਾਵੇ, ਫਿਰ ਬਿਸ਼ਟਾਂ ਮਾਏ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸ਼ਬਦੇ ਖੋਵੇ। ਅੰਦਰ ਹਰ ਜੀਓ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੀ ਦੁੱਖ ਗਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹਲਾ ਤੀਜਾ, ਇੱਥੇ ਸੱਚਾ ਜੋ ਆਗੇ ਸਾਚੇ, ਮਨ ਸੱਚਾ ਸ਼ਬਦ ਸੱਚੇ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹੋ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਿਤ ਪੜ ਪੜ ਸਾਧਨਾ ਪਾਏ, ਦੂਜੇ ਭਾਏ ਮਾਇਆ ਮਨ ਭਰਮਾਏ। ਮਾਇਆ ਮੋਏ ਸਭ ਸੁੱਧ ਗਵਾਈ, ਕਰ ਅਵਗਣ ਪੱਛੋ ਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲਵਕ ਕਾਟੇ ਕ੍ਰੋਧ ਨਵਾਰੇ, ਗੁਰ ਕਾ ਸ਼ਬਦ ਰੱਖੇ ਉਰ ਧਾਰੇ। ਸੱਚ ਰਤੇ ਸਦਾ ਬੈਰਾਗੀ, ਹੋਮੇ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰੈਵਿਧ ਮਨਸਾ ਤ੍ਰੈਵਿਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰਨਾ ਜਾ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਅਤ ਅਪਾਰਾ, ਹਰ ਰਸ ਹਰ ਗੁਣ ਗਾਵਣਿਆ। ਗੁਰਮੁਖ ਰਿਧ ਸਹਿ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਜਾਤ ਪਾਤ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੋ ਨਾਮ ਸਮਾਵਣਿਆ। ਮਾਝ ਮਹਲਾ ਤੀਜਾ, ਉਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਵਰਤੇ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਹੋ ਵਾਰੀ ਜੀਓ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ ਰਾ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬੈ ਸੰਤਰ ਖੇਲੇ ਵੇਡਾਣੀ। ਸੋ ਨਗੁਰਾ ਜੋ ਮਰ ਮਰ ਜੰਮੇ, ਨੇ ਗੁਰੇ ਆਵਣ ਜਾਵਣਿਆ। ਤਿਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੇ ਵਣਜਾਰੇ, ਸੱਚ ਵਣੰਜੇ ਗੁਰ ਹੇਤ ਅਪਾਰੇ। ਸੱਚ ਵਿਹਾਂਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਵੱਤ ਕਿਉਂ ਪਾਏ, ਮਨਮੁਖ ਭੂਲੇ ਲੋਕ ਸੁਭਾਏ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਵਣੰਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਭਾਵਣਿਆ। ਅੰਤਰ ਵਾਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੇ ਬਤਾਲੇ। ਜਿੱਥੇ ਵੱਤ ਹੋਵੇ ਤਿੱਥੇ ਕੋਏ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਗਵਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਝ ਮਹਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੇ ਅੰਤ ਹੋਏ ਸਿਖਾਈ। ਹਰ ਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੇ ਭਾਏ ਪਾਵਣਿਆ। ਓ ਵਾਰੀ ਜੀਓ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉਂ ਸਹਿਜ ਸਮਾਵਣਿਆ ਰਾਉ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀਂ ਸ਼ਬਦੇ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਏ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁੱਖ ਪਾਵਣਿਆ। ਮਨਮੁਖ ਅੰਧੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਏ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਜਣਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਿਰੇ ਬਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਜਨ ਕੀਏ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤੇ ਆਵਰਤੇ ਆਪੇ ਬਾਹਰ ਪਾਵਣਿਆ। ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਸੋਈ, ਨਾਨਕ ਨਾਮ ਵਸੇ ਘਟ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਝ ਮਹਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹੋਮੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹੋ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਓ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਹੈ ਸਦਾ ਦਿਨ ਰਾਤੀ, ਅਵਰਾ ਆਕ ਸੁਣਾਵਣਿਆ। ਅੰਮ੍ਰਿਤ ਰੰਗ ਰੱਤਾ ਲਿਵਲਾਏ, ਅੰਮ੍ਰਿਤ ਗੁਰ ਸ਼ਬਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀ ਆਵਣਿਆ। ਗੁਜੋ ਕਿਛ ਕਰੇ ਸੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਬਾਏ, ਖਰੇ ਖਜਾਨੇ ਖਰੇ ਪਰਖ ਖਜਾਨੇ ਪਾਵੇ, ਖੋਟੇ ਭਰਮ ਭੁਲਾਵਣਿਆ। ਕਿਉਂ ਕਰ ਵੇਖਾਂ ਕਿਉਂ ਸਲਾਈ, ਗੁਰਪ੍ਰਸਾਦੀ ਸ਼ਬਦ ਸਲਾਈ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਏ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿਜ ਸੰਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਿਪਰਾਥੈ, ਕਰ ਕਿਰਪਾ ਤ੍ਰਿਸਨਾ ਬੁਝਾਵਣਿਆ। ਹੋ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ, ਰਸਨਾ ਚਾਚਾ ਸਦਾ ਰਹਿ ਰੰਗ ਰਤ ਰੰਗ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਾਉ। ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇੱਕ ਸਿਉਂ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸਨਾ ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੇ ਜਨ ਸੋਹੇ, ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮਨ ਤਨ ਬਾਣੀ ਰੱਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਮਨਮੁਖ ਭੁੱਲਾ ਦੂਜੇ ਭਾਏ ਖਵਾਏ, ਨਾਮ ਨਾ ਲੇਵੈ ਮਰੇ ਬਿਕ ਖਾਏ, ਆਂਦਨ ਸਦਾ ਵਿਸ਼ਟਾਂ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੈ ਜਿਸਨੋ ਆਪ ਪਿਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰ ਰਿਹਾ ਸਭ ਆਪੇ, ਗੁਰਮਤੀ ਗੁਰਮਤ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀ ਤਿਨ ਆਪੇ ਗੋਈ, ਨਾਨਕ ਨਾਮ ਸਦਾ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਮਾਝ ਮਹਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵੇ ਸਹਿ ਸੁਭਾਏ। ਸੱਚੇ ਸ਼ਬਦ ਸੱਚਾ ਸਲਾਈ ਸੱਚੇ ਮੇਲ ਮਿਲਾ ਬਣਿਆ। ਹੋ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਾਓ। ਜੈ ਦੇਖਾਂ ਤੈ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਵਣਿਆ। ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨੇਚਲ ਨਿਜ ਘਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਈ ਗੁਰ ਜਪਦੀ ਸੱਚ ਪਾਵਣਿਆ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇ ਵਡਭਾਗੀ। ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਆਗਮ ਅਗੋਚਰ ਸ਼ਬਦ ਸੁਧ ਹੋਵੇ। ਆਂਦਨ ਸ਼ਬਦ ਸਲਾਹੀ ਹੋਰ ਕੀਮਨਾ ਹੋਰ ਕੋਏ ਨਾ ਕੀਮਤ ਪਾਵਣਿਆ। ਪੜ ਪੜ ਥੱਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਲੇ ਸੁਧ ਨਾ ਕਾਈ। ਬਿਖ ਬਿਹਾਂਜੇ ਬਿਖ ਹੋ ਪਿਆਸੇ ਕੂੜ ਬੋਲ ਬਿਖ ਖਾਵਣਿਆ। ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਰੱਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ। ਮਾਝ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਘਨੇਰੇ। ਤੂੰ ਏਕੋ ਨੇਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ। ਹੋ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਾਓ। ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੀਏ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੇ ਸਭ ਤਾਈ ਜੋਤੀ ਜੋਤ ਮਿਲਾਵਣਿਆ। ਤਿਸਨਾ ਅਗਨ ਜਲੇ ਸੰਸਾਰਾ ਲੋਭ ਅਮਾਨ ਬਹੁਤ ਅੰਕਾਰਾ। ਮਰ ਮਰ ਜਨਮੇ ਪੱਤ ਗਵਾਏ ਆਪਣੇ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਜੇ ਆਪ ਮਾਰੇ ਤਾਂ ਤ੍ਰੈ ਭਵਨ ਸੂਜੇ। ਫਿਰ ਉਹ ਮਰੇ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੇ ਸ਼ਬਦ ਸਦ ਰਹੇ ਸਮਾਏ। ਸੱਚ ਸਲਾਏ ਸਭ ਘੱਟ ਅੰਤਰ ਸੱਚੋ ਸੱਚ ਸੁਹਾਵਣਿਆ। ਸੱਚ ਸਲਾਈ ਸਦਾ ਹਜੂਰ ਗੁਰ ਕੇ ਸ਼ਬਦ ਰਿਹਾ ਭਰਪੂਰ। ਗੁਰਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਦੀ ਸੁੱਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨੇਚਲ ਆਵੇ ਨਾ ਜਾਏ। ਸੱਚੇ ਲਾਗੇ ਸੋ ਮਨ ਨਿਲਮਲ ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਈ ਅਵਰ ਨਾ ਕੋਈ ਜਿਤ ਸੇਵਿਆ ਸਦਾ ਸੁੱਖ ਹੋਈ। ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ। ਮਾਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮੈਂ ਸਮਾਣੀ। ਨਿਰਮਲ ਬਾਣੀ ਹਰ ਸਲਾਈ ਜਪ ਹਰ ਨਿਰਮਲ ਮੈਲ ਗਵਾਵਣਿਆ। ਹੋ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ। ਹਰ ਨਿਰਮਲ ਉਹ ਗੁਰ ਸ਼ਬਦ ਸਲਾਈ ਸ਼ਬਦੋ ਸੁਣ ਤਿਸਾ ਮਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੋਵਾ ਤਿੱਥੇ ਮੋਹ ਨਾ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹੋਮੇ ਮਹਿਲ ਗੁਰ ਸ਼ਬਦੇ ਧੋਵੇ। ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ। ਨਿਰਮਲ ਨਾਮ ਲਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋਹੇ ਨਿਰਮਲ ਨਾਮ ਮਨ ਤਨ ਮੋਹੇ। ਸੱਚ ਨਾਮ ਮਲ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜਾ ਭਾਏ ਮੈਲਾ ਚੂਕਾ ਮੇਲੇ ਭਾਤ ਆਏ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੇ ਹਰ ਸਾਚੇ ਭਾਏ। ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਆਜ ਮਹੱਲਾ ਤੀਜਾ। ਗੋਬਿੰਦ ਮੁਖ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਉਜਲ ਸਦਾ ਮੁਖ ਸੋਹੈ, ਅਤ ਉਜਲ ਨਾਮ ਧਿਆਵਣਿਆ। ਹੋ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣਿਆ ਰਹਾਉ। ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੇ ਭੈ ਉਜਲ ਹੋਮੇ ਮਲ ਜਾਏ। ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੇ ਭਗਤ ਰਡਾਏ, ਗੁਰ ਕੇ ਸ਼ਬਦ ਮਨੇ ਮਨ ਲਿਆ ਮਿਲਾਏ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਤ ਕਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋ ਆ ਜਮਕਾਲੇ। ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਂ ਆਪ ਕਰਾਏ, ਮਨ ਤਨ ਰਾਤਾ ਸਹਿਜ ਸੁਭਾਏ। ਬਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂਏ ਪਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਧ ਨਾਚੇ, ਦੂਜੇ ਭਾਏ ਦੁੱਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ। ਗੁਰ ਕੇ ਸ਼ਬਦ ਸਦਾ ਹਰਿ ਧਿਆਏ, ਇਹਾ ਭਗਤ ਸੋ ਭਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੀ ਹੋਰ ਭਗਤ ਨਾ ਪਾਵੇ ਕੋਈ। ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਚਰਨੀ ਚਿਤ ਲਾਵਣਿਆ। ਮਾਝ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਲਾਈ, ਸੱਚੇ ਨਾਏ ਦੁੱਖ ਕਭੀ ਨਾ ਨਾਹੀ। ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹੋ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵੇ ਸੇ ਸਦਾ ਸੋਏ, ਸੋਭਾ ਸੁਰਤ ਸੁਹਾਵਣਿਆ ਰਹਾਉ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ। ਸੱਚ ਬਾਣੀ ਤੁਦੇ ਸਲਾਇਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਓ ਤੇਰਾ, ਗੁਰੂ ਮਿਲੇ ਤਾਂ ਚੁੱਕੇ ਫੇਰਾ। ਜਦ ਉਦ ਭਾਵੇ ਤਾਂ ਨਾਏ ਰਚਾਏ, ਵੇਹੇ ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਕ ਸੋਗ ਸਭ ਮੋਏ ਗਵਾਇਆ। ਇੱਕ ਸਿਉਂ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿਧ ਨਾਮ ਵਸਿਆ ਮਨ ਆਏ। ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ। ਤੂੰ ਆਪੇ ਦੇਵੇ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਲਾਈ, ਗੁਰਮੁਖ ਜਾਤਾ ਦੂਜਾ ਕੋ ਨਾਈ। ਇੱਕ ਸਿਉਂ ਮਨ ਰਿਹਾ ਸਮਾਏ, ਮਨ ਮੰਨੀਏ ਮਨੇ ਮਿਲਾਵਣਿਆ। ਗੁਰਮੁਖ ਹੋਵੇ ਸੋ ਸਲਾਏ, ਸਾਚੇ ਠਾਕਰ ਵੇ ਪਰਵਾਹੇ। ਨਾਨਕ ਨਾਮ ਵਸੇ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਮਾਝ ਮਹੱਲਾ ਤੀਜਾ। ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਹੋ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ। ਹਰ ਜੀਓ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ। ਰਹਾਉ ਹਰ ਜੀਓ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੇ ਮਲਾਈ। ਗੁਰ ਸ਼ਬਦ ਮਿਲੇ ਸੇ ਵਿਛੜੇ ਨਾਈ, ਸਹਿਜੇ ਸੱਚ ਸਮਾਵਣਿਆ। ਤੁਜਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ। ਆਪੇ ਕਰੇ ਕਰਾਏ ਕਰਤਾ, ਗੁਰਮਤ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ। ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਸਾਰਨ ਤਿਨਾ ਠੌਰ ਨਾ ਪਾਓ, ਭਰਮ ਭੁੱਲੇ ਜੋ ਸੁਣੇ ਘਰ ਕਾਓ। ਹਲਤ ਪਲਤ ਤਿਨੀ ਦੋਏ ਗਵਾਏ, ਦੁੱਖੇ ਦੁੱਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਕੋਈ, ਦੂਜੇ ਭਾਏ ਸੁਖ ਪਾਏ ਨਾ ਕੋਈ। ਕੂੜ ਲਿਖੇ ਸੇ ਕੂੜ ਕਮਾਵੇ, ਜਲ ਜਾਵੇ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖ ਵਿਚਾਰ, ਸੇ ਜਨ ਸੱਚੇ ਪਾਵੇ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ, ਵੇਖੇ ਗੁਰ ਪ੍ਰਸਾਦੀ ਮਿਲੇ। ਸੋਈ ਜਨ ਲੇਖੇ ਨਾਨਕ ਨਾਮ ਮਿਲੇ, ਵਡਿਆਈ ਪੂਰੇ ਗੁਰ ਤੇ ਪਾਵਣਿਆ। ਮਾਜ ਮਹਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮਹਿਲ ਲਾਗੀ ਗੁਰ ਸ਼ਬਦੀ ਕੋਵੇ। ਮਨ ਨਿਰਮਲ ਆਂਦਨ ਭਗਤੀ ਰਾਤਾਂ, ਭਗਤ ਕਰੇ ਹਰ ਪਾਵਣਿਆ। ਹੋ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿੰਨ ਭਗਤ ਜਨਾ ਕੋ ਸਦ ਨਮਸਕਾਰ ਕੀਜੈ, ਜੋ ਆਂਦਨ ਹਰ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਰਨ ਕਰਾਏ, ਜਿਤ ਭਾਵੇ ਤਿਤ ਕਾਰੇ ਲਾਏ। ਪੂਰੇ ਭਾਗ ਗੁਰਸੇਵਾ ਹੋਵੇ, ਗੁਰਸੇਵਾ ਤੇ ਸੁਖ ਪਾਵਣਿਆ। ਮਰਮਰ ਜੀਵੇ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੇ ਮੁਕਤ ਨਾ ਪਾਏ, ਦੇ ਸੰਤਰ ਭਵੇ ਦੂਜੇ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੇ ਦੁੱਖ ਪਾਵਣਿਆ। ਧਾਵਤ ਰਾਖੇ ਠਾਕਰ ਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ,
1: ਦੂਜੇ ਭਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁੱਲ ਡੁੱਬੇ, ਕੂੜ ਬੋਲ ਬਿਖ ਖਾਵਣਿਆ। ਇਸ ਮਨ ਮੈਂ ਮਨ ਕੋ ਗੁਰਮੁਖ ਦੇਖਿਆ, ਭਾਏ ਭਗਤ ਜਾਓ ਮੈਂ ਸੁਖ ਹੈ। ਸਾਧ ਸਿੱਧ ਸਾਧਕ ਹੁਣ ਧਾਰੀ ਰਹੇ ਲਿਵਲਾਏ, ਤਿੰਨ ਵੀ ਤਨ ਮੈਂ ਮਨ ਨਾ ਲਿਖਾ ਬਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਚ ਮਹੱਲਾ ਤੀਜਾ। ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਲਾਖਿਆ ਪਾਰਾ। ਆਪੇ ਗੁਪਤ ਪ੍ਰਗਟ ਹੈ, ਆਪੇ ਗੁਰਸਬਦੀ ਆਪ ਵੰਜਾ ਬਣਿਆ। ਹੋਂ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾ ਬਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾਉ। ਹੋ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ। ਬਿਨ ਸ਼ਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰੋ ਭਾਲਣ ਕੋ ਬਾਹਰ ਜਾਏ, ਨਾਮ ਨਾਲ ਹੈ ਬਹੁਤ ਵੇਗਾਰ ਦੁੱਖ ਪਾਏ। ਮਨ ਮੁਖੇ ਅੰਦੇ ਸੂਜੈ ਨਾਹੀ, ਫਿਰ ਘੇਰੇ ਆਏ ਗੁਰਮੁਖ ਵੱਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹੋਮੈ ਮੈਲ ਜਾਏ। ਬੈ ਸੁਥਾਨ ਸਦ ਹਰ ਗੁਣ ਗਾਵੈ, ਸੱਚਾ ਸ਼ਬਦ ਸਮਾਵਣਿਆ। ਨੌ ਦਰਠਾ ਕੇ ਧਾਵਤ ਰਹਾਏ, ਦਸਵੈਂ ਨਿਜ ਕਰਵਾਸਾ ਪਾਏ। ਉਤੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦ ਅੰਤਰਿਆ ਨੇਰਾ, ਨਾ ਵਸਤ ਲੈ ਨਾ ਝੁਕੈ ਫੇਰਾ। ਸਤਿਗੁਰ ਹੱਥ ਕੁੰਜੀ, ਹੋਰ ਤਰ ਖੁੱਲੈ ਨਾਹੀ, ਗੁਰਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਏ, ਗੁਰਪ੍ਰਸਾਦੀ ਮਿਲ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਜ ਮਹੱਲਾ ਤੀਜਾ। ਗੁਰਮੁਖ ਮਿਲੈ ਮਿਲਾਏ, ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੈ। ਹੋ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹੋ ਵਾਰੀ ਜੀਓ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ ਰਹਾਉ। ਗੁਰਮੁਖ ਜੀਵੈ ਮਰੈ ਪ੍ਰਵਾਨ, ਆਰਜਨ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸਤਿ ਸਮਾਵਣਿਆ। ਗੁਰਮੁਖ ਹਰ ਦਰ ਸੁਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਇਆ। ਅਵਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗਿਆ ਸਰੀਰ, ਗੁਰਮੁਖ ਹੋਮੈ ਚੁੱਕਿਆ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗਿਆ, ਗੁਰਮੁਖ ਸਹਿਤ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ।

ਆਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੋਦ ਵਿਣ ਸਿੱਧੀ ਕਿਰਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਜ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਤਿੰਦਾ ਰਹੇ ਨਾ ਚੁੱਕੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ।